ਐਫਐਮ ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸੋਮਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 8 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 22 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

0: ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ 'ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 6:05 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ।
1: ਅੰਮ੍ਰਿਤ ਵਾਣੀ।

ਭਗਤੀ ਸੰਗੀਤ ਦੇ ਪ੍ਰੋਗਰਾਮ ਅੰਮ੍ਰਿਤਵਾਣੀ 'ਚ ਤੁਸੀਂ ਸਰਵਣ ਕਰਦੇ ਹੋ ਸ਼ਬਦ ਅਤੇ ਭਜਨ। ਅਤੇ ਆਓ ਫਿਰ ਪਹਿਲਾ ਸ਼ਬਦ ਸਰਵਣ ਕਰੀਏ ਭਾਈ ਅਨੂਪ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ। ਆਓ ਪ੍ਰੋਗਰਾਮ 'ਚ ਹੁਣ ਇੱਕ ਭਜਨ ਸੁਣਦੇ ਹਾਂ। ਕੈਲਾਸ਼ ਅਨੁਜ ਅਤੇ ਪਿਊਸ਼ਾ ਦੀਆਂ ਆਵਾਜ਼ਾਂ 'ਚ।

ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ 'ਤੇ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਤੁਸੀਂ ਆਪਣਾ ਸੁਣਾਓ।
1: ਬਹੁਤ ਵਧੀਆ ਜੀ।
0: ਆਪਣੇ ਕਹਿੰਦੇ ਹੁੰਦੇ ਨਾ ਵੀ ਕਾਟੋ ਫੁੱਲਾਂ ਤੇ ਖੇਡਦੀ, ਕਾਟੋ ਫੁੱਲਾਂ ਤੇ ਤਾਂ ਨੀ ਖੇਡਦੀ ਹੁੰਦੀ, ਪਰ ਉਹ ਇੱਕ ਨਾ ਸੰਬੋਧਨ ਜਿਹੜਾ ਬਣਾ ਲਿਆ ਵੀ ਫੁੱਲ ਕਿਉਂਕਿ ਐਸੀ ਚੀਜ਼ ਹੈ ਸੰਧੂ ਸਾਹਿਬ ਜਿਹੜੇ ਜੀਵਨ ਦੇ ਵਿੱਚ ਖੁਸ਼ੀ ਦਿੰਦੇ ਹੈ,
1: ਮਹਿਕ
0: ਖਿਲਾਰਦੇ ਹੈ ਵੀ ਫੁੱਲ ਆ ਮਹਿਕ ਨੂੰ ਸੰਭਾਲ। ਲਾਲ ਚੰਦ ਜਮਲਾ ਜੱਟ ਨੇ ਗਾਉਣ ਵੀ ਗਾਇਆ, ਨਹੀਂ ਤੇ ਰੁੱਲ ਜਾਏਗਾ। ਸੋ ਇਸ ਕਰਕੇ ਫੁੱਲਾਂ ਦੀ ਜੇ ਮਹਿਕ ਦੀ ਆਪਾਂ ਗੱਲ ਕਰੀਏ, ਕਿਉਂਕਿ ਅੱਜ ਸਿਰਫ ਮਹਿਕ ਤੱਕ ਸੀਮਤ ਨਹੀਂ ਹੈ, ਫੁੱਲ ਖੇਤੀਬਾੜੀ ਦੇ ਵਿੱਚ ਇੱਕ ਬਹੁਤ ਵਧੀਆ ਵਪਾਰ ਵੀ ਹੈ।
1: ਬਹੁਤ ਵਧੀਆ ਕੰਮ ਆ ਜੀ,
0: ਬਹੁਤ ਵਧੀਆ ਕੰਮ ਹੈ
1: ਜੀ, ਚੰਗੇ ਪੈਸੇ ਵੀ ਦੇ ਕੇ ਜਾਂਦਾ ਆ।
0: ਹਾਂ, ਪਰ ਇੱਕ ਜਿਹੜਾ ਆਪਾਂ ਸੰਧੂ ਸਾਹਿਬ ਜ਼ਿਕਰ ਬਹੁਤ ਵਾਰੀ ਕਰਦੇ ਵੀ ਹੁੰਦੇ ਸੱਜਣਾਂ ਨਾਲ ਵੀ ਜਿਹੜੀ ਫੁੱਲਾਂ ਦੀ ਕਾਸ਼ਤਕਾਰੀ ਹੈ ਇਹ ਵਿਆਹ ਸਾਹ ਦੇਖ ਕੇ ਹੁੰਦੀ ਹੈ।
1: ਹਾਂ, ਇਹ ਉਸ ਸਮੇਂ ਜਦੋਂ ਆਪਾਂ ਲੱਗੇ ਵੀ ਲਾਗਤ ਹੋਣੀ ਹੈ, ਉਸ ਹਿਸਾਬ ਨਾਲ ਤਿਆਰ ਕਰੋ ਇਹਨੂੰ।
0: ਹਾਂ, ਜੇ ਤਾਰਾ ਡੁੱਬ ਗਿਆ ਤੇ ਤੁਹਾਡੇ ਫੁੱਲਾਂ ਦਾ ਕੰਮ ਵੀ ਡੁੱਬ ਗਿਆ।
1: ਹਾਂ, ਕਿਉਂਕਿ ਇਹਦਾ ਦੇਖੋ ਭਾਅ ਤਾਂ ਹੁੰਦਾ ਨੀ।
0: ਹਾਂ,
1: ਇਹ ਤਾਂ ਮੰਡੀ ਦੇ ਹਿਸਾਬ ਨਾਲ ਹੀ, ਮੰਗ ਦੇ ਹਿਸਾਬ ਨਾਲ ਹੀ ਹੈ। ਸੋ ਫੁੱਲ ਆਪਾਂ ਜੇ ਕਹਿੰਦੇ ਹਾਂ ਵੀ ਕਿਸੇ ਜਿਹੜੇ ਤਿਉਹਾਰ ਤੇ ਕੰਮ ਆਉਂਦੇ ਹੈਗੇ ਆ, ਕਿਸੇ ਕਾਰਜ ਫੰਕਸ਼ਨਾਂ 'ਚ ਕੰਮ ਆ ਜਾਂਦੇ ਹੈਗੇ ਆ, ਤੇ ਹਰ ਤਰ੍ਹਾਂ ਨਾਲ ਜੀਵਨ ਤੋਂ ਲੈ ਕੇ ਮਰਨ ਤੱਕ
0: ਚੱਲਦੇ ਆ ਜੀ
1: ਫੁੱਲ, ਚੱਲਦੇ ਹੈ,
0: ਚੱਲਦੇ
1: ਵਿਆਹ ਸ਼ਾਦੀਆਂ 'ਚ ਤਾਂ ਖਾਸ ਕਰਕੇ ਚੱਲਦੇ ਹੈਗੇ।
0: ਇੱਕ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਹੋ ਜਾਂਦਾ ਹੈ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਭਾਈ ਖੇਤੀ ਭਿੰਨਤਾ, ਖੇਤੀ ਭਿੰਨਤਾ ਦੇ ਵਿੱਚ ਜਿਹੜੇ ਹੁਣ ਸਾਡੇ ਸ਼ਹਿਰਾਂ ਦੇ ਲਾਗੇ ਕਿਸਾਨ ਭਰਾ ਹੈ ਜਿਹਨਾਂ ਦੇ ਲਾਗੇ 'ਚ ਆ ਕੇ ਸ਼ਹਿਰ ਪੈਂਦੇ ਹੈ, ਕਿਉਂਕਿ ਸ਼ਹਿਰ ਇੱਕ ਮੰਡੀ ਹੈ, 12 ਮਹੀਨੇ 30 ਦਿਨ ਦੀ ਆਪਾਂ ਮੰਨ ਸਕਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਥੋਂ ਆਪਾਂ ਜਾਂਦੇ ਹਾਂ ਕਿਸੇ ਵੀ ਅਕੀਦੇ 'ਚ, ਹੈ ਨਾ, ਕੋਈ ਬੰਦਾ ਜਾਂਦਾ ਹੈ ਅਤੇ ਉੱਥੇ ਵੀ ਆਪਾਂ ਜਿਹੜਾ ਹੈ ਆਪਣੇ ਸ਼ਰਧਾ ਦੇ ਜਿੱਦਾਂ ਕਹਿੰਦੇ ਹੁੰਦੇ ਆ ਨਾ, ਹਰ ਇੱਕ ਦੀ ਸ਼ਰਧਾ ਹੁੰਦੀ ਹੈ, ਕੋਈ ਮੰਦਰ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ ਹੈ। ਸੋ ਇਸ ਕਰਕੇ ਅਲੱਗ ਅਲੱਗ ਜਿਹੜਾ ਹੈ, ਪਰ ਉੱਥੇ ਇਹਨਾਂ ਦਾ ਜਿੱਦਾਂ ਕਹਿੰਦੇ ਮਹੱਤਵ ਹੈ। ਸੋ ਉੱਥੇ ਇੱਕ ਬਹੁਤ ਵਧੀਆ ਮੰਡੀ ਹੈ ਸਾਡੇ ਕੋਲੇ, ਹੈ ਕਿ ਨਹੀਂ? ਅਤੇ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਕਿਉਂਕਿ ਸ਼ਹਿਰਾਂ ਦੇ ਵਿੱਚ ਵਪਾਰ ਦੇ ਕੇਂਦਰ ਅਲੱਗ ਅਲੱਗ ਨੇ, ਵੱਡੇ ਵੱਡੇ ਹੋਟਲ ਹੈ ਜੀ, ਜਾਂ ਲੋਕਾਂ ਨੂੰ ਅੱਜ ਕੱਲ੍ਹ ਸ਼ੌਕ ਹੈ ਵੀ ਭਾਈ ਕੋਈ ਜਨਮ ਦਿਹਾੜਾ ਮਨਾਉਣਾ ਹੈ, ਉਹਨੂੰ ਫੁੱਲਾਂ ਦਾ ਗੁਲਦਸਤਾ ਦੇਣਾ ਹੈ, ਹੈ ਕਿ ਨਹੀਂ?
1: ਆ ਕੋਈ ਆਪਣੇ ਫੰਕਸ਼ਨ ਹੁੰਦਾ ਜੀ ਬਹੁਤ ਵੱਡਾ,
0: ਹਾਂ,
1: ਉੱਥੇ ਜਿਹੜਾ ਮੁੱਖ ਮਹਿਮਾਨ ਆਇਆ ਹੋਵੇ,
0: ਆਹੋ,
1: ਉਹਦਾ ਸਵਾਗਤ ਵੀ ਫੁੱਲਾਂ ਨਾਲ ਕਰਦੇ ਆ ਜੀ,
0: ਬਿਲਕੁਲ ਬਿਲਕੁਲ,
1: ਗੁਲਦਸਤੇ ਨਾਲ,
0: ਹਾਂ,
1: ਕਿੱਡਾ ਕੁ ਵੱਡਾ ਬਣਾਇਆ ਹੈਗਾ।
0: ਸੋ ਇਸ ਕਰਕੇ ਇਹੀ ਹੈ ਕਿ ਫੁੱਲਾਂ ਦੀ ਕਾਸ਼ਤਕਾਰੀ ਜਦੋਂ ਆਪਾਂ ਸੰਧੂ ਸਾਹਿਬ ਜ਼ਿਕਰ ਕਰਦੇ ਹਾਂ, ਹੈ ਕੰਮ ਬਰੀਕੀ ਦਾ, ਕਿਉਂਕਿ ਫੁੱਲਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਬੀਜ, ਬੜੀ ਮਹਿੰਗਾ ਹੈ, ਬਹੁਤ ਜ਼ਿਆਦਾ,
1: ਬਹੁਤ ਮਹਿੰਗਾ ਹੈ,
0: ਬਹੁਤ ਮਹਿੰਗਾ ਹੈ।
1: ਕਈ ਕਿਸਾਨ ਫਿਰ ਬੀਜ ਵੀ ਪੈਦਾ ਕਰਦੇ,
0: ਬੀਜ ਪੈਦਾ ਕਰਦੇ ਹੈ ਜੀ, ਬਿਲਕੁਲ।
1: ਉਹਨਾਂ ਕੰਮ ਹੀ ਦੇਖੋ ਕਿ ਆਪਾਂ ਜਿਹੜੀ ਜ਼ਮੀਨ ਦੀ ਚੋਣ ਕਰਨੀ,
0: ਹਾਂ,
1: ਆਪਣੇ ਇਲਾਕੇ ਦੇ ਹਿਸਾਬ ਨਾਲ ਵੀ ਮੇਰੇ ਇਲਾਕੇ 'ਚ ਕਿਹੜਾ ਫੁੱਲ,
0: ਹਾਂ,
1: ਵਧੀਆ ਪੈਦਾ ਹੁੰਦਾ ਹੈ ਜੀ। ਫਿਰ ਦੇਖੋ ਮੰਡੀਕਰ ਦੀ ਗੱਲ ਤਾਂ ਆ ਗਈ, ਕਈ ਕਿਸਾਨ ਵੀਰ ਤਾਂ ਦੂਰ ਦੂਰ ਮੰਡੀਆਂ ਤੱਕ ਵੀ ਜਿਹੜੇ ਲੈ ਜਾਂਦੇ ਆ ਜੀ,
0: ਲੈ ਜਾਂਦੇ,
1: ਫੁੱਲ ਇਹੋ ਜਾਂਦਾ ਕਿ ਜਿਹਨਾਂ ਦੀ ਆਪਣਾ ਜਿਹੜੀ ਸ਼ੈਲਫ ਲਾਈਫ ਹੈ ਨਾ ਕਾਫੀ ਦੂਰ ਤੱਕ ਰਹਿੰਦੀ ਹੈ ਜੀ,
0: ਰਹਿੰਦੀ ਹੈ ਜੀ। ਅਲੱਗ ਅਲੱਗ ਕਿਸਮਾਂ ਨੇ ਨਾ, ਅਲੱਗ ਅਲੱਗ ਕਿਸਮਾਂ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ 'ਚ ਮੰਡੀਕਾਰੀ ਦੀ ਜਿਹੜੀ ਹੈ ਨਾ, ਹੁਣ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਯਾਰ ਸ਼ਹਿਰ 'ਚ ਕਿਹੜਾ ਲੈ ਕੇ ਜਾਊਗਾ, ਗੱਡੀ 'ਚ ਲੈ ਕੇ ਜਾਵਾਂਗੇ, ਪਰ ਜਿਹੜੇ ਬੰਦੇ ਇਹ ਕੰਮ ਕਰਦੇ ਹੈ, ਵਪਾਰ ਕਰਦੇ ਹੈ, ਇਹ ਬੱਸਾਂ ਵਾਲਿਆਂ ਨਾਲ ਉਹਨਾਂ ਦੇ ਤਾਲੁਕਾਤ ਬਣਾਏ ਹੋਏ ਨੇ,
1: ਬਣਾਉਣੇ ਪੈਂਦੇ ਆ,
0: ਉਹ ਬਣਾਉਣੇ ਪੈਂਦੇ ਹੈ ਉਹ ਭਾਈ, ਕਿਉਂਕਿ ਫੁੱਲਾਂ ਦੇ ਵਿੱਚ ਤੁਸੀਂ ਦੇਖ ਲਓ ਕੋਈ ਬਹੁਤਾ ਵਜ਼ਨ ਤਾਂ ਹੁੰਦਾ ਨਹੀਂ, ਹੈ ਨਾ, ਜਿਹੜੇ ਆਪਾਂ ਭੇਜਣੇ ਹੈ ਜੇ ਹੁਣ

0: ਇੱਕ ਗੱਟਾ ਪੈਦਾ ਕੀਤਾ, ਦੋ ਗੱਟੇ ਪੈਦਾ ਕੀਤੇ ਹੈ, ਜਾਂ ਆਪਾਂ ਬੰਨ ਕੇ ਤੋਰਦੇ ਹਾਂ, ਅਲੱਗ ਅਲੱਗ ਤਰੀਕੇ ਢੰਗ ਤਰੀਕੇ ਹੈਗੇ ਹੈ। ਅਤੇ ਉਹ ਲੋਕ ਬੱਸਾਂ ਵਾਲਿਆਂ ਨਾਲ ਜਿਹੜਾ ਹੈ ਉਹ ਤਾਲਮੇਲ ਰੱਖਦੇ ਹੈ, ਭਾਈ ਮੈਂ ਫਲਾਣੀ ਮੰਡੀ 'ਚ ਜਾ ਕੇ ਭੇਜਣੇ ਹੈ, ਤੂੰ ਇੱਥੋਂ ਲੈ ਜਾ ਅਤੇ ਉੱਥੇ ਫਲਾਣੇ ਬੰਦੇ ਨੇ ਲਾਹ ਲੈਣੇ ਹੈ, ਇਹ ਤਰੀਕਾ ਹੈ।
1: ਤਰੀਕਾ
0: ਸੋ ਇਸ ਕਰਕੇ ਆਪਾਂ ਇਹ ਜ਼ਿਕਰ ਤਾਂ ਕੀਤਾ ਹੈ ਕਿ ਪਹਿਲਾਂ ਤੁਸੀਂ ਫੁੱਲਾਂ ਦੀ ਕਾਸ਼ਤਕਾਰੀ ਤੋਂ ਇਹਦੀ ਮੰਡੀਕਾਰੀ ਲੱਭਣੀ ਬੜੀ ਲਾਜ਼ਮੀ ਹੈ ਕਿ ਮੈਂ ਕਿੱਥੇ ਮੰਡੀ ਕਰਨੀ ਹੈ, ਕਿਹੜੇ ਟਾਈਮ ਦੇ ਉੱਤੇ ਮੰਡੀਕਾਰੀ, ਮੰਡੀਕਾਰੀ ਕਰਨੀ ਕਿੱਦਾਂ ਹੈ।
1: ਹਾਂ, ਖਾਸ ਕਰਕੇ ਜਿਹੜੇ ਬੀਜ ਆ ਨਾ, ਇਹ ਤਾਂ ਤੁਸੀਂ ਜਿਹੜਾ ਆਪਾਂ ਕਹਿੰਦੇ ਰੁੜੀਆ ਰਾਮ ਜੀ ਵੀ ਜਿਹੜੀ ਕੰਟਰੈਕਟ ਫਾਰਮਿੰਗ ਹੁੰਦੀ ਹੈ ਨਾ,
0: ਹਾਂ
1: ਇਹ ਬੜੀ ਕਾਮਯਾਬ ਹੈ ਉਹਦੇ ਵਿੱਚ।
0: ਬਿਲਕੁਲ
1: ਕਿ ਜਿੱਦਾਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਪੱਕੀ ਮੇਰੀ ਮਾਰਕੀਟ ਹੈਗੀ ਹੈ, ਹੈਗੀ ਕਿਸੇ ਵੀ ਕੀਮਤ 'ਤੇ, ਚਾਹੇ 2 ਪੈਸੇ ਘੱਟ ਮਿਲਦੇ ਹੋਣ, ਪਰ ਤੁਹਾਨੂੰ ਯਕੀਨ ਤਾਂ ਹੈ ਨਾ ਕਿ ਮੈਂ ਜੋ ਚੀਜ਼ ਪੈਦਾ ਕਰੂੰਗਾ ਬੀਜ, ਉਹ ਮੇਰਾ ਲਾਗਤ ਹੋ ਜੂਗੀ ਉਹਦੀ, ਉਹ ਆਪਾਂ ਕਰਕੇ ਰੱਖੀ ਜੀ।
0: ਬਿਲਕੁਲ ਬਿਲਕੁਲ। ਸੋ ਇੱਕ ਤਾਂ ਇਹਦੇ 'ਚ ਖਾਸ ਗੱਲ ਤਾਂ ਇਹੀ ਹੈ ਕਿ ਫੁੱਲਾਂ ਦੀ ਕਾਸ਼ਤਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਜਾਣਦੇ ਹਾਂ ਕਿ ਆਪਣੇ ਕੋਲ ਮਹਿਕਮਾ ਹੈ ਬਾਗਬਾਨੀ ਵਿਭਾਗ, ਉਹਦੇ ਨਾਲ ਜੇ ਆਪਾਂ ਸੰਪਰਕ ਬਣਾ ਕੇ ਇਸ ਖੇਤਰ 'ਚ ਆਈਏ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਇੱਕ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਆਪਾਂ ਸਾਰੇ ਜਾਣਦੇ ਕਿ 12 ਮਹੀਨੇ 30 ਦਿਨਾਂ ਦੀ ਕਾਸ਼ਤ ਨਹੀਂ ਹੋ ਸਕਦੀ,
1: ਆਕਸੀਜਨ ਹੁੰਦੇ
0: ਇਹਨਾਂ ਦਾ ਇੱਕ ਸੀਜ਼ਨ ਹੈ, ਉਸੇ ਸੀਜ਼ਨ ਦੇ ਵਿੱਚ ਆਪਾਂ ਕਾਸ਼ਤ ਕਰਨੀ ਹੈ। ਸੋ ਮਹਿਕਮੇ ਵੱਲੋਂ ਬਹੁਤ ਸਾਰੀਆਂ ਸੁਵਿਧਾਵਾਂ ਹੈ, ਜਿੱਦਾਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਸਬਜ਼ੀਆਂ ਦੀ ਖੇਤੀ ਦੇ ਉੱਤੇ ਬਹੁਤ ਸਾਰੀਆਂ ਸੁਵਿਧਾਵਾਂ ਨੇ ਸਾਨੂੰ, ਜਿਨ੍ਹਾਂ ਤੋਂ
1: ਫੁੱਲਾਂ 'ਚ ਵੀ ਹੈਗੀਆਂ,
0: ਉਹੀ ਫੁੱਲਾਂ ਦੇ ਵਿੱਚ ਵੀ ਆਉਂਦਾ ਹੈ, ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਹੈ। ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜੇ ਕੋਈ ਬੰਦਾ ਚਾਹੁੰਦਾ, ਸਾਡਾ ਕਿਸਾਨ ਵੀਰ, ਕਿ ਮੈਂ ਫੁੱਲਾਂ ਦੀ ਕਾਸ਼ਤਕਾਰੀ ਵਾਲੇ ਪਾਸੇ ਜਾਣਾ ਹੈ, ਉਹਨੂੰ ਮਹਿਕਮਾ ਬਾਗਬਾਨੀ ਨਾਲ ਸੰਪਰਕ ਜ਼ਰੂਰ ਸਾਧਨਾ ਚਾਹੀਦਾ, ਕਿਉਂਕਿ ਹੁਣ ਤਾਂ ਹਰ ਜ਼ਿਲ੍ਹਾ ਪੱਧਰ 'ਤੇ ਵੀ ਮਾਹਰ ਬੈਠੇ ਹੈ ਜੀ,
1: ਹੈਗੇ ਆ,
0: ਹੈ ਕਿ ਨਹੀਂ,
1: ਕਿਸਾਨ ਵੀਰ ਵੀ ਹੈ ਜੀ,
0: ਕਿਸਾਨ ਹੈਗੇ ਜੀ, ਬਿਲਕੁਲ,
1: ਬਹੁਤ ਵਧੀਆ। ਦੇਖੋ ਜੇ ਆਪਾਂ ਕਹੀਏ ਨਾ, ਗਿਆਨ ਦਾ ਸੋਮਾ ਜਿਹੜਾ ਸਾਡਾ ਕਿਸਾਨ ਵੀਰ ਆ,
0: ਹਾਂ,
1: ਜਿਹਦੇ ਕੋਲ ਜਾਓ ਉਹਦੇ ਕੋਲ ਥੋੜ੍ਹਾ ਸਮਾਂ ਬਿਤਾਓ, ਇੱਕ ਤਾਂ ਤੁਹਾਡਾ ਜਿਹੜਾ ਕਹਿੰਦੇ ਦਾਇਰਾ ਵਧੂਗਾ,
0: ਬਿਲਕੁਲ,
1: ਦੂਜਾ ਕਿ ਤੁਸੀਂ ਗਿਆਨ ਹਾਸਲ ਕਰੋਗੇ ਕਿ ਉਹ ਕੀ ਸਮੱਸਿਆਵਾਂ ਆਈਆਂ ਸੀ ਉਸਨੂੰ ਇਸ ਕੰਮ ਦੇ ਵਿੱਚ,
0: ਬਿਲਕੁਲ,
1: ਕਿਉਂਕਿ ਉਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈਗੀ, ਕੀ ਔਕੜਾਂ ਨੇ ਔਰ ਕਿਸ ਤਰੀਕੇ ਨਾਲ ਆਪਾਂ ਦੂਰ ਕਰਕੇ ਇਸ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ।
0: ਦੇਖੋ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਸਿਆਣਾ ਬੰਦਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਸਮੱਸਿਆ ਬਾਰੇ ਸੋਚਦਾ,
1: ਮੈਨੂੰ ਕੀ ਔਕੜਾ ਸੀ
0: ਕਿ ਮੈਨੂੰ ਔਕੜਾਂ, ਇਹ ਪੈਸੇ ਕਈ ਜਿਹੜੇ ਗਿਣਨ ਵਾਲੇ ਪਾਸੇ ਪੈਸੇ ਲੈ ਵੀ ਮੈਂ ਹੁਣ 50 ਲਾਉਣੇ ਆ ਤੇ ਇਹਦੇ 500 ਬਣ ਜਾਣੇ, ਉਹ ਬੰਦੇ ਕਾਮਯਾਬ ਘੱਟ ਹੁੰਦੇ ਆ। ਜਿਹੜਾ ਮਤਲਬ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲਾ ਬੰਦਾ ਹੈ, ਉਹ ਇਹ ਸੋਚਦਾ ਹੈ ਕਿ ਜਿਹੜਾ ਵੀ ਕਿੱਤਾ ਧੰਦਾ ਮੈਂ ਕਰ ਰਿਹਾ ਹਾਂ, ਜਾਂ ਫੁੱਲਾਂ ਦਾ ਕਰ ਰਿਹਾ, ਜਾਂ ਸਬਜ਼ੀਆਂ ਦਾ ਕਰ ਰਿਹਾ, ਇਹ 'ਚ ਜ਼ਮੀਨੀ ਪੱਧਰ 'ਤੇ ਸਾਰੀਆਂ ਸਮੱਸਿਆਵਾਂ ਪਹਿਲਾਂ ਕਿਹੜੀਆਂ ਕਿਹੜੀਆਂ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਉਹ ਤੁਹਾਨੂੰ ਜ਼ਿਮੀਂਦਾਰ ਨੇ ਦੱਸਣੀਆਂ ਨੇ, ਮਾਹਰ ਤੁਹਾਨੂੰ ਢੰਗ ਤਰੀਕਾ ਦੱਸ ਸਕਦਾ ਹੈ ਵੀ ਭਾਈ ਇਸ ਸੀਜ਼ਨ ਦੇ ਵਿੱਚ ਤੂੰ ਇਸ ਗੇਂਦੇ ਦੀ ਕਾਸ਼ਤ ਕਰ ਲੈ, ਕਿਉਂਕਿ ਹੁਣ ਗੇਂਦੇ ਦੀਆਂ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਕਿਸਮਾਂ ਨੇ ਸਾਡੇ ਕੋਲ, ਗਲੈਡੂਲਸ ਹੈ ਸਾਡੇ ਕੋਲ, ਹੈ ਨਾ, ਅਤੇ ਕੋਸਮੋਸ ਹੈ ਸਾਡੇ ਕੋਲ, ਬਹੁਤ ਸਾਰੇ ਫੁੱਲ ਨੇ ਅਲੱਗ ਅਲੱਗ ਸਮੇਂ ਦੇ ਉੱਤੇ ਕਾਸ਼ਤ ਜਿਹੜੀ ਇਹਨਾਂ ਦੀ ਕੀਤੀ ਜਾਂਦੀ ਹੈ,
1: ਕੱਟ ਫਲਾਵਰ ਹੁੰਦੇ ਆ ਜੀ,
0: ਹਾਂ ਬਿਲਕੁਲ,
1: ਬੜੇ ਕਾਮਯਾਬ,
0: ਉਹ ਬਹੁਤ ਜ਼ਿਆਦਾ ਚੱਲਦਾ ਜੀ,
1: ਸਜਾਵਟ ਵਿੱਚ ਬੜੇ ਕੰਮ ਆਉਂਦੇ ਹੈਗੇ।
0: ਹਾਂ,
1: ਸੋ ਇਹ ਹੈ ਕਿ ਆਪਾਂ ਇਹਦੀ ਫੁੱਲਾਂ ਦੀ ਪਨੀਰੀ ਵੀ ਦੇਖੋ ਰੁੜੀ ਆਰਾਮ ਦੀ ਤਿਆਰ ਹੋ ਜਾਂਦੀ,
0: ਹੋ ਜਾਂਦੀ ਹੈ ਜੀ,
1: ਕਈ ਕਿਸਾਨ ਵੀ ਇਹੀ ਕੰਮ ਕਰਦੇ ਆ ਕਿ ਜਿੱਦਾਂ ਕੋਈ ਬੀਜ ਪੈਦਾ ਕਰਦਾ ਪਿਆ, ਕੋਈ ਫੁੱਲ ਪੈਦਾ ਕਰਦਾ ਪਿਆ, ਕੋਈ ਪਨੀਰੀ ਤਿਆਰ ਕਰਦਾ ਪਿਆ, ਤਾਂ ਕਿ ਇਹਦੇ ਵਿੱਚ ਵੀ ਜਿਹਨਾਂ ਕਹਿੰਦੇ ਕਿ ਕਿੰਨੀ ਭਿੰਨਤਾ ਹੈ, ਦੇਖੋ ਆਪਣੇ ਹਿਸਾਬ ਨਾਲ ਆਪਾਂ ਉਹ ਕੰਮ ਕਰ ਸਕਦੇ ਹੈਗੇ।
0: ਦੇਖੋ ਇਹਦੇ 'ਚ ਸਭ ਤੋਂ ਜ਼ਿਆਦਾ ਫਾਇਦਾ ਸੰਧੂ ਸਾਹਿਬ ਇਹ ਹੈ ਕਿ ਜਿੱਦਾਂ ਆਪਣੇ ਕੋਲ ਜੋਤ ਘੱਟਦੀ ਹੈ ਜਾ ਰਹੀ ਹੈ, ਜ਼ਮੀਨੀ ਆਕਾਰ ਨਹੀਂ ਸਾਡੇ ਕੋਲ ਜ਼ਮੀਨ ਦਾ ਉਨਾ, ਸੋ ਇਸ ਕਰਕੇ ਜੇ ਆਪਣੇ ਕੋਲ ਪੈਲੀ ਘੱਟ ਹੈ ਤੇ ਫੁੱਲਾਂ ਦੀ ਕਾਸ਼ਤਕਾਰੀ ਵਾਲੇ ਪਾਸੇ ਜਿਹੜਾ ਹੈ ਸਾਡੇ ਲਈ ਬਹੁਤ ਸੰਭਾਵਨਾ ਹੈ,
1: ਛੋਟੇ ਪੱਧਰ ਤੋਂ ਸ਼ੁਰੂ,
0: ਛੋਟੇ ਪੱਧਰ ਤੋਂ। ਪਰ ਇਹ ਕੰਮ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕੰਮ ਹਮੇਸ਼ਾ ਹੀ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਪਹਿਲਾਂ ਤੁਸੀਂ ਥੋੜ੍ਹਾ ਰਕਬਾ ਲਗਾ ਕੇ ਦੇਖੋ, ਫਿਰ ਤੁਹਾਨੂੰ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਦੇ ਬਾਬਤ ਤੁਸੀਂ ਸੋਚਿਆ ਨਹੀਂ ਹੁੰਦਾ, ਉਹ ਤੁਹਾਨੂੰ ਪਤਾ ਲੱਗਦੀਆਂ ਨੇ,
1: ਜੇ ਤਾਂ ਆਪਾਂ ਹੌਲੀ ਹੌਲੀ ਜਿਹਦਾ ਦਾਇਰਾ ਵੱਧਦਾ ਜਾਊਗਾ, ਸਾਡਾ ਗਿਆਨ ਵੱਧਦਾ ਜਾਊਗਾ, ਤੁਸੀਂ ਚੀਜ਼ ਦੇਖੋ ਵਧੀਆ ਪੈਦਾ ਕਰੋਗੇ, ਤੁਹਾਨੂੰ ਲੋਕ ਆਪਣੇ ਆਪ ਚੱਲ ਕੇ ਤੁਹਾਡੇ ਕੋਲ ਆਉਣਗੇ ਜੀ ਕਿ ਫਲਾਣਾ ਕਿਸਾਨ ਹੈ, ਪਨੀਰੀ ਬੜੀ ਵਧੀਆ ਪੈਦਾ ਕਰਦਾ ਜਾਂ ਬੀਜ ਬੜੀ ਵਧੀਆ ਪੈਦਾ ਕਰਦਾ।
0: ਦੇਖੋ ਜੀ, ਇਹ ਜਿਹੜਾ ਤੁਸੀਂ ਬੜੀ ਅਹਿਮ ਗੱਲ ਕੀਤੀ ਹੈ ਕਿ ਇਹ ਉਹ ਕਾਸ਼ਤਕਾਰੀ ਹੈ ਜਿਹਦੇ 'ਚ ਤੁਹਾਨੂੰ ਆਪਣਾ ਪਹਿਲਾਂ ਨਾਮ ਸਥਾਪਿਤ ਕਰਨਾ ਪੈਣਾ, ਆਪਣਾ ਨਾਮ ਬਣਾਉਣਾ ਪੈਣਾ, ਫਿਰ ਜਿਹੜੇ ਨਾਮ ਬਣ ਗਿਆ ਫਿਰ ਮੰਡੀਕਾਰੀ ਦੀ ਕੋਈ ਸਮੱਸਿਆ ਨਹੀਂ
1: ਆਉਣੀ।
0: ਚਲੀਏ ਆਪਾਂ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਗਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 112ਵੀਂ ਕੜੀ।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 6:50 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਅਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਵੀਂ ਸਵੇਰ। ਸੋਹਣੇ ਫੁੱਲਾਂ ਵਰਗੀ ਸੋਹਣੀ ਖਿੜੀ ਸਵੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਅੱਜ ਦਾ ਦਿਨ ਨਵੀਆਂ ਉਮੀਦਾਂ ਉਮੰਗਾਂ ਲੈ ਕੇ ਆਵੇ ਤੁਹਾਡੀ ਜ਼ਿੰਦਗੀ 'ਚ। ਦੋਸਤੋ, ਅੱਜ ਮੌਕਾ ਹੈ ਤੁਹਾਡੇ ਕੋਲ ਆਪਣੇ ਆਪ ਨੂੰ, ਆਪਣੀ ਆਲੇ ਦੁਆਲੇ ਨੂੰ ਬਦਲਣ ਦਾ, ਦੂਜਿਆਂ ਲਈ ਕੁਝ ਕਰਨ ਦਾ। ਸੋ ਇਹ ਮੌਕਾ ਗਵਾਉਣਾ ਨਹੀਂ, ਸਗੋਂ ਸੰਭਾਲਣਾ ਅਤੇ ਆਪਣਾ ਭਵਿੱਖ ਵੀ ਸੰਵਾਰਨਾ। ਅਤੇ ਅੱਜ ਦਾ ਵਿਚਾਰ ਅਸੀਂ ਤੁਹਾਡੇ ਨਾਲ ਸਾਂਝਾ ਇਹ ਕਰਨਾ। ਕਹਿੰਦੇ ਨੇ ਜੀਵਨ 'ਚ ਤੁਹਾਨੂੰ ਉਹੀ ਮਿਲਦਾ ਜਿਸ ਨੂੰ ਹਾਸਲ ਕਰਨ ਦਾ ਤੁਹਾਡੇ 'ਚ ਸਾਹਸ ਹੁੰਦਾ, ਹਿੰਮਤ ਹੁੰਦੀ ਹੈ, ਹੌਸਲਾ ਹੁੰਦਾ। ਸੋ ਐਸੇ ਹਿੰਮਤ ਹੌਸਲੇ ਦੇ ਨਾਲ ਤੁਸੀਂ ਕਰੋ ਆਪਣੇ ਦਿਨ ਦੀ ਸ਼ੁਰੂਆਤ, ਅਤੇ ਅਸੀਂ ਕਰਾਂਗੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਸ਼ਬਦ ਦੇ ਨਾਲ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਅਨੂਪ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ। ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਨੂੰ ਤੁਸੀਂ, ਅੱਜ ਸੋਮਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 8 ਅਤੇ ਈਸੀ ਸੰਨ 2026 ਦੇ ਜੂਨ ਮਹੀਨੇ ਦੀ 22 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

0: ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7 ਵਜੇ ਨੇ। ਆਓ ਸੁਣਦੇ ਹਾਂ ਆਕਾਸ਼ਵਾਣੀ ਦਿੱਲੀ ਤੋਂ ਹਿੰਦੀ 'ਚ ਸਮਾਚਾਰ।
1: ਨਮਸਕਾਰ।

0: प्रधानमंत्री नरेंद्र मोदी ने कहा है कि किसी भी देश की आर्थिक और सामरिक शक्ति उसके समुद्री सामर्थ्य पर काफी हद तक निर्भर करती है। इसलिए भारत अपनी समुद्री क्षमताओं को लगातार मजबूत कर रहा है। पश्चिम बंगाल की राजधानी कोलकाता में श्यामा प्रसाद मुखर्जी बंदरगाह पर स्वदेश निर्मित 3 युद्धपोतों को भारतीय नौसेना में शामिल करने के बाद प्रधानमंत्री ने ये बात कही। इनमें अत्याधुनिक स्टेल्थ फ्रिगेट INS दूनागिरी, संशोधक और अग्र शामिल हैं।
1: भारत अपने पूरे मैरिटाइम इकोसिस्टम को सशक्त बना रहा है, इसलिए भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, नदी जलमार्गों का विस्तार कर रहा है, मल्टी मॉडल लॉजिस्टिक नेटवर्क विकसित कर रहा है, सागरमाला जैसे अभियान इसी व्यापक सोच का हिस्सा है।
0: प्रधानमंत्री नरेंद्र मोदी ने अंतर्राष्ट्रीय योग दिवस 2026 को वैश्विक उत्सव बनाने के लिए विश्वभर के लोगों का आभार व्यक्त किया है। एक सोशल मीडिया पोस्ट में प्रधानमंत्री ने कहा कि ये देखकर खुशी होती है कि योग सभी क्षेत्रों और विभिन्न देशों के लोगों को स्वस्थ जीवन तथा कल्याण की साझा खोज में एकजुट कर रहा है। उन्होंने आशा व्यक्त की कि योग दिवस आने वाले समय में अधिक लोगों को दैनिक जीवन में योग अपनाने के लिए प्रेरित करेगा। भारत आज से नई दिल्ली में ब्रिक्स देशों के राष्ट्रीय सुरक्षा सलाहकारों की 2 दिवसीय बैठक की मेजबानी करेगा। राष्ट्रीय सुरक्षा सलाहकार अजीत डोभाल बैठक की अध्यक्षता करेंगे। बैठक में साइबर सुरक्षा, डिजिटल खतरों, आर्टिफिशियल इंटेलिजेंस से जुड़े जोखिमों तथा अन्य गैर पारंपरिक सुरक्षा चुनौतियों पर चर्चा होगी। प्रतिनिधि आतंकवाद रोधी सहयोग और सूचना तथा संचार प्रौद्योगिकी के सुरक्षित उपयोग से जुड़े मुद्दों की भी समीक्षा करेंगे। बैठक में भारत, ब्राजील, चीन, रूस, दक्षिण अफ्रीका सहित ब्रिक्स के 11 सदस्य देशों के सुरक्षा प्रमुख भाग लेंगे। चीन के विदेश मंत्री वांग यी भी इसमें शामिल रहेंगे। राष्ट्रीय परीक्षण एजेंसी आज से UGC नेट जून 2026 की परीक्षा शुरू करेगी। ये राष्ट्रीय स्तर की पात्रता परीक्षा कंप्यूटर आधारित टेस्ट मोड में इस महीने की 30 तारीख तक प्रतिदिन 2 पारियों में आयोजित की जाएगी। UGC नेट परीक्षा उन अभ्यर्थियों के लिए आयोजित की जाती है जो जूनियर रिसर्च फेलोशिप JRF और सहायक प्रोफेसर के पदों तथा PhD पाठ्यक्रमों में प्रवेश के लिए पात्रता प्राप्त करना चाहते हैं। नीट UG पुनर्परीक्षा कड़े सुरक्षा इंतजामों के बीच संपन्न हुई। NTA ने बताया कि देश भर के 5,440 जबकि विदेश के 14 केंद्रों पर 22 लाख से अधिक अभ्यर्थी इस परीक्षा में शामिल हुए। केंद्रीय माध्यमिक शिक्षा बोर्ड CBSE ने कक्षा 12वीं के अंकों के सत्यापन और पुनर्मूल्यांकन के परिणाम जारी करने शुरू कर दिए हैं। बोर्ड के अनुसार 87% से अधिक आवेदनों के परिणाम घोषित किए जा चुके हैं जबकि शेष परिणाम जल्द ही जारी कर दिए जाएंगे। तमिलनाडु के पेरिया पालयम स्थित सी फूड निर्यात कंपनी में अमोनिया गैस रिसाव के कारण 7 लोगों की मौत हो गई और 70 से अधिक श्रमिक प्रभावित हुए हैं। उपराष्ट्रपति CP राधाकृष्णन और प्रधानमंत्री नरेंद्र मोदी ने घटना पर दुख व्यक्त किया है। मुख्यमंत्री सी जोसेफ विजय ने घटना की उच्च स्तरीय जांच के आदेश दिए हैं। महिला T20 क्रिकेट विश्व कप में दक्षिण अफ्रीका ने भारत को 6 विकेट से हरा दिया। मैनचेस्टर में ग्रुप ए मुकाबले में भारत के 159 रन के लक्ष्य का पीछा करते हुए दक्षिण अफ्रीका ने 5 गेंद शेष रहते 4 विकेट पर 161 रन बना लिए। दक्षिण अफ्रीका की मारिजान कैप ने नाबाद 81 रन की शानदार पारी खेली और उन्हें प्लेयर ऑफ द मैच चुना गया। भारतीय कप्तान हरमनप्रीत कौर महिला और पुरुष क्रिकेट दोनों में 200 T20 अंतर्राष्ट्रीय मैच खेलने वाली पहली खिलाड़ी बन गई हैं। और इसके साथ ही ये समाचार बुलेटिन समाप्त हुआ।
2: FM बैंड 100.2 MHz ते असी आकाशवाणी दे पटियाला केंद्र तो बोल रहे हैं। साडे प्रोग्राम तुसीं लाइव स्ट्रीमिंग जरिए न्यूज़ ऑन AIR ऐप ते भी नालो नाल सुन सकते हो। समा मिला लो इस वेले सवेर के 7:05 हुए ने। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਪ੍ਰਾਈਮ ਮਿਨਿਸਟਰਸ ਸਮਾਲ ਸਕੇਲ ਫੂਡ ਇੰਡਸਟਰੀ ਇੰਪਾਵਰਮੈਂਟ ਸਕੀਮਸ ਬਾਰੇ ਜਾਣਕਾਰੀ ਹਾਸਲ ਕਰੋਗੇ। ਆਓ ਸੁਣਦੇ ਹਾਂ ਇਹ ਪ੍ਰੋਗਰਾਮ।
3: ਕਿਸਾਨ ਭੈਣੋ ਅਤੇ ਕਿਸਾਨ ਵੀਰੋ, ਗੁਰਵੀਰ ਸਿੰਘ ਸਰੌਦ ਹਾਜ਼ਰ ਹੈ ਪ੍ਰੋਗਰਾਮ ਖੇਤੀ ਨੁਕਤੇ ਲੈ ਕੇ। ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਇੱਕ ਅਜਿਹੀ ਮਹੱਤਵਪੂਰਨ ਯੋਜਨਾ ਬਾਰੇ ਜੋ ਪਿੰਡਾਂ ਵਿੱਚ ਬੈਠੇ ਛੋਟੇ ਉੱਦਮੀਆਂ, ਕਿਸਾਨਾਂ, ਮਹਿਲਾਵਾਂ ਅਤੇ ਸਵੈ ਸਹਾਇਤਾ ਸਮੂਹਾਂ ਲਈ ਰੁਜ਼ਗਾਰ ਅਤੇ ਆਮਦਨ ਦੇ ਨਵੇਂ ਰਾਹ ਖੋਲ੍ਹਦੀ ਹੈ। ਇਸ ਯੋਜਨਾ ਦਾ ਨਾਮ ਹੈ ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਯੋਜਨਾ, ਜਿਸ ਨੂੰ ਸੰਖੇਪ ਵਿੱਚ PMFME ਯੋਜਨਾ ਕਿਹਾ ਜਾਂਦਾ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਪਿੰਡਾਂ ਵਿੱਚ ਬਹੁਤ ਸਾਰੇ ਲੋਕ ਘਰਾਂ ਵਿੱਚ ਅਚਾਰ, ਮੁਰੱਬੇ, ਮਸਾਲੇ, ਪਾਪੜ, ਨਮਕੀਨ, ਬਿਸਕਿਟ, ਦੁੱਧ ਤੋਂ ਬਣੇ ਉਤਪਾਦ ਜਾਂ ਹੋਰ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦੇ ਹਨ, ਪਰ ਪੂੰਜੀ ਦੀ ਘਾਟ, ਮਸ਼ੀਨਰੀ ਦੀ ਕਮੀ, ਪੈਕਿੰਗ ਤੇ ਮਾਰਕੀਟਿੰਗ ਬਾਰੇ ਜਾਣਕਾਰੀ ਨਾ ਹੋਣ ਕਾਰਨ ਇਹ ਕਾਰੋਬਾਰ ਵੱਡੇ ਪੱਧਰ ਤੇ ਨਹੀਂ ਪਹੁੰਚ ਸਕਦੇ। ਇਸੇ ਸਮੱਸਿਆ ਦੇ ਹੱਲ ਲਈ ਸਰਕਾਰ ਵੱਲੋਂ PMFME ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਛੋਟੇ ਤੇ ਅਣਸੰਗਠਿਤ ਫੂਡ ਪ੍ਰੋਸੈਸਿੰਗ ਕਾਰੋਬਾਰਾਂ ਨੂੰ ਸੰਗਠਿਤ ਤੇ ਆਧੁਨਿਕ ਬਣਾਇਆ ਜਾ ਸਕੇ। ਇਸ ਯੋਜਨਾ ਤਹਿਤ ਨਵਾਂ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਲਈ ਜਾਂ ਪੁਰਾਣੇ ਕਾਰੋਬਾਰ ਨੂੰ ਆਧੁਨਿਕ ਬਣਾਉਣ ਲਈ 35% ਤੱਕ ਕੈਪੀਟਲ ਸਬਸਿਡੀ ਦਿੱਤੀ ਜਾਂਦੀ ਹੈ। ਇਹ ਸਬਸਿਡੀ ਸਿੱਧੀ ਤਰ੍ਹਾਂ ਨਕਦ ਨਹੀਂ ਮਿਲਦੀ, ਸਗੋਂ ਬੈਂਕ ਲੋਨ ਨਾਲ ਜੁੜੀ ਹੁੰਦੀ ਹੈ। ਜਦੋਂ ਤੁਹਾਡਾ ਲੋਨ ਮਨਜ਼ੂਰ ਹੋ ਜਾਂਦਾ ਹੈ ਅਤੇ ਤੁਸੀਂ ਆਪਣਾ ਪ੍ਰੋਜੈਕਟ ਸ਼ੁਰੂ ਕਰ ਦਿੰਦੇ ਹੋ ਤਾਂ ਸਬਸਿਡੀ ਦੀ ਰਕਮ ਤੁਹਾਡੇ ਲੋਨ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਤੁਹਾਡੇ ਕਰਜ਼ੇ ਦਾ ਬੋਝ ਵੀ ਘੱਟ ਹੁੰਦਾ ਹੈ। ਜੇਕਰ ਤੁਸੀਂ ਖਾਣ ਪੀਣ ਨਾਲ ਸੰਬੰਧਿਤ ਕਿਸੇ ਵੀ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹੋ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਯੋਜਨਾ ਤੁਹਾਡੇ ਲਈ ਹੈ। ਆਟਾ ਚੱਕੀ, ਦਾਲ ਮਿੱਲ, ਚਾਵਲ ਸ਼ੈਲਰ, ਮੱਕੀ ਪ੍ਰੋਸੈਸਿੰਗ ਯੂਨਿਟ, ਮਸਾਲੇ ਬਣਾਉਣ ਦਾ ਕੰਮ, ਪਾਪੜ, ਨਮਕੀਨ, ਚਿਪਸ, ਬੇਕਰੀ ਉਤਪਾਦ, ਬ੍ਰੈਡ, ਬਿਸਕੁਟ, ਕੇਕ, ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਉਤਪਾਦ, ਸ਼ਹਿਦ ਪੈਕਿੰਗ, ਗੁੜ ਨਿਰਮਾਣ, ਸਰ੍ਹੋਂ ਦਾ ਤੇਲ ਅਤੇ ਪਸ਼ੂ ਖੁਰਾਕ ਤਿਆਰ ਕਰਨ ਵਾਲੇ ਯੂਨਿਟ ਇਸ ਯੋਜਨਾ ਅਧੀਨ ਲੈ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਹੋਰ ਕੋਈ ਮਹਿਲਾ ਘਰ ਤੋਂ ਛੋਟੇ ਪੱਧਰ 'ਤੇ ਆਚਾਰ ਜਾਂ ਬੇਕਰੀ ਦਾ ਕੰਮ ਕਰ ਰਹੀ ਹੈ ਤਾਂ ਉਹ ਵੀ ਇਸ ਸਕੀਮ ਤਹਿਤ ਅਪਲਾਈ ਕਰ ਸਕਦੀ ਹੈ। ਇਸ ਯੋਜਨਾ ਲਈ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਨਵੇਂ ਉੱਦਮੀ, ਛੋਟੇ ਕਾਰੋਬਾਰੀ, ਕਿਸਾਨ ਸਵੈ ਸਹਾਇਤਾ ਸਮੂਹ, ਕਿਸਾਨ ਉਤਪਾਦਕ ਸੰਸਥਾਵਾਂ ਅਤੇ ਹੋਰ ਯੋਗ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਲਈ ਕੋਈ ਵੀ ਉੱਚ ਵਿੱਦਿਅਕ ਯੋਗਤਾ ਲਾਜ਼ਮੀ ਨਹੀਂ ਰੱਖੀ ਗਈ। ਇਸ ਕਰਕੇ ਪਿੰਡਾਂ ਦੇ ਨੌਜਵਾਨ, ਮਹਿਲਾਵਾਂ ਅਤੇ ਛੋਟੇ ਕਾਰੋਬਾਰੀ ਆਸਾਨੀ ਨਾਲ ਇਸ ਯੋਜਨਾ ਦਾ ਹਿੱਸਾ ਬਣ ਸਕਦੇ। ਜੇਕਰ ਕੋਈ ਸੈਲਫ ਹੈਲਪ ਗਰੁੱਪ ਜਾਂ ਮਹਿਲਾ ਗਰੁੱਪ ਇਸ ਯੋਜਨਾ ਅਧੀਨ ਅਪਲਾਈ ਕਰਦਾ ਹੈ ਤਾਂ ਗਰੁੱਪ ਦੇ ਹਰ ਮੈਂਬਰ ਨੂੰ 40,000 ਰੁਪਏ ਤੱਕ ਦੀ ਬੀਜ ਪੂੰਜੀ ਦਿੱਤੀ ਜਾਂਦੀ ਹੈ। ਇਹ ਰਕਮ ਵਰਕਿੰਗ ਕੈਪੀਟਲ ਅਤੇ ਛੋਟੇ ਸੰਦ ਸਮਾਨ ਖਰੀਦਣ ਲਈ ਵਰਤੀ ਜਾ ਸਕਦੀ ਹੈ। ਇਹ ਸਹਾਇਤਾ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ। PMFME ਯੋਜਨਾ ਦੀ ਖਾਸ ਗੱਲ ਇਹ ਹੈ ਕਿ ਸਰਕਾਰ ਸਿਰਫ ਲੋਨ ਅਤੇ ਸਬਸਿਡੀ ਹੀ ਨਹੀਂ ਦਿੰਦੀ, ਸਗੋਂ ਕਾਰੋਬਾਰ ਨੂੰ ਸਫਲ ਬਣਾਉਣ ਲਈ ਕਈ ਹੋਰ ਸਹੂਲਤਾਂ ਵੀ ਮੁਫਤ ਵਿੱਚ ਮੁਹੱਈਆ ਕਰਵਾਉਂਦੀ ਹੈ। ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ, ਸਫਾਈ ਅਤੇ ਕੁਆਲਿਟੀ ਮੈਨੇਜਮੈਂਟ ਬਾਰੇ ਸਿਖਲਾਈ, ਕਾਰੋਬਾਰ ਚਲਾਉਣ ਦੇ ਤਰੀਕੇ, ਮਾਰਕੀਟਿੰਗ ਦੀ ਜਾਣਕਾਰੀ ਅਤੇ ਉਤਪਾਦ ਦੀ ਪੈਕਿੰਗ ਬਾਰੇ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ FSSAI ਲਾਇਸੈਂਸ, GST ਅਤੇ ਉੱਦਮ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਵੀ ਸਰਕਾਰੀ ਮਦਦ ਦਿੱਤੀ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਉਤਪਾਦ ਬਣਾਉਣਾ ਹੀ ਕਾਫੀ ਨਹੀਂ, ਉਸ ਨੂੰ ਵਧੀਆ ਪੈਕਿੰਗ, ਬ੍ਰੈਂਡਿੰਗ ਰਾਹੀਂ ਬਾਜ਼ਾਰ ਤੱਕ ਵੀ ਪਹੁੰਚਾਉਣਾ ਜ਼ਰੂਰੀ ਹੈ। ਇਸ ਲਈ ਯੋਜਨਾ ਤਹਿਤ ਬ੍ਰੈਂਡਿੰਗ ਅਤੇ ਮਾਰਕੀਟਿੰਗ ਸਹਾਇਤਾ ਵੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ PMFME ਦੇ ਅਧਿਕਾਰਤ ਪੋਰਟਲ 'ਤੇ ਆਨਲਾਈਨ ਅਪਲਾਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਹਾਨੂੰ ਫਾਰਮ ਭਰਨ, ਪ੍ਰੋਜੈਕਟ ਤਿਆਰ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਹੋਵੇ ਤਾਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਉਦਯੋਗ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿੱਥੇ ਰਿਸੋਰਸ ਪਰਸਨ ਵੱਲੋਂ ਮੁਫਤ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਕਿਸਾਨ ਵੀਰੋ, ਭੈਣੋ ਅਤੇ ਨੌਜਵਾਨ ਸਾਥੀਓ, PMFME ਯੋਜਨਾ ਨਾ ਸਿਰਫ ਤੁਹਾਡੇ ਕਾਰੋਬਾਰ ਨੂੰ ਨਵੀਂ ਪਹਿਚਾਣ ਦੇ ਸਕਦੀ ਹੈ, ਸਗੋਂ ਤੁਹਾਨੂੰ ਰੁਜ਼ਗਾਰ ਸਿਰਜਣਹਾਰ ਵੀ ਬਣਾ ਸਕਦੀ ਹੈ। ਇਸ ਲਈ ਜੇਕਰ ਤੁਸੀਂ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਯੋਜਨਾ ਦਾ ਲਾਭ ਜ਼ਰੂਰ ਲਵੋ। ਅੱਜ ਦੇ ਖੇਤੀ ਨੁਕਤੇ ਵਿੱਚ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ।
2: ਹੁਣ ਇਹ ਕਿਸਾਨ ਵੀਰ ਅਤੇ ਭੈਣਾਂ ਸੁਣ ਰਹੇ ਸੀ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੁਰਵੀਰ ਸਿੰਘ ਸਰੌਦ ਨੇ ਤੁਹਾਨੂੰ ਜਾਣਕਾਰੀ ਦਿੱਤੀ ਪ੍ਰਾਈਮ ਮਿਨਿਸਟਰਸ ਸਮਾਲ ਸਕੇਲ ਫੂਡ ਇੰਡਸਟਰੀ ਇੰਪਾਵਰਮੈਂਟ ਸਕੀਮਸ ਬਾਰੇ।
4: ਕੁਦਰਤ ਤਾਂ ਨਿਰੰਕਾਰ ਹੈ, ਆਕਾਰ ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁੱਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
2: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:10 ਹੋਏ ਨੇ। ਪੇਸ਼ ਕਰ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਨਮਸਕਾਰ, ਸਤਿ ਸ਼੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਲੈ ਕੇ ਹਾਜ਼ਰ ਹਾਂ ਸਾਡਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਵਿੱਚ ਬਹੁਤ ਸਾਰੀ ਜਾਣਕਾਰੀ ਹੋਏਗੀ ਤੁਹਾਡੇ ਨਾਲ ਸਾਂਝੀ, ਨਾਲੋ ਨਾਲ ਹੋਏਗਾ ਗੀਤ ਸੰਗੀਤ। ਅਤੇ ਪ੍ਰੋਗਰਾਮ 'ਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਹੁੰਦੀ ਹੈ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ। ਸੋ ਅੱਜ ਪੂਰਾ ਦਿਨ ਤੁਹਾਡੇ ਲਈ ਕਿਹੜੇ ਕਿਹੜੇ ਪ੍ਰੋਗਰਾਮ ਕਿਸ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣੇ ਨੇ, ਆਓ ਇਸ ਦਾ ਵੇਰਵਾ ਸਾਂਝਾ ਕਰ ਲੈਂਦੇ ਹਾਂ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਅਤੇ 8:30 ਵਜੇ ਪੰਜਾਬੀ 'ਚ ਖਬਰਾਂ ਹੋਣਗੀਆਂ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵਾਏ ਜਾਂਦੇ ਨੇ ਪੰਜਾਬੀ ਫਿਲਮਾਂ 'ਚੋਂ ਗੀਤ। ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੁੰਦੇ ਨੇ। 10:02 'ਤੇ ਪੇਸ਼ ਕਰਦੇ ਆ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ। ਸਰੋਤਿਆਂ ਦੀਆਂ ਫਰਮਾਇਸ਼ਾਂ ਦੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਹੁੰਦਾ ਸਵੇਰੇ 10:30 ਵਜੇ ਦਾ। ਇਸ ਪ੍ਰੋਗਰਾਮ ਵਿੱਚ ਸਰੋਤੇ ਕਾਲ ਕਰਕੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਨੇ, ਅਤੇ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਹਿੰਦੀ ਫਿਲਮੀ ਗੀਤ ਤਾਂ ਤੁਸੀਂ ਸੁਣ ਸਕਦੇ ਹੋ ਸਾਡਾ ਪ੍ਰੋਗਰਾਮ ਹਿੰਦੀ ਜ਼ਾਇਕਾ ਸਵੇਰੇ 11:02 'ਤੇ। ਇਸ ਪ੍ਰੋਗਰਾਮ ਵਿੱਚ ਤੁਸੀਂ ਵਟਸਐਪ ਮੈਸੇਜਿਸ ਦੇ ਜ਼ਰੀਏ ਆਪਣੀ ਫਰਮਾਇਸ਼ ਸਾਡੇ ਤੱਕ ਭੇਜ ਸਕਦੇ ਹੋ। ਸਵੇਰੇ 11:30 ਵਜੇ ਦਾ ਸਮਾਂ ਹੁੰਦਾ ਪ੍ਰੋਗਰਾਮ ਫੁਲਕਾਰੀ ਦਾ। 12:05 'ਤੇ ਭੈਣਾਂ ਦੇ ਲਈ ਪ੍ਰੋਗਰਾਮ ਨਾਲ ਲੋਕ ਹੋਏਗਾ। ਦੁਪਹਿਰ 1:02 'ਤੇ ਪ੍ਰੋਗਰਾਮ ਨਗਮੇ ਸੁਣੋਗੇ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਦੀ ਫਰਮਾਇਸ਼ 'ਤੇ ਹਿੰਦੀ ਫਿਲਮੀ ਗੀਤ ਸੁਣਵਾਏ ਜਾਂਦੇ ਨੇ, ਅਤੇ ਭੇਜੇ ਹੋਏ ਖਤ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰਦੇ ਹਾਂ। ਦੁਪਹਿਰ 1:10 'ਤੇ ਸ਼ਾਮ 6:20 'ਤੇ ਪ੍ਰਾਦੇਸ਼ਿਕ ਖਬਰਾਂ ਸੁਣਵਾਈਆਂ ਜਾਂਦੀਆਂ ਨੇ ਆਕਾਸ਼ਵਾਣੀ ਜਲੰਧਰ ਤੋਂ। 1:40 'ਤੇ ਪੰਜਾਬੀ 'ਚ ਖਬਰਾਂ ਹੁੰਦੀਆਂ ਨੇ, ਅਤੇ 1:50 'ਤੇ ਉਰਦੂ 'ਚ ਸਮਾਚਾਰ। ਦੁਪਹਿਰ 2 ਵਜੇ ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਪੇਸ਼ ਕਰਾਂਗੇ ਅਤੇ ਸੁਣਵਾਵਾਂਗੇ ਇਹ ਫਿਲਮੀ ਗੀਤ। 2:15 ਦੁਪਹਿਰ ਸਮਾਚਾਰ ਤੁਸੀਂ ਸੁਣੋਗੇ, ਅਤੇ 2:30 ਵਜੇ ਹੋਏਗਾ ਸਾਡਾ ਖਾਸ ਪ੍ਰੋਗਰਾਮ ਸੁਨੇਹੀ। ਸੁਨੇਹੀ ਪ੍ਰੋਗਰਾਮ ਸਰੋਤਿਆਂ ਦੀਆਂ ਫੀਡਬੈਕਸ ਦੇ ਆਧਾਰਿਤ ਹੁੰਦਾ ਹੈ। ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਬਾਰੇ ਤੁਸੀਂ ਆਪਣੀ ਰਾਏ ਜਾਂ ਸੁਝਾਅ ਸਾਨੂੰ ਦੇ ਸਕਦੇ ਹੋ ਇਸ ਪ੍ਰੋਗਰਾਮ ਦੇ ਜ਼ਰੀਏ। 2:30 ਤੋਂ ਲੈ ਕੇ 3 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ, ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ। ਨੰਬਰ ਰਹੇਗਾ 9465060268। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ। ਸ਼ਾਮ 5:02 'ਤੇ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰਾਂ ਦੇ ਭੈਣਾਂ ਲਈ ਸਾਡਾ ਪ੍ਰੋਗਰਾਮ ਕਿਸਾਨ ਵਾਣੀ ਹੁੰਦਾ ਸ਼ਾਮ 5:30। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਵਿੱਚ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਖੇਤੀਬਾੜੀ ਵਿਕਾਸ ਅਫਸਰ ਸਿਕੰਦਰ ਸਿੰਘ। ਨੌਜਵਾਨ ਦੋਸਤਾਂ ਦੇ ਲਈ ਪ੍ਰੋਗਰਾਮ ਵਿਭਗਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। 7:02 'ਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰ ਸਕਦੇ ਹੋ, ਅਤੇ 7:30 ਸੁਣੋਗੇ ਪੰਜਾਬੀ 'ਚ ਖਬਰਾਂ। ਸਰੋਤਿਆਂ ਦੀ ਫਰਮਾਇਸ਼ਾਂ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਤੁਸੀਂ ਸੁਣੋਗੇ ਸ਼ਾਮ 7:40 'ਤੇ। ਰਾਤੀ 8:15 ਸੁਣੋਗੇ ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ। ਇਸ ਪ੍ਰੋਗਰਾਮ ਵਿੱਚ ਅੱਜ ਤਾਮਿਲਨਾਡੂ ਬਾਰੇ ਜਾਣਕਾਰੀ ਹਾਸਲ ਕਰੂੰਗੀ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੋਣਗੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਹੋਣਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ। ਸਰੋਤਿਆਂ ਦਾ ਮਨਪਸੰਦ ਹਰਮਨ ਪਿਆਰਾ ਪ੍ਰੋਗਰਾਮ ਪੰਜਾਬੀ ਤੜਕਾ ਹੋਏਗਾ ਰਾਤੀ 10:02 'ਤੇ। ਇਸ 'ਚ ਸਰੋਤੇ ਸਾਨੂੰ ਮੈਸੇਜ ਭੇਜਦੇ ਨੇ, ਅਤੇ ਅਸੀਂ ਉਹਨਾਂ ਨੂੰ ਸੁਣਵਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਪੰਜਾਬੀ ਗੀਤ। ਅਤੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਸਾਡੇ ਰੋਜ਼ਾਨਾ ਪ੍ਰੋਗਰਾਮ ਰਜਨੀਕੰਧਾ ਤਹਿਤ, ਅਤੇ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ ਰਾਤੀ 10:30। ਦੇਰ ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੁੰਦੀਆਂ ਨੇ, ਅਤੇ 11:10 'ਤੇ ਸਾਡੀ ਸਭਾ ਦੀ ਸਮਾਪਤੀ ਹੁੰਦੀ ਹੈ। ਸੋ ਦੋਸਤੋ, ਇਹ ਤਾਂ ਸੀ ਵੀਰਵਾ ਉਹਨਾਂ ਪ੍ਰੋਗਰਾਮਾਂ ਦਾ ਜਿਹੜੇ ਅੱਜ ਪੂਰਾ ਦਿਨ ਆਕਾਸ਼ਵਾਣੀ ਪਟਿਆਲਾ ਤੋਂ ਤੁਹਾਡੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:15 ਹੋਏ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਕਰਮਜੀਤ ਕੌਰ ਦੇ ਨਾਲ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅਤੇ ਹੁਣ ਪ੍ਰੋਗਰਾਮ 'ਚ ਵੇਲਾ ਹੋ ਗਿਆ ਤੁਹਾਡੇ ਨਾਲ ਅੱਜ ਦੇ ਦਿਨ ਦੀ ਖਾਸੀਅਤ ਸਾਂਝੀ ਕਰਨ ਦਾ। ਬਹੁਤ ਖਾਸ ਘਟਨਾਵਾਂ ਅੱਜ ਦੇ ਦਿਨ ਹੋਈਆਂ ਨੇ। 1633 ਈਸਵੀ ਵਿੱਚ ਰੋਮ ਦੇ ਦਫ਼ਤਰ ਨੇ ਗੈਲੀਲੀਓ ਗੈਲੀਲੀ ਨੂੰ ਆਪਣੇ ਸੂਰਜ ਕੇਂਦਰੀ ਵਿਚਾਰ ਨੂੰ ਬਦਲਣ ਲਈ ਮਜਬੂਰ ਕੀਤਾ ਸੀ। ਉਹ ਵਿਚਾਰ ਕੀ ਸੀ? ਕਿ ਸੂਰਜ ਨਾ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਸੀ। ਅੱਜ ਹੀ ਦੇ ਦਿਨ 1940 'ਚ ਫਰਾਂਸ ਨੇ ਨਾਜ਼ੀ ਜਰਮਨੀ ਦੇ ਨਾਲ ਜੰਗਬੰਦੀ 'ਤੇ ਦਸਤਖਤ ਕੀਤੇ ਸੀ, ਜਿਸ ਨਾਲ ਫਰਾਂਸ ਸ਼ਾਸਨ ਦੀ ਸਿਰਜਣਾ ਹੋਈ ਸੀ। 1941 'ਚ ਨਾਜ਼ੀ ਜਰਮਨੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਸੋਵੀਅਤ ਯੂਨੀਅਨ 'ਤੇ ਹਮਲਾ ਕਰਦੇ ਹੋਏ ਆਪਰੇਸ਼ਨ ਬਾਰਬਾਰੋਸਾ ਸ਼ੁਰੂ ਕੀਤਾ ਸੀ। ਅਤੇ 1986 ਦੇ ਵਿੱਚ ਅੱਜ ਹੀ ਦੇ ਦਿਨ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਫੁੱਟਬਾਲਰ ਡੀਏਗੋ ਮਾਰਾਡੋਨਾ ਨੇ ਇੰਗਲੈਂਡ ਵਿਰੁੱਧ ਆਪਣਾ ਵਿਵਾਦਪੂਰਨ ਹੈਂਡ ਆਫ ਗੋਡ ਗੋਲ ਕੀਤਾ ਸੀ। ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਵੀ ਫੀਫਾ ਵਰਲਡ ਕੱਪ 2026 ਹੈ ਜਿਹੜਾ ਚੱਲ ਰਿਹਾ। ਸੋ ਮੈਰਾਡੋਨਾ ਦਾ ਹੈਂਡ ਆਫ ਗੋਡ ਆਖਰ 'ਚ ਹੈ ਕਿ 22 ਜੂਨ 1986 ਨੂੰ ਮੈਕਸੀਕੋ 'ਚ ਫੀਫਾ ਵਰਲਡ ਕੱਪ ਦਾ ਕੁਆਟਰ ਫਾਈਨਲ ਮੈਚ ਅਰਜਨਟੀਨਾ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਸੀ। ਅਰਜਨਟੀਨਾ ਦੇ ਸਟਾਰ ਖਿਡਾਰੀ ਡੀਏਗੋ ਮਾਰਾਡੋਨਾ ਨੇ ਮੈਚ ਦੇ 51ਵੇਂ ਮਿੰਟ 'ਚ ਇੰਗਲੈਂਡ ਦੇ ਗੋਲਕੀਪਰ ਨੂੰ ਚਕਮਾ ਦਿੰਦੇ ਹੋਏ ਆਪਣੇ ਹੱਥ ਨਾਲ ਗੋਲ ਕਰਤਾ। ਰੈਫਰੀ ਨੂੰ ਲੱਗਿਆ ਕਿ ਗੋਲ ਸਿਰ ਨਾਲ ਹੋਇਆ, ਇਸ ਲਈ ਉਹਨਾਂ ਨੇ ਇਸ ਨੂੰ ਜਾਇਜ਼ ਗੋਲ ਮੰਨ ਲਿਆ। ਅਤੇ ਮੈਚ ਤੋਂ ਬਾਅਦ ਮੈਰਾਡੋਨਾ ਨੇ ਖੁਦ ਕਿਹਾ ਕਿ ਇਹ ਗੋਲ ਥੋੜ੍ਹਾ ਮੈਰਾਡੋਨਾ ਦੇ ਸਿਰ ਨਾਲ ਅਤੇ ਥੋੜ੍ਹਾ ਰੱਬ ਦੇ ਹੱਥ ਨਾਲ ਹੋਇਆ ਸੀ, ਜਿਸ ਤੋਂ ਬਾਅਦ ਇਸ ਦਾ ਨਾਮ ਹੈਂਡ ਆਫ ਗੋਡ ਪੈ ਗਿਆ ਸੀ। ਇਸ ਮੈਚ ਵਿੱਚ 4 ਮਿੰਟ ਬਾਅਦ ਮੈਰਾਡੋਨਾ ਨੇ 5 ਬਚਾਅ ਪੱਖ ਦੇ ਖਿਡਾਰੀਆਂ ਨੂੰ ਹਰਾ ਕੇ ਇੱਕ ਹੋਰ ਗੋਲ ਕੀਤਾ ਸੀ, ਜਿਹਨੂੰ ਸਦੀ ਦਾ ਸਰਵੋਤਮ ਗੋਲ ਕਿਹਾ ਜਾਂਦਾ ਸੀ, ਯਾਨੀ ਕਿ ਗੋਲ ਆਫ ਦਾ ਸੈਂਚੁਰੀ।
2: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਜੀ ਦੋਸਤੋ, ਅੱਜ ਦੇ ਦਿਨ ਦੀ ਖਾਸੀਅਤ ਦੀ ਗੱਲ ਕਰ ਰਹੇ ਸੀ, ਇਤਿਹਾਸ 'ਚ ਕਿਉਂ ਹੈ ਅੱਜ ਦਾ ਦਿਨ ਖਾਸ, ਇਹ ਗੱਲ ਤੁਹਾਡੇ ਨਾਲ ਕਰ ਰਹੇ ਸੀ। 22 ਜੂਨ 1897 ਨੂੰ ਚਾਪੇਕਰ ਭਰਾਵਾਂ ਅਤੇ ਉਹਨਾਂ ਦੇ ਸਾਥੀਆਂ ਨੇ ਪੁਣੇ 'ਚ ਬ੍ਰਿਟਿਸ਼ ਬਸਤੀਵਾਦੀ ਅਫਸਰਾਂ ਨਾਲ, ਯਾਨੀ ਚਾਰਲਸ ਵਾਲਟਰ ਰੈੱਡ ਅਤੇ ਲੈਫਟੀਨੈਂਟ ਚਾਰਲਸ ਐਗਰਟਨ ਆਈਸਟਨ ਦੀ ਹੱਤਿਆ ਕੀਤੀ ਸੀ। ਅੱਜ ਹੀ ਦੇ ਦਿਨ 1940 'ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਅਧਿਕਾਰਿਤ ਤੌਰ 'ਤੇ ਆਲ ਇੰਡੀਆ ਫਾਰਵਰਡ ਬਲਾਕ ਦੀ ਸਥਾਪਨਾ ਵੀ ਕੀਤੀ ਸੀ। ਅਤੇ ਸਪੇਸ ਨਾਲ ਵੀ ਜੁੜਿਆ ਹੋਇਆ ਅੱਜ ਦਾ ਦਿਨ, ਉਹ ਇਸ ਤਰ੍ਹਾਂ ਕਿ 22 ਜੂਨ 2007 ਨੂੰ ਭਾਰਤੀ ਮੂਲ ਦੀ ਮਸ਼ਹੂਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਆਪਣੇ ਮਿਸ਼ਨ ਤੋਂ ਬਾਅਦ ਸੁਰੱਖਿਅਤ ਧਰਤੀ 'ਤੇ ਵਾਪਸ ਆਈ ਸੀ। ਉਸ ਸਮੇਂ ਉਹਨਾਂ ਨੇ ਪੁਲਾੜ 'ਚ ਲਗਾਤਾਰ 195 ਦਿਨ ਬਿਤਾ ਕੇ ਕਿਸੇ ਵੀ ਮਹਿਲਾ ਪੁਲਾੜ ਯਾਤਰੀ ਦੁਆਰਾ ਸਭ ਤੋਂ ਲੰਬਾ ਪੁਲਾੜ ਵਿੱਚ ਰਹਿਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ।

0: ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
1: ਜੀ ਦੋਸਤੋ, ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:31 ਹੋ ਚੁੱਕੇ ਨੇ, ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਜਾਣਕਾਰੀ ਅਤੇ ਮਨੋਰੰਜਨ ਦੇ ਮੇਲ ਸੁਮੇਲ ਨਾਲ ਬਣਿਆ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਤੋਂ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਪ੍ਰੋਗਰਾਮ 'ਚ ਅੱਜ ਦੇ ਦਿਨ ਦੀ ਖਾਸੀਅਤ ਦੀ ਗੱਲ ਕਰ ਰਹੇ ਸੀ, ਅੱਜ ਇੱਕ ਹੋਰ ਬੇਹੱਦ ਖਾਸ ਦਿਨ ਹੈ। ਅੱਜ ਇੱਕ ਅਜਿਹੀ ਸ਼ਖਸੀਅਤ ਦਾ ਜਨਮ ਦਿਨ ਹੈ ਜਿਹਦਾ ਨਾਮ ਸ਼ਾਇਦ ਬੱਚੇ ਬੱਚੇ ਨੂੰ ਯਾਦ ਹੈ ਅਤੇ ਉਹ ਆਪਣੇ ਕਿਰਦਾਰਾਂ ਕਰਕੇ ਅੱਜ ਵੀ ਜਾਣੇ ਜਾਂਦੇ ਨੇ। ਉਹਨਾਂ ਦਾ ਖਾਸ ਕਿਰਦਾਰ ਹੈ ਮੋਗੈਂਬੋ ਅਤੇ ਉਹਨਾਂ ਦਾ ਮਸ਼ਹੂਰ ਡਾਇਲੋਗ ਮੋਗੈਂਬੋ ਖੁਸ਼ ਹੁਆ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਯਾਦ ਹੋਏਗਾ ਅਤੇ ਤੁਸੀਂ ਸਾਰੇ ਜਾਣ ਹੀ ਗਏ ਹੋਵੋਗੇ ਕਿ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ। ਮੈਂ ਗੱਲ ਕਰ ਰਹੀ ਹਾਂ ਜੀ ਅਮਰੀਸ਼ ਪੁਰੀ ਸਾਹਿਬ ਦੀ, ਜੋ ਕਿ ਭਾਰਤੀ ਸਿਨੇਮਾ ਦੇ ਸਭ ਤੋਂ ਮਹਾਨ ਅਤੇ ਪ੍ਰਭਾਵਸ਼ਾਲੀ ਅਭਿਨੇਤਾਵਾਂ ਵਿੱਚੋਂ ਰਹੇ ਨੇ। ਤੁਹਾਨੂੰ ਪਤਾ ਉਹਨਾਂ ਨੇ ਲਗਭਗ 400 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ 'ਚ ਉਹਨਾਂ ਨੇ ਖਲਨਾਇਕ ਵਜੋਂ ਭੂਮਿਕਾ ਜਿਹੜੀ ਨਿਭਾਈ ਸੀ ਅਤੇ ਅਜਿਹੀ ਭੂਮਿਕਾ ਜਿਹੜੀ ਕਿ ਤਾ ਉਮਰ ਤੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਘਰ ਘਰ ਗਈ ਕਿ ਵਿਲਨ ਹੋਵੇ ਤਾਂ ਇਹੋ ਜਿਹਾ। ਸੋ ਦੱਸਦੀ ਉਹਨਾਂ ਦੇ ਕਰੀਅਰ ਬਾਰੇ ਕਿ ਜਨਮ ਉਹਨਾਂ ਦਾ ਹੋਇਆ ਸੀ 22 ਜੂਨ 1932 ਨੂੰ ਪੰਜਾਬ ਦੇ ਨਵਾਂ ਸ਼ਹਿਰ, ਜੋ ਕਿ ਹੁਣ ਸ਼ਹੀਦ ਊਧਮ ਸਿੰਘ ਨਗਰ ਹੈ। ਇੱਕ ਪੰਜਾਬੀ ਪਰਿਵਾਰ 'ਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਵੱਡੇ ਭਰਾ ਮਦਨਪੁਰੀ ਅਤੇ ਚਮਨਪੁਰੀ ਵੀ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਹੇ ਨੇ। ਸ਼ੁਰੂਆਤ ਵਿੱਚ ਜਦੋਂ ਉਹ ਐਕਟਰ ਬਣਨ ਦੇ ਲਈ ਮੁੰਬਈ ਆਏ ਤਾਂ ਉਹਨਾਂ ਨੂੰ ਸਕਰੀਨ ਟੈਸਟ ਵਿੱਚ ਫੇਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਨੌਕਰੀ ਕੀਤੀ ਪਰ ਨਾਲ ਨਾਲ ਥੀਏਟਰ ਵੀ ਕਰਦੇ ਰਹੇ। ਥੀਏਟਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਸੱਤਿਆਦੇਵ ਦੁਬੇ ਹੋਰਾਂ ਦੇ ਨਾਲ ਅਤੇ ਬਹੁਤ ਨਾਮ ਵੀ ਕਮਾਇਆ। ਉਹਨਾਂ ਨੇ ਲਗਭਗ 39 ਸਾਲ ਦੀ ਉਮਰ 'ਚ ਫਿਲਮ ਰੇਸ਼ਮਾ ਔਰ ਸ਼ੇਰਾ, ਜੋ ਕਿ 1971 'ਚ ਰਿਲੀਜ਼ ਹੋਈ ਸੀ, ਉਸ 'ਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ਮਿਸਟਰ ਇੰਡੀਆ 1987 'ਚ ਆਈ ਸੀ ਅਤੇ ਉਹਨਾਂ ਦਾ ਮੋਗੈਂਬੋ ਦਾ ਕਿਰਦਾਰ ਵੀ ਬੇਹੱਦ ਮਸ਼ਹੂਰ ਹੋਇਆ ਸੀ ਅਤੇ ਉਹਨਾਂ ਦੇ ਡਾਇਲੋਗ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਮੋਗੈਂਬੋ ਖੁਸ਼ ਹੁਆ ਬਹੁਤ ਮਸ਼ਹੂਰ ਹੋਇਆ ਸੀ। DDLJ ਯਾਨੀ ਦਿਲਵਾਲੀ ਦੁਲਹਨੀਆ ਲੈ ਜਾਏਂਗੇ, ਫਿਲਮ ਵੀ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ, ਬਹੁਤ ਮਸ਼ਹੂਰ ਇਹ ਫਿਲਮ ਸੀ ਅਤੇ ਇਸ 'ਚ ਅਮਰੀਸ਼ ਪੁਰੀ ਦਾ ਨਿਭਾਇਆ ਕਿਰਦਾਰ ਵੀ ਬਹੁਤ ਜ਼ਿਆਦਾ ਮਕਬੂਲ ਹੋਇਆ ਸੀ ਅਤੇ ਇਸ ਫਿਲਮ ਦਾ ਇੱਕ ਹੋਰ ਡਾਇਲੋਗ ਵੀ ਹੈ ਜਿਹੜਾ ਉਹ ਲੋਕਾਂ ਦੇ ਦਿਲਾਂ 'ਚ ਅੱਜ ਵੀ ਵਸਿਆ ਹੋਇਆ ਕਿ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ। ਸੋ ਸਿਮਰਨ ਜੀ ਆਪਣੀ ਜ਼ਿੰਦਗੀ ਜੀ ਲੈਂਦੀ ਹੈ, ਪਰ ਅਮਰੀਸ਼ ਪੁਰੀ ਜੀ ਨੇ ਬਹੁਤ ਹੋਰ ਜਿਹੜੀਆਂ ਨਾਮਵਰ ਫਿਲਮਾਂ ਨੇ ਉਹਨਾਂ 'ਚ ਅਜਿਹੇ ਕਿਰਦਾਰ ਨਿਭਾਏ ਜਿਹੜੇ ਅੱਜ ਵੀ ਸਭ ਨੂੰ ਯਾਦ ਨੇ, ਜਿਵੇਂ ਨਾਗਿਨ, ਘਾਇਲ, ਦਾਮਿਨੀ, ਕਰਨ ਅਰਜੁਨ, ਨਾਇਕ ਅਤੇ ਗਦਰ ਇੱਕ ਪ੍ਰੇਮ ਕਥਾ ਵਰਗੀਆਂ ਫਿਲਮਾਂ 'ਚ ਉਹਨਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਤੁਹਾਨੂੰ ਪਤਾ ਉਹਨਾਂ ਨੇ ਹਾਲੀਵੁੱਡ ਵਿੱਚ ਵੀ ਕੰਮ ਕੀਤਾ ਸੀ। ਉਹਨਾਂ ਨੇ ਵਿਸ਼ਵ ਪ੍ਰਸਿੱਧ ਹਾਲੀਵੁੱਡ ਡਾਇਰੈਕਟਰ ਸਟੀਵਨ ਸਪੀਲਬਰਗਸ ਦੀ ਫਿਲਮ ਇੰਡੀਆਨਾ ਜੋਨਸ ਐਂਡ ਦ ਟੈਂਪਲ ਆਫ ਡੂਮ, ਜੋ ਕਿ 1984 'ਚ ਰਿਲੀਜ਼ ਹੋਈ ਸੀ, ਉਸ 'ਚ ਵੀ ਮੁੱਖ ਖਲਨਾਇਕ ਮੌਲਾ ਰਾਮ ਦੀ ਦਾ ਕਿਰਦਾਰ ਨਿਭਾਇਆ ਸੀ ਅਤੇ ਸਪੀਲਬਰਗ ਨੇ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਖਲਨਾਇਕ ਕਿਹਾ ਸੀ। 12 ਜਨਵਰੀ 2005 ਨੂੰ 72 ਸਾਲ ਦੀ ਉਮਰ 'ਚ ਬ੍ਰੇਨ ਹੈਮਰੇਜ ਕਰਨ ਕੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਜੇ ਤੁਸੀਂ ਅਮਰੀਸ਼ ਪੁਰੀ ਦੇ ਕਿਸੇ ਖਾਸ ਉਹਨਾਂ ਦੇ ਬਾਰੇ ਦਿਲਚਸਪ ਜਾਣਕਾਰੀ ਹੈ ਜਿਹੜੀ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹੋ, ਕੁਝ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ।
2: خرید و فروخت کردے سمیں آن لائن یا بینک دھوکھا دھڑی تو بچو، اپنا ڈیبٹ کارڈ، کریڈٹ کارڈ یا ATM دا کوڈ کدے بھی کسے نال سانجھا نہ کرو، کچھ پیسے بچا لین دے چکر وچ فری دے لالچ وچ پیسے جتن یا کیش بیک دے لالچ

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: जे तुहानू कोई बच्चा गुम होया, किसे मुसीबत च फसिया, जां लावारिस हालत विच मिलदा है, जां तुसी किसे अजिहे बच्चे नू जानदे हो जिसनू लगातार शरीरिक जां मानसिक तौर ते परेशान कीता जा रहा होवे, तां अपना फर्ज पछाणो। इस दी सूचना चाइल्ड हेल्पलाइन टोल फ्री नंबर 1098 ते जरूर दियो।
2: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:40 ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਅਤੇ ਇਸ ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਜਬਲਪੁਰ 'ਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ 36ਵੀਂ ਕਨਵੋਕੇਸ਼ਨ 'ਚ ਸ਼ਿਰਕਤ ਕੀਤੀ। ਰਾਸ਼ਟਰਪਤੀ ਨੇ ਆਦਿਵਾਸੀ ਸਮੂਹਾਂ, ਪਛੜੇ ਵਰਗਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਲਈ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ 'ਤੇ ਇਸ ਸਾਲ ਦਸੰਬਰ ਤੱਕ ਦਸਤਖਤ ਹੋਣ ਦੀ ਉਮੀਦ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਕੱਲ੍ਹ ਪਾਕਿਸਤਾਨ ਲਈ ਰਵਾਨਾ ਹੋਇਆ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸਵਿਟਜ਼ਰਲੈਂਡ ਦੇ ਬਰਗੇਨਸਟਾਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਹਾਕੀ 'ਚ ਭਾਰਤ ਨੇ ਆਕਲੈਂਡ 'ਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਜ਼ ਕੱਪ ਖਿਤਾਬ ਜਿੱਤ ਲਿਆ। ਤੇ ਕ੍ਰਿਕਟ ਦੀ ਗੱਲ ਕਰੀਏ ਤਾਂ ਕ੍ਰਿਕਟ ਵਿੱਚ ਭਾਰਤ ਨੇ ਦਾਂਬੁਲਾ 'ਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਏ ਨੂੰ 66 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਸੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ, ਅਗਲੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਾਂਗੇ ਸਵੇਰੇ 10 ਵਜੇ।

0: ਯੁਗੈਲ ਕੇ ਘਰ ਮਾ ਬੜੀਆਂ ਨਵੀਆਂ ਨਵੀਆਂ ਸੂਰਤਾਂ ਨਜ਼ਰ ਆ ਰਹੀਆਂ।
1: ਖਬਰੇ ਨਵੇਂ ਕਿਰਾਏਦਾਰ ਹੋਣੇ ਆ।
0: ਲੈ ਹੁਣ ਮਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਬਈ ਕੌਣ ਕੌਣ ਹੈ?
1: ਪਰ ਪੁਲਿਸ ਨੂੰ ਨਵੇਂ ਕਿਰਾਏਦਾਰਾਂ ਬਾਰੇ ਦੱਸਣਾ ਜ਼ਰੂਰੀ ਹੈ।
0: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ, ਸਿੱਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਨ੍ਹਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਨ੍ਹਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।
2: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ? ਹੁਣ ਨਵੇਂ ਚੁਮਕੇ? ਨਾ, ਪਹਿਲਾ ਬਚਤ ਪਹਿਲਾ ਚੁਮਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ ਤਾਂ ਕਿ ਰਹੋ ਟੈਨਸ਼ਨ ਫ੍ਰੀ। ਪਰ ਚੁਮਕਿਆਂ ਦਾ ਕੀ? ਜਾਣਦੀ ਹੈ ਜਾਂ ਲਾਵਾਂ ਟੀਕਾ?
3: RBI ਕਹਿੰਦਾ ਹੈ
2: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ। ਆਕਾਸ਼

ਪਹੁੰਚ ਬਣਾ ਲਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ 16 ਗੋਲ ਬਚਾਉਣ ਦਾ ਆਲਮੀ ਰਿਕਾਰਡ ਅਮਰੀਕਾ ਦੇ ਟਿਮ ਹਾਵਰਡ ਦੇ ਨਾਮ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਲੇਹਲ ਖੁਰਦ ਦੇ ਖਿਡਾਰੀ ਅਮਰਿੰਦਰਪਾਲ ਸਿੰਘ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ 'ਚ ਚੁਣੇ ਗਏ ਨੇ ਜੀ। ਉਹ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ 'ਚ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ ਵਿੱਚ ਖੇਡ ਰਹੇ ਨੇ। ਇਸ ਤੋਂ ਪਹਿਲਾਂ ਉਹ ਜਨਵਰੀ 'ਚ ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜੇਤੂ ਟੀਮ ਦਾ ਹਿੱਸਾ ਵੀ ਰਹੇ ਨੇ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫਿਟਨੈਸ ਮਨਜ਼ੂਰੀ ਮਿਲਣ ਦੀ ਸ਼ਰਤ 'ਤੇ ਇੰਗਲੈਂਡ ਵਿਰੁੱਧ 3 ਮੈਚਾਂ ਦੀ ਕਰੋਜ਼ਾ ਲੜੀ ਦੇ ਲਈ ਭਾਰਤੀ ਟੀਮ 'ਚ ਚੁਣੇ ਗਏ ਨੇ। ਭਾਰਤੀ ਕ੍ਰਿਕਟ ਬੋਰਡ BCCI ਨੇ ਇਸ ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਪ੍ਰਚਾਰ ਪ੍ਰੋਗਰਾਮ ਸੰਬੰਧੀ ਦਿੱਲੀ 'ਚ ਨੇ। ਉਹਨਾਂ ਵੱਲੋਂ ਫਿਟਨੈਸ ਟੈਸਟ ਲਈ ਅੱਜ ਬੈਂਗਲੁਰੂ ਸਥਿਤ ਸੈਂਟਰ ਫਾਰ ਐਕਸੀਲੈਂਸ 'ਚ ਰਿਪੋਰਟ ਕੀਤੀ ਜਾਏਗੀ। ਅਗਲੀ ਖਬਰ ਵੀ ਕ੍ਰਿਕਟ ਨਾਲ ਹੀ ਜੁੜੀ ਹੋਈ ਹੈ ਜੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੱਖਣੀ ਅਫਰੀਕਾ ਵਿਰੁੱਧ ਆਲਮੀ ਕੱਪ ਮੈਚ ਦੌਰਾਨ ਮਹਿਲਾ ਅਤੇ ਪੁਰਸ਼ ਕੌਮਾਂਤਰੀ ਕ੍ਰਿਕਟ 'ਚ 200 T20 ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਕੋਚ ਅਮੋਲ ਮਜੁਮਦਾਰ ਅਤੇ ਉਪ ਕਪਤਾਨ ਸ਼੍ਰੀਮਤੀ ਮਧਾਨਾ ਨੇ ਉਹਨਾਂ ਨੂੰ 200 ਨੰਬਰ ਵਾਲੀ ਖਾਸ ਜਰਸੀ ਅਤੇ ਕੈਪ ਭੇਂਟ ਕੀਤੀ। ਹਰਮਨਪ੍ਰੀਤ ਨੇ ਸਾਲ 2009 'ਚ ਆਪਣਾ ਪਹਿਲਾ T20 ਮੈਚ ਖੇਡਿਆ ਸੀ। ਸਭ ਤੋਂ ਵੱਧ T20 ਖੇਡਣ ਵਾਲੀਆਂ ਮਹਿਲਾ ਖਿਡਾਰਨਾਂ 'ਚ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ 184 ਮੈਚ ਖੇਡ ਕੇ ਦੂਜੇ ਨੰਬਰ 'ਤੇ ਹੈ। ਮੁੱਕੇਬਾਜ਼ੀ ਦੀ ਗੱਲ ਕਰੀਏ ਤਾਂ ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿੱਚ 56ਵੇਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਦ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਸੋਨ ਤਗਮਿਆਂ ਸਮੇਤ ਕੁੱਲ 12 ਤਗਮੇ ਜਿੱਤੇ ਨੇ। 5 ਮੈਂਬਰੀ ਮਹਿਲਾ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 4 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਅਗਲੀ ਖਬਰ ਲੰਡਨ ਤੋਂ ਹੈ ਜੀ। ਨਿਊਜ਼ੀਲੈਂਡ ਨੇ ਕੱਲ੍ਹ ਦੂਜੇ ਟੈਸਟ ਦੇ 5ਵੇਂ ਅਤੇ ਆਖਰੀ ਦਿਨ ਇੰਗਲੈਂਡ ਦੀ ਪੂਰੀ ਟੀਮ ਨੂੰ 209 ਦੌੜਾਂ 'ਤੇ ਸਮੇਟ ਕੇ ਓਵਲ ਟੈਸਟ 253 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਪਹਿਲਾ ਟੈਸਟ ਇੰਗਲੈਂਡ ਨੇ ਜਿੱਤਿਆ ਸੀ, ਜਿਸ ਕਰਕੇ ਹੁਣ 3 ਮੈਚਾਂ ਦੀ ਲੜੀ 1-1 ਦੇ ਨਾਲ ਬਰਾਬਰ ਹੋ ਗਈ ਹੈ।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਬਿਲਕੁਲ ਜੀ, ਵਾਤਾਵਰਣ ਬਚਾਈਏ, ਧਰਤੀ ਬਚਾਈਏ। ਸੋ ਤੁਹਾਡੀ ਅਗਲੀ ਖਬਰ ਵੀ ਵਾਤਾਵਰਣ ਦੀ ਸੰਭਾਲ ਨਾਲ ਹੀ ਜੁੜੀ ਹੋਈ ਹੈ। ਪਟਿਆਲਾ ਤੋਂ ਇਹ ਖਬਰ ਕਿ ਵਾਤਾਵਰਣ ਦੀ ਸੰਭਾਲ ਅਤੇ ਗ੍ਰੀਨ ਬੈਲਟ ਡਿਵੈਲਪਮੈਂਟ ਦੇ ਲਈ ਕੀਤੇ ਗਏ ਆਪਣੇ ਕੰਮਾਂ ਨੇ ਸ਼ਾਹੀ ਸ਼ਹਿਰ ਪਟਿਆਲਾ ਦਾ ਨਾਮ ਚਮਕਾਇਆ ਹੈ। ਕੀ ਕੀਤਾ ਜੀ? ਸ਼ਾਹੀ ਸ਼ਹਿਰ ਪਟਿਆਲਾ ਦੇ ਨਗਰ ਨਿਗਮ ਨੇ 57 ਏਕੜ 'ਚ ਜੰਗਲ ਲਾਏ ਨੇ, 10 ਕਿਲੋਮੀਟਰ 'ਚ ਟਰੈਕ ਬਣਾਇਆ ਅਤੇ ਇਸ ਕਰਕੇ ਨਗਰ ਨਿਗਮ ਨੂੰ ਦਿੱਲੀ 'ਚ ਅਵਾਰਡ ਦਿੱਤਾ ਗਿਆ ਹੈ। ਸੋ ਵਾਤਾਵਰਨ ਦੀ ਸੰਭਾਲ ਬੇਹੱਦ ਜ਼ਰੂਰੀ ਹੈ ਜੇ ਅਸੀਂ ਗਰਮੀ ਤੋਂ ਜੀ ਬਚਣਾ ਆ। ਸੋ ਗਰਮੀ ਦਾ ਅਸਰ ਵੀ ਹੈ ਜਿਹੜਾ ਉਹ ਬਿਜਲੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸੂਬੇ ਵਿੱਚ ਲਗਾਤਾਰ ਗਰਮੀ ਹੈ ਜਿਹੜੀ ਉਹ ਵੱਧ ਰਹੀ ਹੈ, ਜਿਸ ਕਰਕੇ ਬਿਜਲੀ ਦੀ ਮੰਗ ਵੀ 15,568 ਮੈਗਾਵਾਟ ਤੋਂ ਪਾਰ ਹੋ ਗਈ ਹੈ। ਸੋ ਖਪਤ ਵਧਣ ਦੇ ਨਾਲ ਉਹਦੀ ਪੈਦਾਵਾਰ ਹੋਣੀ ਵੀ ਬੇਹੱਦ ਜ਼ਰੂਰੀ ਹੈ, ਜਿਸ ਦੇ ਵਿੱਚ ਪੈਦਾਵਾਰ ਵਿੱਚ ਅਤੇ ਸਪਲਾਈ ਦੇ ਵਿੱਚ ਕਿਤੇ ਨਾ ਕਿਤੇ ਫਰਕ ਹੈ, ਜਿਸ ਕਰਕੇ ਵਿਭਾਗ ਨੂੰ ਵੀ ਅਤੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਨਾ ਮਿਲਣ ਦੇ ਅਸਾਰ ਨਜ਼ਰ ਆ ਰਹੇ ਨੇ। ਅਤੇ ਗਰਮੀ ਤੋਂ ਰਾਹਤ ਨਾ ਮਿਲਣ ਦੇ ਅਸਾਰ ਵੀ ਕਿਤੇ ਨਾ ਕਿਤੇ ਮੌਨਸੂਨ ਦੇ ਰਹੀ ਹੈ, ਕਿਉਂਕਿ ਮਾਹਰ ਕਹਿ ਰਹੇ ਨੇ, ਮੌਸਮ ਵਿਭਾਗ ਕਹਿ ਰਿਹਾ ਕਿ ਮੌਨਸੂਨ ਆਪਣੇ ਟਾਈਮ ਤੋਂ ਕੁਝ ਦੇਰ ਲੇਟ ਹੈ। ਦੇਸ਼ 'ਚ ਹੁਣ ਤੱਕ ਆਮ ਨਾਲੋਂ 42% ਘੱਟ ਬਾਰਿਸ਼ ਹੈ ਜਿਹੜੀ ਉਹ ਰਿਕਾਰਡ ਕੀਤੀ ਗਈ ਹੈ। ਉਮੀਦ ਤੇ ਜਤਾਈ ਜਾ ਰਹੀ ਹੈ ਕਿ ਮੌਨਸੂਨ ਬਹੁਤ ਛੇਤੀ ਹੀ ਬਹੁਤ ਸਾਰੇ ਦੱਖਣੀ ਭਾਰਤ ਦੇ ਇਲਾਕਿਆਂ 'ਚ ਦਸਤਕ ਦੇਵੇਗਾ। ਸੋ ਸਾਨੂੰ ਵੀ ਇਹ ਉਮੀਦ ਹੈ ਜੀ ਕਿ ਮੌਸਮ ਹੈ ਜਿਹੜਾ ਉਹ ਥੋੜ੍ਹਾ ਖੁਸ਼ਗਵਾਰ ਹੋਵੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਜੀ ਦੋਸਤੋ, ਜਾਂਦੇ ਜਾਂਦੇ ਇੱਕ ਹੋਰ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਕੈਂਸਰ ਮਰੀਜ਼ਾਂ ਦੀ ਸੰਖਿਆ 'ਚ ਭਾਰਤ ਤੀਜੇ ਸਥਾਨ 'ਤੇ ਹੈ, ਪਰ ਇਹਦੇ ਲਈ ਇੱਕ ਨਵੀਂ ਰਿਸਰਚ ਜਿਹੜੀ ਕੀਤੀ ਜਾ ਰਹੀ ਹੈ ਕਿ ਹੁਣ DNA ਟੈਸਟ ਨਾਲ ਚੁਣੀ ਜਾਏਗੀ ਦਵਾਈ। ਇਸ ਦੇ ਨਾਲ ਕੀ ਹੋਏਗਾ ਕਿ ਜਾਂਚ 'ਚ ਹੋਣ ਵਾਲਾ ਖਰਚ ਹੈ ਜਿਹੜਾ ਉਹ 20,000 ਤੋਂ ਲੈ ਕੇ 4 ਲੱਖ ਰੁਪਏ ਤੱਕ ਹੁੰਦਾ ਸੀ, ਇਸ 'ਚ ਵੀ ਕਮੀ ਆਏਗੀ। 80% ਤੋਂ ਜ਼ਿਆਦਾ ਭਾਰਤੀ ਮਰੀਜ਼ਾਂ 'ਚ ਆਖਰੀ ਸਟੇਜ 'ਤੇ ਇਹਦੀ ਪਹਿਚਾਣ ਹੁੰਦੀ ਹੈ, ਇਸ ਕਰਕੇ ਇਹ ਖੋਜ ਕਾਫੀ ਜ਼ਿਆਦਾ ਦਿਲਚਸਪੀ ਹੈ। ਸੋ ਜੀ, ਘੜੀ ਦੀਆਂ ਸੂਈਆਂ ਹੁਣ ਸਾਨੂੰ ਕਹਿ ਰਹੀਆਂ ਨੇ ਕਿ ਅਸੀਂ ਤੁਹਾਡੇ ਤੋਂ ਲੈ ਲਈਏ ਇਜਾਜ਼ਤ। ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

0: Documentary Silver backed the prestigious Golden Conch for Best Documentary in the International Competition section. More from our correspondent.
1: The best films across various categories were honored with 18 awards by Maharashtra Governor Jishnu Dev Verma, Additional Secretary, Ministry of Information and Broadcasting, Mr. Prabhat, and others. In the international competition section, Maya's Song won the Silver Conch for Best Animation Film and Under the Snow received the Silver Conch for Best Short Fiction Film. In the national competition category, the Silver Conch for Best Animation Film was awarded to Armstrong from Angalamman Kovil Street. The Silver Conch for Best Short Fiction Film went to Small Clouds, while Y won the Silver Conch for Best Documentary Film. The Old Bull Knows or Once Knew won the award for Best Student Film, while The Last Shelter received the award for Best Short Film on Vikasit Bharat, 150 Years of Vande Mataram, Bharat at 2026. Ankita Apte, Akashwani News, Mumbai.
0: U.S. Vice President J.D. Vance has said that talks with Iran were making progress as senior delegations met in Switzerland to address Tehran's nuclear program and regional security issues. Vance also expressed optimism that negotiators could advance discussions further. We have more details in this report.
2: Delegations from the U.S. and Iran began closed-door talks at the Bergenstock Resort overlooking the Lake Lucerne. Speaking to the reporters before the meeting, J.D. Vance said negotiations have already yielded encouraging results. The talks are focused primarily on Iran's nuclear program through regional security issues, including the efforts to maintain ceasefire between Israel and Lebanon are also expected to feature prominently.
3: The opening of the Strait of Hormuz, the ending of the Iranian nuclear program, all of these things have already been accomplished. The question before us now is how much more can we accomplish together? Can we turn over a new leaf? Can we change relations in the Middle East permanently? Or do we go back to doing things the old way, which is not our preference, but is certainly very much something that can happen?
2: When asked about the situation in Lebanon and Israel's military operations there, J.D. Vance said recent diplomatic efforts had produced positive results while acknowledging that differences remained over how best to achieve long-term stability. He further defended Washington's role in seeking to end the conflict, saying the United States had played a leading role in efforts to reduce tensions and support peace initiatives in recent months. Meanwhile, the outcome of the talks is being closely watched by regional and international stakeholders amid efforts to revive diplomacy with Tehran and prevent a wider conflict in West Asia. With Mayur's report, Jigyasa Pandey, Akashwani News, Delhi.
0: On to sports now. In men's hockey, India defeated Netherlands 3-2 in the last match of FIH Pro League Rotterdam leg yesterday. Jugraj Singh, Abhishek and Rajinder Singh scored the goals, helping India register their second win of the leg against the Dutch side. And now for a look at today's newspapers, it's over to Shagun Chopra.
4: Thank you, Saira. Papers have widely noticed the observance of the International Day of Yoga, along with fresh developments in the US-Iran talks. The Statesman writes, PM leads International Yoga Day celebrations, says yoga has unique power to unite nations. The Hindu carries a beautiful picture of army personnel taking part in a yoga session in Ladakh with the picturesque Himalayas in the background. NEET re-exam, government passes litmus test, writes the Pioneer. India-US to hold trade talks this week to finalize interim pact, reports the Statesman. The Hindu in its editorial Just Roots writes, DNA tests for paternity allowed as a last resort must not violate other rights. And finally, the Indian Express writes, IIT Bombay finds a new way to lower LDL cholesterol, adding researchers stop bad fat from reaching liver cells that release it into the blood. And with that, it's back to you, Saira.
0: Thanks, Shagun. And now, before we end the bulletin, the headlines once again. Prime Minister Modi says strong maritime capability is deciding factor for a country's economic and strategic influence and India is preparing for it. President Draupadi Murmu visits Kuno National Park in Madhya Pradesh, reviews progress of Project Cheetah. India to host two-day meeting of BRICS National Security Advisors in New Delhi today. National Testing Agency to commence UGC NET June 2026 examination from today. U.S. Vice President J.D. Vance says Iran talks making progress as delegations meet in Switzerland. And in men's hockey, India beat Netherlands 3-2 in the last match of FIH Pro League Rotterdam leg. And with that, we end the morning news. Have a great day.
5: Namaskar, ये आकाशवाणी है. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਖਾਸ ਖਬਰਾਂ. ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTI ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ ਤੇ ਪੁਰਸ਼ ਹਾਕੀ ਵਿਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਗੇਮ ਗੇੜ ਦੇ ਆਪਣੇ ਅੰਤਮ ਮੁਕਾਬਲੇ ਵਿਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੱਲ੍ਹ ਕੋਲਕਾਤਾ ਵਿਚ ਸਮੁੰਦਰੀ ਫੌਜ ਦੇ 3 ਸਵਦੇਸ਼ੀ ਤੌਰ ਤੇ ਬਣੇ ਜਹਾਜ਼ਾਂ ਦੂਨਾਗਿਰੀ, ਸੰਸ਼ੋਧਨ ਤੇ ਆਗਰਾ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ ਹਥਿਆਰਾਂ ਦਾ ਖਰੀਦਦਾਰ ਦੇਸ਼ ਬਣ ਕੇ ਨਹੀਂ ਰਹਿਣਾ ਚਾਹੁੰਦਾ, ਸਗੋਂ ਨਿਰਮਾਤਾ ਬਣਨਾ ਚਾਹੁੰਦਾ ਹੈ।
6: निर्माता बनना चाहता और जिस दिन निर्माता होगे ना उस दिन हम निर्णायक भी होंगे। बीते वर्षों में 40 से अधिक मेड इन इंडिया युद्धपोत और पनडुब्बियां नौसेना में शामिल हुई है। वर्तमान में भी 45 बड़े नौ सैनिक प्लेटफॉर्म निर्माणाधीन है। यह केवल संख्या नहीं है, यह भारत की औद्योगिक क्षमता का प्रमाण है।
5: ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਸਮੁੰਦਰੀ ਸਮਰੱਥਾ ਤੋਂ ਬਿਨਾਂ ਇਕ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ। ਵਿਕਾਸ, ਸੁਰੱਖਿਆ ਤੇ ਖੁਸ਼ਹਾਲੀ ਸਿੱਧੇ ਤੌਰ ਤੇ ਸਮੁੰਦਰ ਨਾਲ ਜੁੜੇ ਹੋਏ ਨੇ। ਸ੍ਰੀ ਮੋਦੀ ਨੇ ਕਿਹਾ ਕਿ INS ਵਿਕਰਾਂਤ ਨਾਲ ਸ਼ੁਰੂ ਹੋਈ ਆਤਮ ਨਿਰਭਰਤਾ ਦੀ ਯਾਤਰਾ ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਹੋਰ ਤੇਜ਼ ਹੋਏਗੀ।
6: INS ਵਿਕਰਾਂਤ ਸੇ ਲੇਕਰ ਆਜ ਤੱਕ ਕੀ ਯਾਤਰਾ ਕੇਵਲ ਨਏ ਯੁੱਧ ਪੋਤੋਂ ਕੀ ਯਾਤਰਾ ਨਹੀਂ ਹੈ, ਇਹ ਭਾਰਤ ਕੀ ਬੜਤੀ ਆਤਮ ਨਿਰਭਰਤਾ ਕੀ ਯਾਤਰਾ ਵੀ ਹੈ। इनका निर्माण भारत में हुआ है, इनकी डिजाइन भारत में तैयार हुई है, इनके निर्माण में भारतीय उद्योगों की प्रतिभा लगी है और यही नए भारत की सबसे बड़ी ताकत है।
5: ਪ੍ਰਧਾਨਮੰਤਰੀ ਨੇ ਕਿਹਾ ਕਿ ਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ 2014 ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਵੱਡੇ ਨੀਤੀਗਤ ਸੁਧਾਰ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਯੋਗ ਜੀਵਨ ਦੇ ਸਾਰੇ ਖੇਤਰ ਦੇ ਲੋਕਾਂ ਤੇ ਵੱਖ ਵੱਖ ਦੇਸ਼ਾਂ ਨੂੰ ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸਾਂਝੇ ਯਤਨ ਵਿਚ ਇਕਜੁੱਟ ਕਰ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਦਿਨ ਆਉਣ ਵਾਲੇ ਸਮੇਂ ਵਿਚ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਰਤ ਦੀ ਪ੍ਰਮੁੱਖ ਪਹਿਲਕਦਮੀ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਦੌਰੇ ਦੌਰਾਨ ਰਾਸ਼ਟਰਪਤੀ ਨੇ ਪਾਰਕ ਦੇ ਚੀਤਾ ਪ੍ਰਬੰਧਨ ਖੇਤਰ ਦਾ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਦੇਸ਼ ਦਾ ਪਹਿਲਾ ਚੀਤਾ ਪੁਨਰਵਾਸ ਸਥਾਨ ਕੂਨੋ, ਇਸ ਦੇ ਢੁਕਵੇਂ ਨਿਵਾਸ ਸਥਾਨ, ਭਰਪੂਰ ਸ਼ਿਕਾਰ ਆਧਾਰ ਤੇ ਮੁਕਾਬਲਤਨ ਘੱਟ ਮਨੁੱਖੀ ਦਖਲ ਅੰਦਾਜ਼ੀ ਕਾਰਨ ਪ੍ਰੋਜੈਕਟ ਚੀਤਾ ਤਹਿਤ ਵਿਕਸਿਤ ਕੀਤਾ ਗਿਆ ਹੈ। ਨਵੰਬਰ 2025 ਵਿਚ ਰਾਸ਼ਟਰਪਤੀ ਮੁਰਮੂ ਦੇ ਅਫਰੀਕੀ ਦੇਸ਼ ਬੋਤਸਵਾਨਾ ਦੇ ਦੌਰੇ ਦੌਰਾਨ 8 ਚੀਤਿਆਂ ਦਾ ਪ੍ਰਤੀਕਾਤਮਕ ਤਬਾਦਲਾ ਕੀਤਾ ਗਿਆ ਸੀ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿਚ ਸਾਈਬਰ ਸੁਰੱਖਿਆ, ਡਿਜੀਟਲ ਖਤਰਿਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਪੈਦਾ ਹੋਣ ਵਾਲੇ ਜ਼ੋਖਮਾਂ ਅਤੇ ਹੋਰ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ ਤੇ ਚਰਚਾ ਕੀਤੀ ਜਾਏਗੀ। ਪ੍ਰਤੀਨਿਧ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਦੀ ਸੁਰੱਖਿਅਤ ਵਰਤੋਂ ਨਾਲ ਸਬੰਧਤ ਮੁੱਦਿਆਂ ਦੀ ਵੀ ਸਮੀਖਿਆ ਕਰਨਗੇ। ਇਸ ਮੀਟਿੰਗ ਵਿਚ ਭਾਰਤ, ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਸ਼ਾਮਲ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਮੀਟਿੰਗ ਵਿਚ ਹਿੱਸਾ ਲੈ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਰਾਸ਼ਟਰੀ ਪੱਧਰ ਦੀ ਇਹ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ ਵਿਚ ਕੰਪਿਊਟਰ ਆਧਾਰਿਤ ਟੈਸਟ CBT ਮੋਡ ਵਿਚ ਕਰਵਾਈ ਜਾਏਗੀ। UGC ਨੈੱਟ ਪ੍ਰੀਖਿਆ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫੈਸਰਾਂ ਦੇ ਅਹੁਦਿਆਂ ਅਤੇ PhD ਪ੍ਰੋਗਰਾਮਾਂ ਵਿਚ ਦਾਖਲੇ ਲਈ ਕਰਵਾਈ ਜਾਂਦੀ ਹੈ। एनटीए ने उम्मीदवारों नूं अपने एडमिट कार्ड डाउनलोड करने ते परीक्षा नाल संबंधित सारे वेरवियां दी ध्यान नाल पुष्टि करन दी सलाह दित्ती है। एजेंसी ने कहा कि उम्मीदवारों नूं परीक्षा दे दिन तों

0: ਆਪਣੀ ਪ੍ਰੀਖਿਆ ਦੀ ਤਰੀਕ, ਸ਼ਿਫਟ, ਸਮਾਂ ਤੇ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਐਨਟੀਏ ਨੇ ਨੀਟ ਯੂਜੀ 2026 ਮੁੜ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਸੋਸ਼ਲ ਮੀਡੀਆ ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਨ ਪੱਤਰ ਟੈਲੀਗ੍ਰਾਮ ਤੇ ਲੀਕ ਹੋਇਆ ਸੀ। ਐਨਟੀਏ ਨੇ ਕਿਹਾ ਕਿ ਪ੍ਰੀਖਿਆ ਸਖਤ ਸੁਰੱਖਿਆ ਦਰਮਿਆਨ ਸਫਲਤਾਪੂਰਵਕ ਕਰਾਈ ਗਈ ਹੈ। ਏਜੰਸੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਐਨਟੀਏ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿਰਫ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਹੈ। ਸੀਬੀਐਸਈ ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਅਨੁਸਾਰ 87% ਤੋਂ ਵੱਧ ਅਰਜ਼ੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦੋਂ ਕਿ ਬਾਕੀ ਦੇ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। ਸੀਬੀਐਸਈ ਨੇ ਵਿਦਿਆਰਥੀਆਂ ਨੂੰ ਸਿਰਫ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਈਰਾਨ ਨਾਲ ਗੱਲਬਾਤ 'ਚ ਪ੍ਰਗਤੀ ਹੋ ਰਹੀ ਹੈ। ਅਮਰੀਕਾ ਅਤੇ ਈਰਾਨ ਦੇ ਸੀਨੀਅਰ ਡੈਲੀਗੇਟਸ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਵਿੱਚ ਗੱਲਬਾਤ ਕਰ ਰਹੇ ਨੇ। ਲੇਕ ਲਿਊਸਨ ਨੇੜੇ ਬਰਗੇਨਸਟੋਕ ਰਿਸੋਰਟ ਵਿਖੇ ਗੱਲਬਾਤ ਤੋਂ ਪਹਿਲਾਂ ਜੇ ਡੀ ਵੈਂਸ ਨੇ ਕਿਹਾ ਕਿ ਪਹਿਲਾਂ ਹੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਨੇ ਅਤੇ ਹੋਰ ਪ੍ਰਗਤੀ ਦੀ ਉਮੀਦ ਹੈ। ਗੱਲਬਾਤ ਦਾ ਮੁੱਖ ਕੇਂਦਰ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਹੈ। ਇਸਰਾਇਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ ਬਣਾਈ ਰੱਖਣ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ ਕੱਲ੍ਹ ਰੋਟਰਡਮ ਵਿਖੇ FIH ਪ੍ਰੋ ਲੀਗ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਜਿੰਦਰ ਸਿੰਘ ਨੇ ਗੋਲ ਕੀਤੇ। ਭਾਰਤੀ ਟੀਮ ਦੇ ਸਟੈਂਡ ਇਨ ਕਪਤਾਨ ਹਾਰਦਿਕ ਸਿੰਘ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸ਼ਾਨਦਾਰ ਪ੍ਰਾਪਤੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਅਤੇ ਉਨ੍ਹਾਂ ਨੇ ਟੀਮ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਕਈ ਨੌਜਵਾਨ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਖ਼ਬਰ ਦਿੱਤੀ ਜਾ ਚੁੱਕੀ ਹੈ, ਭਾਰਤ ਨੇ ਕੱਲ੍ਹ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਨੇਸ਼ਨਸ ਕੱਪ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੀਲਿਤਾ ਟੋਪੂ ਨੇ ਗੋਲ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, KL ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ 14 ਜੁਲਾਈ ਨੂੰ ਐਜਬੈਸਟਨ ਵਿਖੇ ਸ਼ੁਰੂ ਹੋਏਗੀ। ਕ੍ਰਿਕਟ ਵਿੱਚ ਇੰਡੀਆ ਏ ਨੇ ਕੱਲ੍ਹ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਬਣਾਈਆਂ। ਜਵਾਬ ਵਿੱਚ ਸ੍ਰੀਲੰਕਾ ਏ ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ 'ਤੇ ਹੀ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਅੱਜ ਤੋਂ UGC NET June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 8:40 ਹੋਏ ਨੇ।

0: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਆ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਆ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਆ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਆ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਕਰਮਜੀਤ ਕੌਰ ਦੇ ਨਾਲ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਵਾਉਂਦੇ ਹਾਂ, ਅਤੇ ਪਹਿਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਉਹ ਲਏ ਅਸੀਂ ਫਿਲਮ ਅੱਜ ਦੇ ਰਾਂਝੇ 'ਚੋਂ। ਗੀਤ ਨੂੰ ਗਾਇਆ ਫਿਰੋਜ਼ ਖਾਨ ਅਤੇ ਸੁਦੇਸ਼ ਕੁਮਾਰੀ ਨੇ, ਸੰਗੀਤ ਵਿਲੀ ਸੜਕਦਾ ਹੈ ਅਤੇ ਗੀਤ ਦੇ ਬੋਲ ਜੱਗੀ ਸਿੰਘ ਨੇ ਲਿਖੇ ਨੇ।

मेरी चढ़ाई पूरी उड़िया।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਫਿਲਮੀ ਜੰਕਸ਼ਨ ਅਤੇ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਸਲੀਮ ਜਸਪਿੰਦਰ ਨਰੂਲਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਬੋਲੀਆਂ ਤੁਸੀਂ ਸੁਣੋਗੇ। ਫਿਲਮ ਮਰ ਜਾਵਾਂ ਗੁੜ ਖਾ ਕੇ ਚੋਂ, ਸੰਗੀਤ ਸੰਤੋਸ਼ ਸਿੰਘ ਦਾ ਅਤੇ ਬੋਲ ਕੁਮਾਰ ਦੇ ਨੇ।

0: ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਆਓ, ਅਗਲਾ ਗੀਤ ਸੁਣੀਏ। ਰੱਬੀ ਸ਼ੇਰ ਗਿੱਲ ਦਾ ਗਾਇਆ। ਇਸ ਗੀਤ ਨੂੰ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ, ਗੀਤ ਦੇ ਬੋਲ ਜੱਗੀ ਸਿੰਘ ਨੇ ਲਿਖੇ ਨੇ ਅਤੇ ਇਹ ਗੀਤ ਅਸੀਂ ਲਿਆ ਫਿਲਮ ਧਰਤੀ 'ਚੋਂ।

ਕਮਲ ਖਾਨ ਦੇ ਗਾਏ ਇਸੇ ਗੀਤ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਹੁਣ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਹੋ 100.2 MHz 'ਤੇ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 9 ਵਜੇ ਨੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

0: ये है विविध भारती।
1: थोड़ी ही देर में आप सुनेंगे आज के फनकार।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਆਕਾਸ਼ਵਾਣੀ ਮੁੰਬਈ ਦੁਆਰਾ। ਇਸ ਵੇਲੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ 'ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 10 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁੰਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ 'ਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ 'ਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਗੱਲ ਖੇਡਾਂ ਦੀ ਕਰੀਏ ਤਾਂ ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ 'ਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ਼ ਅਈਅਰ ਉਪ ਕਪਤਾਨ ਹੋਣਗੇ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਅਗਲੀਆਂ ਚੋਣਵੀਆਂ ਖ਼ਬਰਾਂ ਹੋਣਗੀਆਂ ਸਵੇਰੇ 11 ਵਜੇ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਹੋ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 ਮੈਗਾਹਰਟਜ਼ 'ਤੇ ਸੁਣ ਸਕਦੇ ਹੋ। ਪੇਸ਼ ਕਰ ਰਿਹਾ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

0: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ, ਹੁਣ ਨਵੇਂ ਚੁੰਮਕੇ ਨਾ, ਪਹਿਲਾ ਬਚਤ ਪਹਿਲਾ ਚੁੰਮਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ ਤਾਂ ਕਿ ਰਹੋ ਟੈਨਸ਼ਨ ਫ੍ਰੀ।
1: ਪਰ ਚੁੰਮਕਿਆਂ ਦਾ ਕੀ?
0: ਜਾਣਦੀ ਹੈ ਜਾਂ ਲਾਵਾਂ ਟੀਕਾ?
2: RBI ਕਹਿੰਦਾ ਹੈ
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
3: ਗੱਲ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰਦੇ ਹੋ? ਬਹੁਤ ਬਹੁਤ ਸਵਾਗਤ ਹੈ ਜੀ। ਕਿਹੜਾ ਗੀਤ
4: ਸੁਣਵਾਈਏ?
3: ਫਰਮਾਇਸ਼ ਤੇ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਵਾਜ਼ਾਂ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਦੀਆਂ।

0: ਸ਼ਿਕਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਤੁਸੀਂ ਇਹਨਾਂ ਨਾਲ ਮਾਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਗੱਲ ਕਰਦੇ ਹਾਂ ਸਾਡੀ ਅਗਲੀ ਕਾਲਰ ਦੇ ਨਾਲ। ਹੈਲੋ
2: ਹੈਲੋ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
1: ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਗੱਲ ਕਰਦੇ ਹੋ?
2: ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੇ ਪੰਡੋ ਬਰਦਰੀਆਂ ਜ਼ਿਲ੍ਹਾ ਮੇਰਕੋਟਲਾ ਜੀ।
1: ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ, ਧੰਨਵਾਦ ਜੀ।
1: ਕੀ ਫਰਮਾਇਸ਼ ਲੈ ਕੇ ਆਏ ਹੋ?
2: ਮੈਨੂੰ ਹਰਜੀਤ ਹਰਮਨੀ ਦਾ ਗਾਣਾ ਸੁਣਾ ਦਿਓ ਜੀ, ਹੋਰ ਗਾਣਾ
1: ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਆਵਾਜ਼ ਹਰਜੀਤ ਹਰਮਨ।

ਐਫ ਐਮ ਬੈਂਡ 100.2 ਮੈਗਾਹਰਟਸ ਦੀ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 11 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ 'ਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ 'ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਹਨਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ 'ਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ 'ਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਖੇਡਾਂ ਦੀ ਗੱਲ ਕਰੀਏ, ਪੁਰਸ਼ ਹਾਕੀ 'ਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ 'ਚ ਨੀਦਰਲੈਂਡ ਨੂੰ

3-2 ਨਾਲ ਹਰਾ ਦਿੱਤਾ ਤੇ ਬੀਸੀਸੀਆਈ ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ਼ ਅਰੀਅਰ ਉਪ ਕਪਤਾਨ ਹੋਣਗੇ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਤੁਸੀਂ ਸਮਾਂ ਮਿਲਾ ਲਓ, ਸਵੇਰ ਦੇ 11:02 ਹੋ ਚੁੱਕੇ ਨੇ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ ਅਤੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ ਅਤੇ ਉਹਨਾਂ ਗੀਤਾਂ ਨੂੰ ਸੁਣਨ ਦੀ ਫਰਮਾਇਸ਼ ਤੁਸੀਂ ਵਟਸਐਪ ਦੇ ਜ਼ਰੀਏ ਕਰ ਸਕਦੇ ਹੋ। ਵਟਸਐਪ ਕਰਨ ਦੇ ਲਈ ਸਾਡਾ ਨੰਬਰ ਹੈ 94650 0268।

ਜੀ ਦੋਸਤੋ, ਇਸ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀ ਪਿੰਡ ਬਜੌਰਨੀਆ, ਜ਼ਿਲ੍ਹਾ ਜਾਲੌਨ ਤੋਂ ਸਤਿੰਦਰ ਕੁਮਾਰ, ਆਦਰਸ਼, ਸਾਰਥਕ ਅਤੇ ਅਲੌਕਿਕ ਹੋਰਾਂ ਨੇ। ਅਗਲੀ ਫਰਮਾਇਸ਼ ਮਹਾਰਾਸ਼ਟਰ ਤੋਂ ਸਾਡੇ ਤੱਕ ਪਹੁੰਚੀ ਹੈ ਵਿਜੇ ਸੁਰਲਕਰ, ਰਤਨਮਾਲਾ ਅਤੇ ਓਮ ਕੁਮਾਰ ਹੋਰਾਂ ਦੀ। ਪਿੰਡ ਕੁਮਹਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਆਦਿਬ ਹੋਰਾਂ ਦੀ ਫਰਮਾਇਸ਼ ਹੈ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ ਹੋਰਾਂ ਦੀ ਫਰਮਾਇਸ਼ ਆਈ ਹੈ ਜੀ। ਆਜ਼ਾਦ ਨਗਰ ਅਕਸਰ, ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਅਤੇ ਮਹਿਰਾਜ ਜਹਾਂ ਹੋਰਾਂ ਨੇ ਮੈਸੇਜ ਕੀਤਾ। ਹਨੂਮਾਨਗੜ੍ਹ ਰਾਜਸਥਾਨ ਤੋਂ ਫਰਮਾਇਸ਼ਕਰਤਾ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਦੁਰਗ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ ਅਤੇ ਬੱਬੂ ਹੋਰਾਂ ਦੀ ਫਰਮਾਇਸ਼ ਹੈ। ਮੁਹੰਮਦ ਯਾਸੀਨ ਅੰਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਰੀਫਾ ਨਵਾਜ਼ ਅਤੇ ਬੇਬੀ ਚਾਹਤ ਹੋਰਾਂ ਦੀ ਫਰਮਾਇਸ਼ ਝਾਰਖੰਡ ਤੋਂ ਸਾਡੇ ਤੱਕ ਆਈ ਹੈ। ਬਕਸਰ ਬਿਹਾਰ ਤੋਂ ਸਰਾਜੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਸੋਨਮ, ਆਦਿਬਾ ਅਤੇ ਦਾਨਿਸ਼ ਅੰਸਾਰੀ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਅਤੇ ਪਰਮਾਨੰਦ ਹੋਰਾਂ ਦੀ ਫਰਮਾਇਸ਼ ਹੈ। ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਹੋਰਾਂ ਦੀ ਫਰਮਾਇਸ਼। ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਇਲ ਖੁਸ਼ਦਿਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ ਜਿੰਦਲ ਅਤੇ ਆਰਜ਼ੂ ਮਹਿਕ ਖੁਸ਼ਦਿਲ ਹੋਰਾਂ ਦੀ ਫਰਮਾਇਸ਼ ਹੈ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ਿਆ, ਲਾਡੋ, ਕੋਇਲ ਅਤੇ ਨਾਨਕ ਚੰਦ ਮਲਹੋਤਰਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਤਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਾਇੰਕ ਸ਼ਰਮਾ ਹੋਰਾਂ ਦੀ ਫਰਮਾਇਸ਼ ਹੈ। ਅਮਰੀਕ ਸਿੰਘ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਕਰਦੇ ਨੇ। ਇਹਨਾਂ ਦੇ ਨਾਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਬਾ। ਜੌਨ, ਰੋਜ਼ੀ, ਪਰਲ, ਵਿਲੀਅਸ ਹੋਰਾਂ ਦੀ ਫਰਮਾਇਸ਼ ਜਨਕਪੁਰੀ ਸਹਾਰਨਪੁਰ ਤੋਂ ਆਈ ਹੈ। ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇ ਸ਼ਾਮ ਸ਼ਰਮਾ ਅਤੇ ਇੰਦਰਾ ਸ਼ਰਮਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਚੱਕ ਲਲੇਕਾ, ਬਹਾਵਲ ਨਗਰ ਤੋਂ ਚੌਧਰੀ ਜ਼ੁਲਫਿਕਾਰ ਅਲੀ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਸੁਰਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਨੇ ਫਰਮਾਇਸ਼ ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਕੀਤੀ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲੇ ਗੀਤ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ।

ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਹਿੰਦੀ ਫਿਲਮੀ ਗੀਤ ਸੁਣਵਾਉਣ ਦੀਆਂ, ਸੋ ਤੁਸੀਂ ਵੀ ਸਾਨੂੰ ਫਰਮਾਇਸ਼ ਕਰ ਸਕਦੇ ਹੋ। 9465026268 ਸਾਡਾ ਨੰਬਰ ਹੈ, ਇਸ ਨੰਬਰ 'ਤੇ ਵਟਸਐਪ ਮੈਸੇਜ ਕਰਕੇ। ਅਗਲੀ ਫਰਮਾਇਸ਼ ਸ਼ਾਮਲ ਕਰ ਲੈਂਦੇ ਹਾਂ ਜੀ। ਜਾਖੌਦ ਰਾਜਸਥਾਨ ਤੋਂ ਸਾਡੇ ਤੱਕ ਪਹੁੰਚੀ ਹੈ ਸ਼ੰਭੂ ਦਿਆਲ ਖੱਟਰ।

ਜੀ ਦੋਸਤੋ, ਪ੍ਰੋਗਰਾਮ 'ਚ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਅਤੇ ਰਾਹੁਲ ਸ਼ਰਮਾ ਹੋਰਾਂ ਦਾ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਫਰਮਾਇਸ਼ ਕੀਤੀ ਹੈ। ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰਾਂ ਨੇ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ, ਪਿੰਡ ਸਾਵੰਤ ਖੇੜਾ ਨਜ਼ਦੀਕ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲਿੰਦਰ ਕੁਮਾਰ ਨੇ ਇਹ ਫਰਮਾਇਸ਼ ਭੇਜੀ ਹੈ ਜੀ। ਵਿਜੇ ਸੁਰਲਕਰ, ਰਤਨਾਮਾਲਾ ਅਤੇ ਕੁਮਕੁਮ ਹੋਰਾਂ ਦੀ ਫਰਮਾਇਸ਼ ਮੋਤਾਲਾ ਮਹਾਰਾਸ਼ਟਰ ਤੋਂ ਸਾਡੇ ਤੱਕ ਆਈ ਹੈ। ਰਾਜਵੀਰ ਸਿੰਘ ਹੋਰਾਂ ਦੀ ਫਰਮਾਇਸ਼ ਪਿੰਡ ਸਵਾਜਪੁਰ ਪਟਿਆਲਾ ਤੋਂ ਪਹੁੰਚੀ ਹੈ ਸਾਡੇ ਤੱਕ। ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜ਼ਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ ਅਤੇ ਰਾਜੇਂਦਰ ਕਟਾਰੇ ਹੋਰਾਂ ਦੀ ਫਰਮਾਇਸ਼ ਖੰਡਵਾ ਤੋਂ ਸਾਡੇ ਤੱਕ ਆਈ ਹੈ। ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ, ਧਨਸ਼੍ਰੀ ਹੋਰਾਂ ਦੀ ਫਰਮਾਇਸ਼ ਪਾਂਡਰ ਕੜਵਾ ਤੋਂ ਸਾਡੇ ਤੱਕ ਪਹੁੰਚੀ ਹੈ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਨੋਖੇ ਲਾਲ ਅਤੇ ਪੁਸ਼ਪਿੰਦਰ ਮਣੀ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਅਰੋੜਾ ਮਹੱਲਾ ਪਟਿਆਲਾ ਤੋਂ ਫਰਮਾਇਸ਼ ਕਰਤਾ ਨੇ ਜੀ। ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ। ਨਾਲ ਨੇ ਚੰਚਲ ਅਰੋੜਾ, ਮਨਸ਼ਾ ਅਤੇ ਸਮਿਤੀ ਅਰੋੜਾ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਚੌਹਲਾ ਦਾ ਬਾਗਪਤ ਤੋਂ ਸੰਜੇ ਡਿੰਗੀਆ, ਨਮਨ ਡਿੰਗੀਆ, ਪਾਰ ਡਿੰਗੀਆ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਮਹਿਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ ਹੋਰਾਂ ਦੀ ਫਰਮਾਇਸ਼ ਹੈ। ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾ ਤੋਂ ਫਰਮਾਇਸ਼ ਕਰਦੇ ਨੇ। ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮਿਹਰ ਅਰੋੜਾ, ਮਮਤਾ, ਕੀਰਤੀ, ਕ੍ਰਿਤੀ ਅਤੇ ਭੂਮਿਕਾ ਅਰੋੜਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ। ਜੀ ਟੀ ਬੀ ਮਾਰਕੀਟ, ਅਹਿਮਦਗੜ੍ਹ ਮੰਡੀ, ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਸਨਾ, ਸ਼ਮਾ, ਹੀਨਾ, ਸ਼ਕੀਲਾ, ਜੈਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸਰਾਜ ਮੁਹੰਮਦ, ਜਾਵੇਦ ਅੰਸਾਰੀ ਹੋਰਾਂ ਦੀ ਫਰਮਾਇਸ਼ ਸ਼ਾਮਲ ਕਰ ਰਹੇ ਹਾਂ। ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ, ਟਿਵਾਂਸ਼ੀ, ਵਾਨੀ ਅਤੇ ਆਰ ਬੀ ਖੇੜਾ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ ਹੋਰਾਂ ਨੇ ਮੈਸੇਜ ਪਾਇਆ ਜੀ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਨਰਿੰਦਰ ਚਾਵਲਾ ਪਿੰਡ ਮੁਕਾਰੋਪੁਰ, ਤਹਿਸੀਲ ਬਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਫਰਮਾਇਸ਼ ਕਰ ਰਹੇ ਨੇ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਪੀਯੂਸ਼, ਮਨੀ, ਨੇਹਾ ਅਤੇ ਓਮ। ਨਰਿੰਦਰ ਸੋਨੀ ਦੇਵੀਗੜ੍ਹ ਪਟਿਆਲਾ ਤੋਂ, ਇਹਨਾਂ ਦੇ ਨਾਲ ਨੇ ਜੀ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ, ਨਾਜਰ ਸਿੰਘ, ਸੁਧਾਕਰ ਸਿੰਘ, ਇਹਨਾਂ ਨੇ ਸਾਨੂੰ ਪਿੰਡ ਦਾ ਨਾਮ ਜੀ ਸਮਝ ਨਹੀਂ ਆਇਆ ਕੀ ਲਿਖਿਆ, ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ। ਵਿਕਾਸ ਕਲੋਨੀ ਪਟਿਆਲਾ ਤੋਂ ਫਰਮਾਇਸ਼ ਕੀਤੀ ਹੈ। ਅਨਿਲ ਸ਼ਰਮਾ, ਰੁਚੀ, ਸੁਰਭੀ, ਸੌਰਵ, ਵਿਲੀ, ਅਧਵਿਕ,

0: ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਗਲੀ ਫਰਮਾਇਸ਼ ਸ਼ਾਮਿਲ ਕਰ ਲੈਂਦੇ ਹਾਂ ਜੀ, ਸਾਡੇ ਕੋਲ ਪਹੁੰਚੀ ਹੈ ਪਿੰਡ ਸ਼ੋਭਾਪੁਰ ਮੇਰਠ ਤੋਂ। ਭੇਜਣ ਵਾਲੇ ਸਾਡੇ ਸਾਥੀਆਂ ਨੇ ਆਪਣੇ ਨਾਮ ਲੱਗਦਾ ਇਸ 'ਚ ਲਿਖਣੇ ਭੁੱਲ ਗਏ ਨੇ ਜੀ, ਉਹਨਾਂ ਨੇ ਆਪਣੀ ਫਰਮਾਇਸ਼ ਹੀ ਲਿਖੀ ਹੈ। ਦਿਗਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਦੀ ਇਹ ਫਰਮਾਇਸ਼ ਹੈ। ਗਾਂਧੀ ਚੌਂਕ ਬਾੜਮੇਰ ਤੋਂ ਬਬਲੇਸ਼ ਪਵਾਰ ਡੈਨੀ ਅਤੇ ਮਨੀਸ਼ ਪਵਾਰ ਹੋਰਾਂ ਦੀ ਫਰਮਾਇਸ਼ ਹੈ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜਾਇਸਵਾਲ ਅਤੇ ਖਲੀਫੋ ਕੀ ਬਾਵਲੀ ਤੋਂ ਖੁਦਾ ਬਖਸ਼ ਖਲੀਫਾ ਹੋਰਾਂ ਦੀ ਫਰਮਾਇਸ਼ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਲਤਾ ਮੰਗੇਸ਼ਕਰ, ਸੁਰੇਸ਼ ਵਾਡੇਕਰ ਅਤੇ ਸਾਥੀਆਂ ਦਾ ਗਾਇਆ।
1: ਲੇਟੈਸਟ ਅਪਡੇਟਸ ਕੇ ਲੀਏ ਅਲਟ੍ਰਾ ਚੈਨਲਸ ਕੋ ਸਬਸਕ੍ਰਾਈਬ

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਅਗਲੀ ਫਰਮਾਇਸ਼ ਲੋਹਗੜ੍ਹ ਠਾਕਰਾਂਵਾਲਾ ਫਿਰੋਜ਼ਪੁਰ ਤੋਂ ਆਈ ਹੈ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਵਾਲੀ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜੀਂਦ ਹਰਿਆਣਾ ਤੋਂ ਜਸਪੀਤ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਬੱਲੋਂ ਤੋਂ ਜਗਸੀਰ ਸਿੰਘ, ਗੁਰਮੇਲ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਮੱਖਣ ਸਿੰਘ ਹੋਰਾਂ ਦੀ ਫਰਮਾਇਸ਼ ਬਠਿੰਡਾ ਤੋਂ ਹੈ ਜੀ। ਪਹਾੜਗੰਜ ਮੁਲਤਾਨੀ ਢਾਂਗਾ ਤੋਂ ਅਨਿਲ ਮੋਹਨ, ਊਸ਼ਾ, ਟੀਲੂ ਅਤੇ ਮਧੂ ਨਾਇਕ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਜਨਸੂਹਾ, ਜ਼ਿਲ੍ਹਾ ਪਟਿਆਲਾ ਤੋਂ ਸੁਮਿਤ ਕੁਮਾਰ, ਜਸ਼ਨ, ਜੰਨਤ, ਰਜਨੀ, ਖੁਸ਼ੀ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਪਿੰਡ ਧੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਧੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ ਹੋਰਾਂ ਦੀ ਫਰਮਾਇਸ਼ ਹੈ। ਅਤੇ ਇਹਨਾਂ ਸਾਰੇ ਸਰੋਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਫਿਲਮ ਕਭੀ ਕਭੀ 'ਚੋਂ। ਅਤੇ ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ।

0: ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਐਫ ਐਮ ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ ਠੀਕ 11:30 ਹੋਏ ਨੇ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੈਸਮਿਨ ਅਤੇ ਮੇਰੇ ਨਾਲ ਨੇ।
1: ਅਤੇ ਮੈਂ ਹਾਂ ਕਰਮਜੀਤ ਕੌਰ। ਜੈਸਮਿਨ, ਕੀ ਹਾਲ ਚਾਲ ਨੇ?
0: ਬਹੁਤ ਵਧੀਆ, ਅਤੇ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲਿਆਂ ਦੇ ਹਾਲ ਚਾਲ ਵੀ ਬਹੁਤ ਵਧੀਆ ਹੋਣਗੇ।
1: ਬਿਲਕੁਲ ਜੀ, ਅਤੇ ਤੁਸੀਂ ਬਾਹਰੋਂ ਆਏ ਹੋ, ਬਾਹਰ ਮੌਸਮ ਦਾ ਮਿਜਾਜ਼ ਕੀ ਕਹਿੰਦਾ? ਕਿਉਂਕਿ ਸਵੇਰੇ ਜਦੋਂ ਮੈਂ ਆਈ ਸੀ ਉਸ ਵੇਲੇ ਹਲਕੀ ਬਾਰਿਸ਼ ਹੋ ਕੇ ਹਟੀ ਸੀ, ਬੱਦਲਵਾਹੀ ਵੀ ਹੋਈ ਹੋਈ ਸੀ, ਪਰ ਹੁਣ ਬਾਹਰ ਕੀ ਹਾਲ ਹੈ ਇਹ ਤੁਸੀਂ ਦੱਸੋ ਸਾਡੇ ਸੁਣਨ
0: ਵਾਲਿਆਂ
1: ਨੂੰ।
0: ਥੋੜ੍ਹੀ ਥੋੜ੍ਹੀ ਜਿਹੜੀ ਬੱਦਲਵਾਈ ਹੈ ਉਹ ਹੋਈ ਹੋਈ ਹੈ, ਅਤੇ ਹਵਾਵਾਂ ਨੇ ਜਿਹੜੀਆਂ ਉਹ ਠੰਡੀਆਂ ਵਗ ਰਹੀਆਂ ਨੇ। ਕੱਲ੍ਹ ਸ਼ਾਮ ਤੋਂ ਹੀ ਮਹਿਸੂਸ ਹੋ ਰਿਹਾ ਸੀ ਕਿ ਠੰਡੀ ਠੰਡੀ ਹਵਾ ਹੈ ਜਿਹੜੀ ਉਹ ਵਗ ਰਹੀ ਹੈ। ਨਹੀਂ ਤਾਂ ਕਈ ਵਾਰ ਜਦੋਂ ਬਾਹਰ ਜਾਂਦੇ ਸੀ ਰਾਤ ਨੂੰ 9 ਵਜੇ ਤੱਕ ਵੀ ਐਂ ਲੱਗਦਾ ਸੀ ਵੀ ਪੂਰੀ ਗਰਮ ਹਵਾ ਆ ਕੇ ਤੁਹਾਡੇ ਬੂਤੇ ਵੱਜ ਰਹੀ ਹੈ।
1: ਸੋ ਜਦੋਂ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ, ਟੈਂਪਰੇਚਰ ਹਾਈ ਹੁੰਦਾ ਤਾਂ ਹਵਾ ਵੀ ਗਰਮ ਹੁੰਦੀ ਹੈ। ਜਿਵੇਂ ਜਿਵੇਂ ਟੈਂਪਰੇਚਰ ਸਲੋ ਹੁੰਦਾ ਆ, ਅਸੀਂ ਕਹਿੰਦੇ ਹਾਂ ਕਿ ਲੋ ਹੁੰਦਾ ਆ, ਤਾਂ ਹਵਾ 'ਚ ਸਾਨੂੰ ਠੰਡਕ ਮਹਿਸੂਸ ਹੁੰਦੀ ਹੈ। ਵੈਸੇ ਤਾਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਵੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ, ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁਦਰਤ ਦੇ ਹੱਥ 'ਚ ਹੁੰਦੀਆਂ ਨੇ। ਭਵਿੱਖਬਾਣੀਆਂ ਧਰੀਆਂ ਦੀਆਂ ਧਰੀਆਂ ਵੀ ਰਹਿ ਜਾਂਦੀਆਂ ਨੇ। ਸੋ ਕਦੋਂ ਸਾਨੂੰ ਕਦੋਂ ਕਿਸ ਚੀਜ਼ ਤੋਂ ਰਾਹਤ ਮਿਲ ਜੇ, ਇਹ ਕੁਦਰਤ ਦੇ ਹੱਥ 'ਚ
0: ਇਹ ਕੁਦਰਤ ਦੇ ਹੱਥ 'ਚ ਹੈ ਬਿਲਕੁਲ। ਅਤੇ ਦੇਖੋ, ਪਿਛਲੇ ਦਿਨੀਂ ਇੱਕ ਖਬਰ ਵੀ ਆਈ ਕਿ ਇਕਦਮ ਲੱਗਿਆ ਸੀ ਕਿ ਜਿਹੜੇ ਵੀ ਬੱਦਲ ਨੇ, ਹੈ ਨਾ, ਜਿਹੜੀ ਹਵਾ ਹੈ ਉਹ ਮੀਂਹ ਵਾਲੀ ਹੁਣ ਭਾਰਤ ਦੇ ਉੱਤੇ ਆ ਚੁੱਕੀ ਹੈ। ਤੇ ਬਾਅਦ 'ਚ ਕੁਝ ਦਿਨਾਂ ਬਾਅਦ ਜਿਹੜੇ ਵਿਗਿਆਨੀ ਨੇ ਉਹ ਦੇਖ ਕੇ ਹੈਰਾਨ ਹੋਏ ਵੀ ਉਹ ਇਕਦਮ ਸਾਰੇ ਦੇ ਸਾਰੇ ਛੱਡ ਗਏ, ਤੇ ਅਸੀਂ ਦੇਖਿਆ ਵੀ ਮੌਨਸੂਨ ਹੈ ਜਿਹੜਾ ਉਹ ਭਾਰਤ ਦੇ ਵਿੱਚ ਫੇਰ ਲੇਟ ਹੋ ਗਿਆ, ਹੈ ਨਾ। ਤੇ ਅਕਸਰ ਅਸੀਂ ਦੇਖਦੇ ਹਾਂ, ਤੇ ਜਦੋਂ ਕਈ ਵਾਰ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਫਿਰ ਉਹ ਸਾਡੇ ਤੋਂ ਸਾਂਭੀ ਨਹੀਂ ਜਾਂਦੀ ਹੈਗੀ। ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਕੀ ਕੀ ਹਾਲ ਨੇ ਜਿਹੜੇ ਉਹ ਵਾਪਰੇ ਨੇ, ਸਾਡੇ ਨਾਲ ਹੋਏ ਨੇ।
1: ਪਿਛਲੇ ਸਾਲ ਅਸੀਂ ਇਹਨਾਂ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਵੀ ਝੱਲ ਚੁੱਕੇ ਹਾਂ, ਪੰਜਾਬ ਸਾਡਾ ਸੂਬਾ। ਤੇ ਮੌਨਸੂਨ ਦੀ ਜੇ ਗੱਲ ਕਰ ਰਹੇ ਹਾਂ ਤਾਂ ਮਾਹਿਰ ਤਾਂ ਹੁਣ ਇਹ ਕਹਿ ਰਹੇ ਨੇ ਕਿ ਮੌਨਸੂਨ

0: ਹੈ ਜਿਹੜਾ ਉਹ ਲੇਟ ਹੈ, ਤੇ ਇਸ ਵਾਰ ਜਿਹੜੀ ਬਾਰਿਸ਼ ਹੋਈ ਹੈ ਉਹ ਵੀ ਕਾਫੀ ਹੱਦ ਤੱਕ ਘੱਟ ਹੈ,
1: ਘੱਟ
0: ਪਿਛਲੇ
1: ਹੈ
0: ਸਾਲਾਂ ਦੇ ਮੁਕਾਬਲੇ
1: ਜੀ,
0: 42% ਘੱਟ ਬਾਰਿਸ਼ ਜਿਹੜੀ ਹੋਈ ਹੈ। ਤੇ ਅਖਬਾਰ ਦੇ ਵਿੱਚ ਵੀ ਅੱਜ ਖਬਰ ਆਈ ਸੀ ਕਿ ਇਤਿਹਾਸ ਦਾ ਦੂਜਾ ਸਭ ਤੋਂ ਸੁੱਕਾ ਜੂਨ ਇਹ ਬੀਤਿਆ ਆ, ਕਿਉਂਕਿ
1: ਬੀਤਿਆ
0: ਬਾਰਿਸ਼ ਜਿਨ੍ਹਾਂ ਦਿਨਾਂ 'ਚ ਆਉਣੀ ਚਾਹੀਦੀ ਸੀ ਉਹ ਨਹੀਂ
1: ਨਹੀਂ
0: ਆਈ।
1: ਆਈ ਬਿਲਕੁਲ। ਅਤੇ ਇਸ ਦੇ ਕੀ ਕੀ ਕਾਰਨ ਨੇ, ਸਾਡੀਆਂ ਆਪਣੀਆਂ ਗਤੀਵਿਧੀਆਂ ਕੀ ਕੀ ਨੇ, ਬਹੁਤ ਸਾਰੇ ਕਾਰਨ ਨੇ, ਉਹਨਾਂ 'ਤੇ ਚਰਚਾ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ।
0: ਜੀ।

0: ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
1: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਪ੍ਰੋਗਰਾਮ ਚੱਲ ਰਿਹਾ ਫੁਲਕਾਰੀ। ਮੌਸਮ ਦੀਆਂ ਤਬਦੀਲੀਆਂ ਸਾਡੇ ਆਲੇ ਦੁਆਲੇ 'ਚ ਹੋ ਰਹੀਆਂ ਨੇ ਅਤੇ ਸਾਨੂੰ ਬਾਖੂਬੀ ਦਿਖਦੀਆਂ ਨੇ। ਉਸ ਦੇ ਬਹੁਤ ਸਾਰੇ ਕਾਰਨ ਰਹਿੰਦੇ ਨੇ ਅਤੇ ਉਹਨਾਂ ਤਬਦੀਲੀਆਂ ਦਾ ਸਿਰਫ ਸਾਡੇ ਆਲੇ ਦੁਆਲੇ 'ਤੇ ਨਹੀਂ, ਸਾਡੇ 'ਤੇ ਵੀ ਡੂੰਘਾ ਅਸਰ ਹੈ ਜਿਹੜਾ ਉਹ ਪੈਂਦਾ।
2: ਬਿਲਕੁਲ, ਬਹੁਤ ਸਾਰੇ ਕਾਰਨ ਵੀ ਨੇ। ਅਸੀਂ ਕੁਝ ਕਾਰਨ ਇਹ ਵੀ ਕਹਿ ਸਕਦੇ ਹਾਂ ਕਿ ਕੁਦਰਤੀ ਨੇ ਅਤੇ ਕੁਝ ਕਾਰਨ ਜਿਹੜੇ ਇਨਸਾਨ ਦੇ ਬਣਾਏ ਹੋਏ ਨੇ
1: ਜੀ,
2: ਯਾਨੀ ਕਿ ਸਾਡੀਆਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਅਸੀਂ ਵਾਤਾਵਰਨ ਪ੍ਰਤੀ ਅਵੇਸਲੇ ਹੋ ਕੇ ਕਰਦੇ ਹਾਂ, ਉਹ ਕਿਤੇ ਨਾ ਕਿਤੇ ਮੌਸਮ 'ਚ ਇਸ ਤਰ੍ਹਾਂ ਦੀ ਤਬਦੀਲੀ ਦਾ ਕਾਰਨ ਬਣਦੀਆਂ ਨੇ ਕਿ ਬਹੁਤ ਗਰਮੀਆਂ 'ਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਠੰਡ 'ਚ ਬਹੁਤ ਜ਼ਿਆਦਾ ਠੰਡ
1: ਪੈਂਦੀ ਹੈ,
2: ਅਤੇ ਬਾਰਿਸ਼ ਜੇ ਤਾਂ ਨਹੀਂ ਆਉਂਦੀ ਤਾਂ ਫਿਰ ਬਿਲਕੁਲ ਹੀ ਨਹੀਂ ਆਉਂਦੀ, ਅਤੇ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਆ ਜਾਂਦੀ ਹੈ ਕਿ ਮੁਸੀਬਤ ਹੀ ਖੜੀ ਹੋ ਜਾਂਦੀ।
1: ਬਿਲਕੁਲ।
2: ਸੋ ਇਹਦੇ 'ਚ ਬਹੁਤ ਆਮ ਜਿਹੀਆਂ ਚੀਜ਼ਾਂ ਨੇ ਜੈਸਮਿਨ, ਅਸੀਂ ਅਕਸਰ ਹੀ ਆਪਣੇ ਪ੍ਰੋਗਰਾਮਾਂ 'ਚ ਇਹ ਗੱਲ ਕਰਦੇ ਹਾਂ ਕਿ ਸਾਨੂੰ ਕੂੜਾ ਕਰਕਟ ਹੈ ਜਿਹੜਾ ਘੱਟ ਪੈਦਾ ਕਰਨਾ ਚਾਹੀਦਾ, ਪ੍ਰਦੂਸ਼ਣ ਘੱਟ ਫੈਲਾਉਣਾ ਚਾਹੀਦਾ। ਤਾਂ ਆਮ ਲੋਕਾਂ ਦੇ ਦਿਮਾਗ 'ਚ ਇਹ ਖਿਆਲ ਆਉਂਦਾ ਕਿ ਅਸੀਂ ਕਿੱਦਾਂ ਪ੍ਰਦੂਸ਼ਣ ਕਰਦੇ ਹਾਂ, ਹੈ ਨਾ। ਜਿਸ ਅਸੀਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਜਨਸੰਖਿਆ ਵੱਧ ਰਹੀ ਹੈ, ਰੋਡਸ ਦੇ ਉੱਤੇ ਗੱਡੀਆਂ ਵਾਹਨ ਨੇ ਜਿਹੜੇ ਉਹ ਵੱਧ ਰਹੇ ਨੇ, ਸੋ ਉਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਹੈ ਜਿਹੜਾ ਉਹ ਸਾਡੇ ਹਵਾ ਨੂੰ ਖਰਾਬ ਕਰ ਰਿਹਾ, ਅਤੇ ਉਹ ਹਵਾ ਦੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਜ਼ਹਿਰੀਲੇ ਧੂਏ ਦਾ ਇੱਕ ਲੇਅਰ ਬਣ ਜਾਂਦੀ ਹੈ, ਉਹ ਕਿਤੇ ਨਾ ਕਿਤੇ ਸਾਡੇ ਵਾਤਾਵਰਨ ਦੇ ਕੁਦਰਤੀ ਚੱਕਰ ਨੂੰ ਪ੍ਰਭਾਵਿਤ ਕਰਦੀ ਹੈ।
1: ਬਿਲਕੁਲ, ਅਤੇ ਉਸਨੂੰ ਸਾਡੀ ਹਵਾ ਨੂੰ ਵੀ ਪਲੀਤ ਕਰਦੀ ਹੈ, ਅਤੇ ਸਿਰਫ ਇਹੀ ਨਹੀਂ, ਸਾਡੇ ਘਰਾਂ ਦੇ ਵਿੱਚ ਜਿਹੜੇ ਏਸੀ ਨੇ, ਫਰਿੱਜ ਨੇ, ਹੈ ਨਾ, ਇਹਨਾਂ ਸਭ ਦੇ ਵਿੱਚੋਂ ਵੀ ਜਿਹੜੀਆਂ ਗੈਸਿਸ ਨਿਕਲਦੀਆਂ ਨੇ ਉਹ ਵੀ ਇਸਦਾ ਮੁੱਖ ਕਾਰਨ ਬਣਦੀਆਂ ਨੇ। ਸਾਨੂੰ ਲੱਗਦਾ ਕਿ ਅਸੀਂ ਕਿਵੇਂ ਕਰ ਰਹੇ ਹਾਂ, ਉਹ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਸਾਰਾ ਦਿਨ ਏਸੀ ਦੇ ਵਿੱਚ ਬੈਠੇ ਹਾਂ, ਏਸੀ ਚਲਾ ਕੇ ਬੈਠੇ ਹਾਂ, ਹੈ ਨਾ, ਉਹ ਵੀ ਸਾਡੀ ਕੁਦਰਤ ਲਈ ਹਾਨੀਕਾਰਕ ਹੁੰਦਾ। ਅਤੇ ਘਰ ਦੇ ਵਿੱਚ ਜੇ ਚਾਰ ਕਮਰੇ ਨੇ ਅਤੇ ਚਾਰ ਜੀ ਬੈਠੇ ਨੇ ਤਾਂ ਉਹ ਚਾਰੇ ਜਣੇ ਉਹ ਆਪਣਾ ਆਪਣਾ ਏਸੀ ਲਾ ਕੇ ਵੀ ਕਈ ਵਾਰ ਅਸੀਂ ਦੇਖਦੇ ਹਾਂ ਵੀ ਬੈਠੇ ਹੁੰਦੇ ਨੇ।
2: ਬਿਲਕੁਲ, ਦੇਖੋ ਜੇ ਅਸੀਂ ਹੁਣ ਇਹ ਗੱਲ ਕਹੀਏ, ਸ਼ਾਇਦ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਵੀ ਆ ਰਿਹਾ ਹੋਏਗਾ ਕਿ ਇੰਨੀ ਗਰਮੀ 'ਚ ਅਸੀਂ ਬਿਨਾਂ ਏਸੀ ਦੇ ਕਿਵੇਂ ਰਹਿ ਸਕਦੇ ਹਾਂ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਘਟਾ ਸਕਦੇ ਹਾਂ। ਜਿਵੇਂ ਤੁਸੀਂ ਕਿਹਾ ਜੇ ਚਾਰ ਕਮਰੇ 'ਚ ਚਾਰ ਏਸੀ ਚੱਲ ਰਹੇ ਨੇ ਤਾਂ ਅਸੀਂ ਇੱਕ ਕਮਰੇ 'ਚ ਇੱਕ ਏਸੀ ਚਲਾ ਕੇ ਸਾਰੇ ਜਣੇ ਉੱਥੇ ਬਹਿ ਸਕਦੇ।
1: ਬਿਲਕੁਲ, ਨਾਲੇ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਪੀਕ ਦੀ ਗਰਮੀ ਹੈ ਨਾ, ਦੁਪਹਿਰ ਦੇ ਵਿੱਚ ਸਾਨੂੰ ਲੱਗਦੀ ਹੈ ਅਸੀਂ ਇੱਕ ਘੰਟਾ ਆਪਣਾ ਕਮਰਾ ਠੰਡਾ ਕਰਕੇ ਉਸ ਏਸੀ ਨੂੰ ਬੰਦ ਵੀ ਕਰ ਸਕਦੇ ਹਾਂ, ਬਜਾਏ ਇਸ ਦੇ ਕਿ ਉਹ ਸ਼ਾਮ ਦੇ 6 ਵਜੇ ਤੱਕ ਚੱਲੀ ਹੀ ਜਾ ਰਹੀ ਹੈ।
2: ਬਹੁਤ ਘਰਾਂ 'ਚ ਇੱਦਾਂ ਹੁੰਦਾ ਕਿ ਸਾਰਾ ਦਿਨ ਹੈ ਏਸੀ ਜਿਹੜਾ, ਸਵੇਰ ਤੋਂ ਲੈ ਕੇ ਮਤਲਬ ਰਾਤ ਤੱਕ ਚੱਲਦਾ ਹੀ ਰਹਿੰਦਾ, ਅਤੇ ਉਹਨੂੰ ਰੈਸਟ ਵੀ ਨਹੀਂ ਮਿਲਦੀ। ਬਹੁਤ ਸਾਰੇ ਮੀਮਸ ਵੀ ਇਸ ਬਾਰੇ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਲੋਕ ਕਹਿੰਦੇ ਨੇ ਕਿ ਸਾਡੇ ਘਰ ਦੇ ਤਾਂ ਇੰਨੇ ਜ਼ਿਆਦਾ ਚਿੰਤਤ ਨੇ ਕਿ ਉਹ ਘਰ ਦੇ ਜਿਹੜੇ ਇਲੈਕਟ੍ਰੋਨਿਕ ਗੈਜਟਸ ਨੇ ਉਹਨਾਂ ਨੂੰ ਵੀ ਆਰਾਮ ਦਵਾਉਂਦੇ ਨੇ ਕਿ ਸਵੇਰ ਦਾ ਚੱਲਿਆ ਹੁਣ ਇਹਨੂੰ ਥੋੜ੍ਹੀ ਦੇਰ ਰੈਸਟ ਕਰ ਲੈਣ ਦਿਓ,
1: ਅਤੇ ਸੱਚੀ ਉਹਨਾਂ ਨੂੰ ਰੈਸਟ ਜਿਹੜੀ ਉਹ ਮਿਲਣੀ ਚਾਹੀਦੀ ਹੈ। ਅਸੀਂ ਅਕਸਰ ਦੇਖਦੇ ਹਾਂ ਵੀ ਗਰਮੀ ਦੇ ਵਿੱਚ ਕਿੰਨੀਆਂ ਹੀ ਜ਼ਿਆਦਾ ਖਬਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਵੀ ਕੋਈ ਗੈਜਟ ਸੀਗਾ, ਹੈ ਨਾ, ਜਿਹੜਾ ਕੋਈ ਵੀ ਲਾ ਲਓ ਵੀ ਉਹ ਫੁੱਟ ਪਿਆ ਜਾਂ ਹੋ ਗਿਆ, ਕਿਉਂਕਿ ਉਹਨਾਂ 'ਤੇ ਵੀ ਪ੍ਰਭਾਵ ਹੈ ਜਿਹੜਾ ਅਸੀਂ ਮੰਨੀਏ ਚਾਹੇ ਨਾ ਮੰਨੀਏ, ਥੋੜ੍ਹਾ ਬਹੁਤ ਤਾਂ ਪੈਂਦਾ ਹੀ ਹੈ।
2: ਬਿਲਕੁਲ, ਅੱਜ ਇਸ ਤਰ੍ਹਾਂ ਦੀ ਖਬਰ ਵੀ ਅਖਬਾਰ ਵਿੱਚ ਆਈ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਅਸੀਂ ਕਹੀਏ ਬਿਜਲੀ ਦੀ ਡਿਮਾਂਡ ਹੈ ਉਹ ਵੀ ਇੰਨੀ ਜ਼ਿਆਦਾ ਵੱਧ ਰਹੀ ਹੈ, ਪਰ ਬਿਜਲੀ ਉੰਨੀ ਜ਼ਿਆਦਾ ਪੈਦਾ ਨਹੀਂ ਹੋ ਰਹੀ ਹੈ। ਸੋ ਜਿੰਨੀਆਂ ਜ਼ਿਆਦਾ ਅਸੀਂ ਚੀਜ਼ਾਂ ਨੂੰ ਵਰਤਦੇ ਰਹਾਂਗੇ, ਬਿਜਲੀ ਦੀ ਡਿਮਾਂਡ ਹੈ, ਅਸੀਂ ਉਹਨੂੰ ਸੰਜਮ ਦੇ ਨਾਲ ਵਰਤਾਂਗੇ, ਤਾਂ ਇਹਨਾਂ ਚੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਸਾਡੇ ਕੁਦਰਤ ਦੇ ਉੱਤੇ, ਸਾਡੇ ਵਾਤਾਵਰਨ ਦੇ ਉੱਤੇ ਇਹਦੇ ਬੋਝ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ
1: ਜੀ।

0: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫੁਲਕਾਰੀ ਦਾ। ਅੱਛਾ, ਮੈਨੂੰ ਨਾ ਬੈਠੇ ਬੈਠੇ ਇੱਕ ਗੱਲ ਯਾਦ ਆਈ ਕਿ ਸਾਨੂੰ ਸਭ ਨੂੰ ਸਜਣਾ ਸਵਰਨਾ ਹੈ ਨਾ, ਕਿ ਅਸੀਂ ਸੋਹਣੇ ਸੋਹਣੇ ਦੇਖੀਏ, ਸੋਹਣੇ ਸੋਹਣੇ ਕੱਪੜੇ ਪਾਈਏ, ਬਹੁਤ ਵਧੀਆ ਲੱਗਦੇ ਨੇ, ਅਤੇ ਤੁਹਾਨੂੰ ਪਤਾ ਵੀ ਉਹ ਵੀ ਸਾਡੇ ਜਿਹੜੇ ਇਨਵਾਇਰਮੈਂਟ ਨੂੰ ਪਲੀਤ ਕਰਦੇ ਨੇ, ਹੈ ਨਾ।
1: ਬਿਲਕੁਲ, ਅੱਜ ਕੱਲ੍ਹ ਦੇ ਦੌਰ 'ਚ ਅਸੀਂ ਦੇਖੀਏ ਤਾਂ ਟ੍ਰੈਂਡ ਨੇ ਜਿਹੜੇ ਬਹੁਤ ਛੇਤੀ ਬਦਲ ਜਾਂਦੇ ਨੇ। ਕੋਈ ਵੀ ਟ੍ਰੈਂਡ 2 ਮਹੀਨੇ ਜਾਂ ਹੱਦ 6 ਮਹੀਨੇ ਹੁੰਦਾ, 6 ਮਹੀਨੇ ਤਾਂ ਬਹੁਤ ਹੀ ਜ਼ਿਆਦਾ ਹੈ ਵੈਸੇ, 2 ਮਹੀਨੇ ਬਾਅਦ ਹਰ ਟ੍ਰੈਂਡ ਬਦਲ ਜਾਂਦਾ।
0: ਕੁਛ ਨਾ ਕੁਛ ਨਵਾਂ, ਕੁਛ ਨਾ ਕੁਛ ਨਵਾਂ ਹੈ ਜਿਹੜਾ ਉਹ ਅਸੀਂ ਕਰਨਾ ਚਾਹੁੰਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੀ ਲੁਕਸ ਦੇ ਨਾਲ ਐਕਸਪੈਰੀਮੈਂਟ ਕਰੀਏ।
1: ਬਿਲਕੁਲ, ਹੁਣ ਲੁਕਸ ਦੇ ਵਿੱਚ ਇਕੱਲਾ ਇਹ ਨਹੀਂ ਹੈ ਕਿ ਸਾਡੇ ਕੱਪੜੇ ਨੇ, ਹੈ ਨਾ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਅਸੈਸਰੀਜ਼ ਨੇ ਜਿਹੜੀਆਂ ਅੱਜ ਕੱਲ੍ਹ ਲੋਕੀ ਵੇਅਰ ਕਰਦੇ ਨੇ। ਪਹਿਲਾਂ ਤਾਂ ਕੁੜੀਆਂ ਹੀ ਪਾਉਂਦੀਆਂ ਸੀ, ਹੈ ਨਾ, ਜਾਂ ਘੜੀ ਪਾਈ ਹੈ, ਚਸ਼ਮੇ ਪਾਏ ਨੇ, ਜਾਂ ਤੁਸੀਂ ਕੰਨਾਂ 'ਚ ਕੁਛ ਪਾਇਆ, ਪਰ ਅੱਜ ਕੱਲ੍ਹ ਮੁੰਡੇ ਵੀ ਬਹੁਤ ਸਾਰੀਆਂ ਅਸੈਸਰੀਜ਼ ਨੇ ਯੂਜ਼ ਕਰ ਰਹੇ ਨੇ, ਹੈ ਨਾ, ਅਤੇ ਨਵੇਂ ਨਵੇਂ ਜੁੱਤੇ, ਹਰ ਆਊਟਫਿਟ ਦੇ ਨਾਲ ਨਵੀਂ ਤਰ੍ਹਾਂ ਦੇ ਤੁਹਾਡੇ ਸ਼ੂਜ਼ ਜਿਹੜੇ ਹੋਣੇ ਚਾਹੀਦੇ
0: ਨੇ। ਨਾਲੇ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਪੈਂਟ ਪਾਈ ਹੈ ਤਾਂ ਇਹ ਵਾਲੇ ਬੂਟ ਤੁਸੀਂ ਉਸ ਦੇ ਨਾਲ ਨਹੀਂ ਪਾ ਸਕਦੇ। ਬਿਲਕੁਲ, ਸਾਰੀਆਂ ਚੀਜ਼ਾਂ ਦਾ ਅਸੀਂ ਖਿਆਲ ਰੱਖਦੇ ਹਾਂ, ਅਤੇ ਇਹ ਸਾਰੇ ਜਿਹੜਾ ਵਰਤਾਰਾ ਹੈਗਾ ਇਸ ਨੂੰ ਕਈ ਵਾਰ ਅਸੀਂ ਫਾਸਟ ਫੈਸ਼ਨ ਵੀ ਕਹਿ ਦਿੰਦੇ ਹਾਂ, ਅਤੇ ਉਹ ਸਾਡੇ ਇਨਵਾਇਰਮੈਂਟ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਅਸੀਂ ਦੇਖਦੇ ਹਾਂ ਇੱਕ ਜਿਹੜੀ ਜੀਨਸ ਹੈ ਉਹਨੂੰ ਬਣਾਉਣ ਲਈ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਲੱਗਦਾ, ਉਸ ਤੋਂ ਬਾਅਦ ਫਿਰ ਜਿਹੜੀਆਂ ਡਾਈਜ਼ ਨੇ, ਕੈਮੀਕਲਸ ਨੇ, ਉਹ ਸਾਰੇ ਉਸ ਚੀਜ਼ ਨੂੰ ਯੂਜ਼ ਕਰਨ 'ਚ ਲੱਗਦੇ ਨੇ,
1: ਅਤੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗਦੀ ਹੈ ਇੱਕ ਕੋਈ ਵੀ ਆਊਟਫਿਟ ਅਸੀਂ ਕਹੀਏ ਕਿ ਸਿੰਪਲ ਜਿਹੀ ਚੀਜ਼ ਬਣਾਉਣ ਦੇ ਲਈ, ਅਤੇ ਪਿੱਛੋਂ ਚੱਲਦੀ ਕਿੱਥੋਂ ਅਤੇ ਕਿੱਥੇ ਤੱਕ ਸਾਡੇ ਤੱਕ ਪਹੁੰਚਦੀ ਹੈ, ਅਤੇ ਅਸੀਂ ਉਹਨੂੰ 1 ਮਹੀਨਾ ਪਾ ਕੇ ਉਹਨੂੰ ਸੁੱਟ ਦਿੰਦੇ ਹਾਂ ਜਾਂ ਕਿਸੇ ਨੂੰ ਭਾਵੇਂ ਅਸੀਂ ਦੇ ਦਿੰਦੇ ਹਾਂ, ਬਟ ਫਿਰ ਵੀ ਉਹ ਚੀਜ਼ਾਂ ਨੇ ਜਿਹੜੀਆਂ ਇਕੱਠੀਆਂ ਇਸ ਤਾਦਾਦ ਨਾਲ ਹੋ ਰਹੀਆਂ ਨੇ ਜੋ ਕਿ ਪਹਿਲਾਂ ਦੇ ਟਾਈਮ 'ਚ ਨਹੀਂ ਹੁੰਦੀਆਂ
0: ਹੋ ਰਹੀਆਂ ਸੀ। ਹੁਣ ਅਸੀਂ ਦੇਖਦੇ ਹਾਂ ਵੀ ਹਰ ਥਾਵੇਂ, ਹਰ ਸ਼ਹਿਰ ਦੇ ਬਾਹਰ ਵੱਡੇ ਵੱਡੇ ਜਿਹੜੇ ਲੈਂਡਫਿਲਸ ਨੇ ਉਹ ਬਣ ਗਏ ਨੇ, ਹੈ ਨਾ। ਸਾਡਾ ਸਾਰਾ ਕੂੜਾ ਕਰਕਟ ਸਾਨੂੰ ਪਤਾ ਨਹੀਂ ਹੈਗਾ ਅਸੀਂ ਉਸ ਦਾ ਕਰਨਾ ਕੀ ਹੈ, ਉਸ ਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਕੱਪੜਾ ਮਾਰਕੀਟਸ ਨੇ ਜਿਹੜੀਆਂ, ਚਾਹੇ ਦਿੱਲੀ ਵਰਗੇ ਸ਼ਹਿਰ ਦੀ ਅਸੀਂ ਗੱਲ ਕਰੀਏ, ਹੈ ਨਾ, ਉੱਥੇ ਤਾਂ ਕਿੰਨੀ ਤਾਦਾਦ ਵਿੱਚ ਕੱਪੜਾ ਸਾਨੂੰ ਦੇਖਣ ਨੂੰ ਮਿਲਦਾ ਹੈ, ਅਤੇ ਉਸ ਦੇ ਬਾਹਰ ਸਾਨੂੰ ਜਿਹੜਾ ਉਹ ਪਹਾੜ ਹੈ ਦਿੱਲੀ ਦੀ ਸ਼ੁਰੂਆਤ 'ਚ ਜਿਹੜਾ ਸਾਡਾ ਸਵਾਗਤ ਕਰਦਾ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ। ਇਸ ਲਈ ਇਹ ਬਹੁਤ ਸਥਿਤੀ ਹੈ ਜਿਹੜੀ ਉਹ ਚਿੰਤਾਜਨਕ ਹੈ।
1: ਸੋ ਗੱਲਾਂ ਛੋਟੀਆਂ ਛੋਟੀਆਂ ਨੇ, ਭਾਵੇਂ ਸਾਨੂੰ ਲੱਗਦਾ ਹੈ ਕਿ ਸਿਰਫ ਸਾਡੇ ਇਕੱਲਿਆਂ ਦੇ ਕਰਨ ਨਾਲ ਕੁਛ ਨਹੀਂ ਹੋਏਗਾ, ਪਰ ਜੇ ਹਰ ਇੱਕ ਇਨਸਾਨ ਛੋਟੇ ਛੋਟੇ ਕਦਮ ਵੀ ਵਧਾਏਗਾ ਆਪਣੇ ਵੱਲੋਂ, ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ ਘੱਟ, ਜਿਸ ਤਰ੍ਹਾਂ ਅਸੀਂ ਕਹੀਏ ਕਿ ਕੱਪੜੇ ਦੀ ਬਰਬਾਦੀ ਘੱਟ ਅਸੀਂ ਕਰੀਏ, ਉਹਨਾਂ ਨੂੰ ਰੀਯੂਜ਼ ਕਰੀਏ, ਰੀਸਾਈਕਲ ਕਰੀਏ, ਰੀਕ੍ਰੀਏਟ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਕੂੜਾ ਕਰਕਟ ਜਿੰਨਾ ਜ਼ਿਆਦਾ ਅਸੀਂ ਘੱਟ ਯੂਜ਼ ਕਰਾਂਗੇ ਉਨਾ ਫਾਇਦੇਮੰਦ ਹੋਏਗਾ। ਹਰ ਇਨਸਾਨ ਇਹ ਚੀਜ਼ ਤਾਂ ਸੋਚ ਸਕਦਾ ਕਿ ਅਸੀਂ ਪੋਲੀਥਿਨ ਯੂਜ਼ ਨਹੀਂ ਕਰਨਾ।

0: ਇਹ ਸਾਡੀ ਸਿਹਤ ਲਈ ਵੀ ਠੀਕ ਹੈ ਤੇ
1: ਬਿਲਕੁਲ
0: ਸਾਡੇ ਵਾਤਾਵਰਣ ਲਈ ਵੀ ਠੀਕ ਹੈ। ਛੋਟੀਆਂ ਛੋਟੀਆਂ ਆਦਤਾਂ ਜੇ ਅਸੀਂ ਸੁਧਾਰਾਂਗੇ ਤਾਂ ਅਸੀਂ ਆਪਣੇ ਵਾਤਾਵਰਣ ਲਈ ਬਹੁਤ ਕੁਝ ਕਰ
1: ਕਰ
0: ਸਕਦੇ ਹਾਂ।
1: ਸਕਦੇ ਹਾਂ ਬਿਲਕੁਲ। ਤੇ ਦੂਜੀ ਗੱਲ ਇਹ ਰਹੀ ਕਿ ਜਦੋਂ ਅਸੀਂ ਦੇਖਦੇ ਹਾਂ ਬਾਹਰ ਜਾਂਦੇ ਹਾਂ, ਹੈ ਨਾ, ਜਾਂ ਫਿਰ ਹੁਣ ਛੁੱਟੀਆਂ ਨੇ ਜਿਵੇਂ ਬੱਚਿਆਂ ਦੇ ਨਾਲ ਸਾਰੇ ਹੀ ਘੁੰਮਣ ਜਾਂਦੇ ਨੇ, ਅਸੀਂ ਦੇਖਦੇ ਹਾਂ ਵੀ ਸੇਲਸ ਨੇ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ। ਸੇਲਸ ਦਾ ਅਰਥ ਇਹ ਤਾਂ ਨਹੀਂ ਹੈਗਾ ਵੀ ਸਾਡੇ ਪੈਸੇ ਨਹੀਂ ਲੱਗ ਰਹੇ, ਪੈਸੇ ਤਾਂ ਫਿਰ ਵੀ ਲੱਗ ਰਹੇ ਹੁੰਦੇ ਨੇ,
0: ਬਿਲਕੁਲ।
1: ਪਰ ਸੇਲ ਸ਼ਬਦ ਦੇਖ ਕੇ ਸਾਨੂੰ ਲੱਗਦਾ ਵੀ ਬਸ ਅਸੀਂ ਸਾਰੀਆਂ ਚੀਜ਼ਾਂ ਲੈ ਲਈਏ ਚਾਹੇ ਸਾਨੂੰ ਲੋੜ ਹੈ ਚਾਹੇ ਨਹੀਂ ਹੈ। ਦੇਖੋ ਉਹਨਾਂ ਨੇ ਤਾਂ ਬਿਜ਼ਨਸ ਆਪਣਾ ਚਲਾਉਣਾ ਹੈ ਨਾ, ਉਹਨਾਂ ਨੇ ਚੀਜ਼ਾਂ ਵੇਚਣੀਆਂ ਨੇ, ਇਹ ਤੁਹਾਨੂੰ ਦੇਖਣਾ ਹੈ ਵੀ ਤੁਹਾਨੂੰ ਉਸ ਦੀ ਕਿੰਨੀ ਲੋੜ ਹੈ। ਤੁਹਾਨੂੰ ਇਹ ਸੋਚਣਾ ਚਾਹੀਦਾ ਸੇਲ ਦੇਖ ਕੇ ਵੀ ਅੱਛਾ ਜੇ ਸੇਲ ਨਾ ਲੱਗੀ ਹੁੰਦੀ ਕੀ ਮੈਂ ਇਹ ਚੀਜ਼ ਲੈਣੀ ਸੀ। ਜੇ ਤੁਹਾਨੂੰ ਨਹੀਂ ਸੀ ਲੈਣੀ ਤਾਂ ਤੁਹਾਨੂੰ ਉਹ ਸੇਲ ਤੇ ਵੀ ਨਹੀਂ ਲੈਣੀ ਚਾਹੀਦੀ, ਮਤਲਬ ਤੁਹਾਡਾ ਸਰ ਰਿਹਾ ਉਸ ਚੀਜ਼ ਤੋਂ ਬਿਨਾਂ।
0: ਬਿਲਕੁਲ। ਸੋ ਇਸ ਚੀਜ਼ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਜਿਵੇਂ ਤੁਸੀਂ ਘੁੰਮਣ ਦੀ ਗੱਲ ਕੀਤੀ, ਇੱਥੇ ਗੱਲ ਮੈਂ ਹੋਰ ਐਡ ਕਰਨੀ ਚਾਹਾਂਗੀ ਕਿ ਜਦੋਂ ਅਸੀਂ ਜਦੋਂ ਵੀ ਕਿਤੇ ਘੁੰਮਣ ਜਾਂਦੇ ਹਾਂ, ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ, ਤਾਂ ਕੋਸ਼ਿਸ਼ ਕਰੀਏ ਕਿ ਉੱਥੇ ਵੀ ਗੰਦਗੀ ਹੈ ਜਿਹੜੀ ਨਾ ਫੈਲਾਈਏ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਘੁੰਮਣ ਵਾਲੀਆਂ ਥਾਵਾਂ ਦੇ ਉੱਤੇ ਲੋਕੀ ਬਿਲਕੁਲ ਬੇਧਿਆਨੇ ਹੋ ਕੇ ਚੀਜ਼ਾਂ ਨੂੰ ਜੋ ਵੀ ਉਹ ਖਾਂਦੇ ਪੀਂਦੇ ਨੇ ਉਹਨਾਂ ਦੇ ਰੈਪਰਸ ਨੇ ਡਿਸਪੋਜ਼ ਆਫ ਇੱਦਾਂ ਹੀ ਸੜਕਾਂ 'ਤੇ ਸੁੱਟ ਦਿੰਦੇ ਨੇ। ਇਹਦੇ ਨਾਲ ਨਾ ਸਿਰਫ ਉਸ ਜਗ੍ਹਾ ਦੀ ਖੂਬਸੂਰਤੀ ਖਰਾਬ ਹੁੰਦੀ ਹੈ ਬਲਕਿ ਗੰਦਗੀ ਵੀ ਫੈਲਦੀ ਹੈ। ਸੋ ਕੋਸ਼ਿਸ਼ ਕਰੋ ਕਿ ਉੱਥੇ ਡਸਟਬਿਨਸ ਨੇ ਜਿਹੜੇ ਪ੍ਰੋਪਰ ਉਹਨਾਂ ਦਾ ਇਸਤੇਮਾਲ ਕਰੀਏ ਅਤੇ ਅਸੀਂ ਅਜਿਹੀਆਂ ਘੁੰਮਣ ਵਾਲੀਆਂ ਥਾਵਾਂ ਨੂੰ ਬਦਸੂਰਤ ਨਾ ਬਣਾਈਏ।
1: ਬਿਲਕੁਲ। ਜੇ ਤੁਹਾਨੂੰ ਲੱਗਦਾ ਵੀ ਆਲੇ ਦੁਆਲੇ ਡਸਟਬਿਨ ਨਹੀਂ ਹੈਗਾ ਤਾਂ ਤੁਹਾਡੀ ਉੱਥੇ ਸੁੱਟਣੀ ਚੀਜ਼ ਜ਼ਰੂਰੀ ਨਹੀਂ ਹੈਗੀ, ਤੁਹਾਡੀਆਂ ਜੇਬਾਂ ਹੁੰਦੀਆਂ ਨੇ ਜਾਂ ਤੁਸੀਂ ਆਪਣੇ ਹੱਥ ਦੇ ਵਿੱਚ ਜਾਂ ਕੋਈ ਵੀ ਬੈਗ ਹੁੰਦਾ ਤੁਸੀਂ ਉਹ ਨਾਲ ਲੈ ਕੇ ਚੱਲੋ ਅਤੇ ਉੱਥੇ ਉਸਨੂੰ ਆਪਣੇ ਨਾਲ ਰੱਖੋ ਅਤੇ ਬਾਅਦ 'ਚ ਆ ਕੇ ਉਸਨੂੰ ਡਿਸਕਾਰਡ ਤੁਸੀਂ ਕਰ ਸਕਦੇ।
0: ਜਿਵੇਂ ਜਪਾਨ 'ਚ ਲੋਕ ਕਰਦੇ ਨੇ ਕਿ ਉਹ ਆਪਣੇ ਬੈਗ ਦੇ ਵਿੱਚ ਹਮੇਸ਼ਾ ਪੋਲੀਥੀਨ ਰੱਖਦੇ ਨੇ, ਈਵਨ ਕਿ ਇਹ ਵੀ ਹੈ ਜੈਸਮਿਨ ਕਿ ਪੋਲੀਥੀਨ ਦੇ ਵਿੱਚ ਉਹ ਗਿੱਲਾ ਅਤੇ ਸੁੱਕੇ ਕੂੜੇ ਦੇ ਵਾਸਤੇ ਅਲੱਗ ਰੱਖਦੇ ਨੇ ਤੇ ਆਪਣੇ ਘਰੇ ਜਾ ਕੇ ਫਿਰ ਉਸਨੂੰ ਸੋਰਟ ਆਊਟ ਕਰਕੇ
1: ਸੁੱਟਦੇ ਨੇ। ਬਿਲਕੁਲ। ਤੇ ਦੇਖੋ ਜਪਾਨ ਦੀਆਂ ਤਾਂ ਬਹੁਤ ਸਾਰੀਆਂ ਜਿਹੜੀਆਂ ਰੀਲਸ ਨੇ ਜਾਂ ਵੀਡੀਓਜ਼ ਨੇ ਉਹ ਸਾਡੇ ਤੱਕ ਆਉਂਦੀਆਂ ਨੇ ਕਿ ਲੋਕ ਜਦੋਂ ਨਿਕਲਦੇ ਨੇ ਉੱਥੇ, ਇੱਕ ਤਾਂ ਜੇ ਉਹਨਾਂ ਨੇ ਚਿੱਟੀ ਸ਼ਰਟ ਪਾਈ ਆ ਉਹਦੇ ਕਾਲਰ ਖਰਾਬ ਨਹੀਂ ਹੁੰਦੇ, ਕੀ ਅਸੀਂ ਆਪਣੇ ਆਲੇ ਦੁਆਲੇ 'ਚ ਸੋਚ ਸਕਦੇ ਹਾਂ ਵੀ ਕਾਲਰ ਸਾਡੇ ਗੰਦੇ ਨਾ ਹੋਣ? 2 ਘੰਟੇ ਦੇ ਵਿੱਚ ਹੀ ਤੁਹਾਨੂੰ ਲੱਗਦਾ ਵੀ ਮੇਰੀ ਸ਼ਰਟ ਹੈ ਜਿਹੜੀ ਉਹ ਗੰਦੀ ਹੋ ਚੁੱਕੀ ਹੈ।
0: ਤਾਂ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਆਲੇ ਦੁਆਲੇ 'ਚ ਸਾਡੀ ਹਵਾ ਦੇ ਵਿੱਚ ਕਿੰਨਾ ਜ਼ਿਆਦਾ ਪ੍ਰਦੂਸ਼ਣ ਹੈ, ਸਾਹ ਦੇ ਜ਼ਰੀਏ ਉਹ ਸਾਡੇ ਅੰਦਰ ਜਾ ਰਿਹਾ ਹੈ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਵੀ ਇਸੇ ਕਰਕੇ ਹੋ ਰਹੀਆਂ ਨੇ।
1: ਬਿਲਕੁਲ।

0: ਅਸਦਾ ਨਾਲੀ ਲੁੱਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ ਜਣੀਆਂ, ਮੈਂ ਹਾਂ ਜੈਸਮਿਨ
1: ਅਤੇ ਮੈਂ ਹਾਂ ਕਰਮਜੀਤ ਕੌਰ, ਅਤੇ ਸਾਰੀਆਂ ਭੈਣਾਂ ਦਾ ਜੈਸਮਿਨ ਅਸੀਂ ਸਵਾਗਤ ਕਰਦੇ ਹਾਂ, ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਠੀਕ ਠਾਕ ਹੋਣ।
0: ਬਿਲਕੁਲ, ਅਤੇ ਪ੍ਰੋਗਰਾਮ ਦੀ ਉਡੀਕ ਚ ਹੋਣਗੀਆਂ ਜਿੰਨੀ ਕੁ ਉਡੀਕ ਸਾਨੂੰ ਹੁੰਦੀ ਹੈ ਉਹਨਾਂ ਦੇ ਨਾਲ ਗੱਲ ਕਰਨ ਦੀ।
1: ਦੇਖੋ ਵੈਸੇ ਸਾਨੂੰ ਤਾਂ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ ਕਿਉਂਕਿ ਸਾਡੇ ਮਨ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਾਣਕਾਰੀ ਹੈ ਜਿਹੜੀ ਸਾਡੀਆਂ ਭੈਣਾਂ ਨਾਲ ਸਾਂਝੀ ਕੀਤੀ ਜਾਵੇ
0: ਜੀ,
1: ਕਿ ਜੇ ਉਹਨਾਂ ਨੂੰ ਘਰ ਦੇ ਕੰਮ ਕਾਰ ਕਰਦੇ ਹਾਂ ਟਾਈਮ ਨਹੀਂ ਲੱਗਦਾ ਆਪਣੇ ਆਪ ਨੂੰ ਅਪਡੇਟ ਰੱਖਣ ਦਾ ਨਵੀਂ ਤੋਂ ਨਵੀਂ ਜਾਣਕਾਰੀ ਦੇ ਨਾਲ, ਤਾਂ ਅਸੀਂ ਆ ਜਾਂਦੇ ਹਾਂ ਅਤੇ ਅਸੀਂ ਤਾਂ ਇਹੀ ਸੋਚ ਕੇ ਆਉਂਦੇ ਹਾਂ ਕਿ ਸਾਡੀਆਂ ਭੈਣਾਂ ਸਾਨੂੰ ਸੁਣਦੀਆਂ ਹੋਣੀਆਂ, ਪਰ ਪਤਾ ਨਹੀਂ ਹੁਣ ਭੈਣਾਂ ਸੁਣਦੀਆਂ ਨੇ ਜਾਂ ਨਹੀਂ, ਉਹ ਸਾਨੂੰ ਮੈਸੇਜ ਕਰ ਸਕਦੀਆਂ ਨੇ ਜੇ ਅੱਜ ਤਾਂ ਵੈਸੇ ਵੀ ਪ੍ਰੋਗਰਾਮ ਸੁਣੀ ਨਹੀਂ ਹੈਗਾ, ਸੋ ਭੈਣਾਂ ਜੇ ਪ੍ਰੋਗਰਾਮ ਨੂੰ ਸੁਣਦੀਆਂ ਨੇ ਉਹਨਾਂ ਨੂੰ ਪਸੰਦ ਕਰਦੀਆਂ ਨੇ ਤਾਂ ਉਹ ਸਾਨੂੰ ਮੈਸੇਜ ਕਰ ਸਕਦੀਆਂ ਨੇ, ਸਾਨੂੰ ਦੱਸ ਸਕਦੀਆਂ ਨੇ ਕਿ ਪ੍ਰੋਗਰਾਮ ਨੂੰ ਹੋਰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ, ਜਾਂ ਭੈਣਾਂ ਸਾਨੂੰ ਅਜਿਹੇ ਵਿਸ਼ੇ ਵੀ ਸੁਝਾ ਸਕਦੀਆਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਉਹ ਸੁਣਨਾ ਚਾਹੁੰਦੀਆਂ ਨੇ ਜਾਂ ਜਾਣਕਾਰੀ ਚਾਹੁੰਦੀਆਂ।
0: ਬਿਲਕੁਲ, ਅਤੇ ਖਾਸ ਕਰਕੇ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਅਤੇ ਅਸੀਂ ਜ਼ਰੂਰ ਚਾਹਾਂਗੇ ਕਿ ਅੱਜ ਦੇ ਨੇ ਦਿਨ ਜਦੋਂ ਅਸੀਂ 2:30 ਵਜੇ ਪ੍ਰੋਗਰਾਮ ਸੁਨੇਹੇ ਲੈ ਕੇ ਹਾਜ਼ਰ ਹੋਵਾਂਗੇ, ਉਹ ਸਾਨੂੰ ਮੈਸੇਜ ਜ਼ਰੂਰ ਭੇਜਣ ਅਤੇ ਸਾਨੂੰ ਜ਼ਰੂਰ 4, 5, 7, 8 ਜਿਹੜੇ ਮੈਸੇਜਸ ਨੇ ਉਹ ਭੈਣਾਂ ਦੇ ਦੇਖਣ। ਹਾਲਾਂਕਿ ਇਹ ਬਹੁਤ ਵੱਡਾ ਨੰਬਰ ਲੱਗਦਾ ਜਦੋਂ ਅਸੀਂ ਭੈਣਾਂ ਦੀ ਗੱਲ ਕਰਦੇ ਹਾਂ, ਅਤੇ ਇਸਦੇ ਨਾਲ ਸਾਡਾ ਨੰਬਰ ਜਿਸ 'ਤੇ ਉਹਨਾਂ ਨੇ ਸਾਨੂੰ ਮੈਸੇਜ ਭੇਜਣਾ ਉਹ ਹੈਗਾ ਜੀ 9964650658।
1: ਬਿਲਕੁਲ, ਦੇਖੋ ਅਸੀਂ ਆਪਣੇ ਭੈਣਾਂ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ ਨਾ ਜੈਸਮਿਨ, ਕਿ ਪੂਰੇ 55 ਮਿੰਟ ਦਾ ਪ੍ਰੋਗਰਾਮ ਹਰ ਰੋਜ਼ ਅਸੀਂ ਆਪਣੇ ਭੈਣਾਂ ਲਈ ਰੱਖਦੇ ਹਾਂ, ਜਿਸ 'ਚ ਸਿਰਫ ਅਤੇ ਸਿਰਫ ਭੈਣਾਂ ਨੂੰ ਇਹ ਐਡਵਾਂਟੇਜ ਹੈ ਕਿ ਉਹ ਇਸ 'ਚ ਮੈਸੇਜ ਕਰ ਸਕਦੀਆਂ ਨੇ ਅਤੇ ਸਾਨੂੰ ਵਿਸ਼ੇ ਵੀ ਦੱਸ ਸਕਦੀਆਂ ਨੇ, ਆਪਣੀ ਪਸੰਦ ਨਾ ਪਸੰਦ ਦੱਸ ਸਕਦੀਆਂ ਨੇ, ਸਾਰੀਆਂ ਗੱਲਾਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਪਰਿਵਾਰ ਦੇ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਪ੍ਰੋਗਰਾਮ 'ਚ ਕੀਤੀਆਂ ਜਾਂਦੀਆਂ ਨੇ।
0: ਬਿਲਕੁਲ, ਅਤੇ ਬਾਕੀ ਦੇ ਸਾਡੇ ਸਰੋਤਾਂ ਵੀ ਸਾਨੂੰ ਅੱਜ ਦੇ ਦਿਨ ਸੁਨੇਹੇ ਭੇਜ ਸਕਦੇ ਨੇ, ਇਹ ਸੁਨੇਹਾ ਸਿਰਫ ਭੈਣਾਂ ਦੇ ਲਈ ਨਹੀਂ ਹੈਗਾ, ਸਾਡੇ ਬਾਕੀ ਸਰੋਤਾਂ ਦੇ ਲਈ ਇਹ ਵੀ ਹੈ, ਅਤੇ ਸਾਡਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 9964650658। ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਪ੍ਰੋਗਰਾਮ ਸੁਨੇਹੇ ਸਭ ਤੋਂ ਪਹਿਲਾਂ ਲਿਖਣਾ ਨਾ ਭੁੱਲਣਾ
1: ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਭੈਣਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਪਰ ਆਪਾਂ ਭੈਣਾਂ ਨੂੰ ਪਹਿਲਾਂ ਗੀਤ ਸੁਣਾਉਂਦੇ, ਉਸ ਤੋਂ ਬਾਅਦ ਆਪਣੀ ਗੱਲਬਾਤ ਹੈ ਜਾਰੀ ਰੱਖਾਂਗੇ
0: ਜੀ।

0: ਤੁਸੀਂ ਯੂਨੀਅਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਨਾਲੀ ਲੋਕ। ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਕੋਈ ਸੁਰਖੀ ਦੱਸਦੇ ਹਾਂ ਜਿਸ ਜਿਹੜੀ ਸਾਡੇ ਆਪਣੇ ਆਲੇ ਦੁਆਲੇ ਦੇ ਨਾਲ, ਜੀਵਨ ਦੇ ਨਾਲ ਜੁੜੀ ਹੁੰਦੀ ਹੈ। ਕਈ ਵਾਰ ਸਾਨੂੰ ਪ੍ਰੇਰਣਾ ਆਪਣੇ ਜੀਵਨ 'ਚੋਂ ਨਾ ਮਿਲ ਕੇ ਦੂਜਿਆਂ ਦੇ ਜੀਵਨ 'ਚੋਂ ਵੀ ਮਿਲ ਜਾਂਦੀ ਹੈ।
1: ਬਿਲਕੁਲ, ਆਪਣੇ ਆਪ ਨੂੰ ਮੋਟੀਵੇਟ ਕਰਨ ਦੇ ਲਈ, ਜ਼ਿੰਦਗੀ 'ਚ ਕੁਝ ਕਰਨ ਦੇ ਲਈ ਅਸੀਂ ਅਕਸਰ ਹੀ ਕਈ ਵਾਰ ਕਿਤਾਬਾਂ ਦਾ ਸਹਾਰਾ ਲੈਂਦੇ ਹਾਂ ਨਾ, ਅਤੇ ਉਹਨਾਂ ਕਿਤਾਬਾਂ 'ਚ ਉਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਬਾਰੇ ਲਿਖਿਆ ਹੁੰਦਾ ਹੈ ਜਿਨ੍ਹਾਂ ਨੂੰ ਪੜ੍ਹਦੇ ਹਾਂ ਅਸੀਂ, ਅਤੇ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਅਸੀਂ ਵੀ ਜ਼ਿੰਦਗੀ 'ਚ ਮਿਹਨਤ ਕਰਕੇ ਕੁਝ ਵੀ ਹਾਸਲ ਕਰ ਸਕਦੇ ਹਾਂ। ਸੋ ਸਾਡਾ ਮਕਸਦ ਵੀ ਇਹੀ ਹੈ ਕਿ ਸੁਰਖੀ ਦੇ ਜ਼ਰੀਏ ਅਸੀਂ ਆਪਣੇ ਭੈਣਾਂ ਨੂੰ ਮੋਟੀਵੇਟ ਕਰੀਏ, ਉਹਨਾਂ ਨੂੰ ਪ੍ਰੇਰਣਾ ਦੇਈਏ ਕਿ ਉਹ ਵੀ ਜ਼ਿੰਦਗੀ 'ਚ ਕੁਝ ਵੀ ਕਦੋਂ ਵੀ ਕਰ ਸਕਦੇ ਹਾਂ।
0: ਬਿਲਕੁਲ, ਮੈਨੂੰ ਲੱਗਦਾ ਸੁਰਖੀ ਸਿਰਫ ਇਹ ਨਹੀਂ ਕਿ ਤੁਸੀਂ ਅਖਬਾਰ ਦੀਆਂ ਖਬਰਾਂ ਦੇ ਵਿੱਚ ਆ ਜਾਣਾ। ਹਰੇਕ ਜਿਹੜੀ ਔਰਤ ਹੈ ਨਾ, ਉਹ ਆਪਣੇ ਦਮ 'ਤੇ ਕੁਛ ਨਾ ਕੁਛ ਕਰ ਰਹੀ ਹੁੰਦੀ ਹੈ, ਘਰ ਪਰਿਵਾਰ ਨੂੰ ਸਾਂਭ ਰਹੀ ਹੁੰਦੀ ਹੈ, ਆਲੇ ਦੁਆਲੇ ਦੇ ਕਿੰਨੇ ਹੀ ਕੰਮ ਹੈ ਉਹ ਕਰ ਰਹੀ ਹੁੰਦੀ ਹੈ, ਅਤੇ ਕਈ ਵਾਰ ਕਮਾ ਵੀ ਰਹੀ ਹੁੰਦੀ ਹੈ ਨਾ। ਉਹ ਸਾਰੀਆਂ ਹੀ ਭੈਣਾਂ ਆਪਣੇ ਆਪ ਦੇ ਵਿੱਚ ਮਿਸਾਲ ਹੁੰਦੀਆਂ ਨੇ, ਇੱਕ ਸੁਰਖੀ ਹੁੰਦੀਆਂ ਨੇ, ਬਸ ਕੁਛ ਅਖਬਾਰਾਂ ਦੇ ਪੰਨਿਆਂ 'ਤੇ ਛਪ ਕੇ ਸਾਡੇ ਤੱਕ ਪਹੁੰਚ ਜਾਂਦੀਆਂ ਨੇ, ਅਤੇ ਕਈ ਬਸ ਚੁੱਪ ਚੁਪੀਤੀਆਂ ਆਪਣੇ ਕੰਮ 'ਤੇ ਲੱਗੀਆਂ ਹੁੰਦੀਆਂ ਨੇ। ਅਤੇ ਜਿਹੜੀ ਸੁਰਖੀ ਅੱਜ ਸਾਡੇ ਤੱਕ ਪਹੁੰਚੀ ਹੈ ਉਹ ਹੈਗੀ ਹੈ ਜੀ 40 ਔਰਤਾਂ ਦੀ, ਜਿਨ੍ਹਾਂ ਨੇ ਇਕੱਠੇ ਮਿਲ ਕੇ ਪਹਿਲਾਂ ਸਰਕਾਰ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਹੈ, ਅਤੇ ਜਲ ਕੁੰਭੀ ਯਾਨੀ ਕਿ ਵਾਟਰ ਹਾਇਸੈਂਥ ਜਿਸਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਹਾਂ, ਇੱਕ ਇਹ ਛੋਟਾ ਜਿਹਾ ਪਾਣੀ ਵਾਲਾ ਪੌਦਾ ਹੁੰਦਾ, ਇਸ ਦੇ ਸੋਹਣੇ ਸੋਹਣੇ ਹਾਲਾਂਕਿ ਫੁੱਲ ਹੁੰਦੇ ਨੇ, ਪਰ ਜਿੰਨਾ ਇਹ ਸੋਹਣਾ ਉਨਾ ਹੀ ਇਹ ਸਾਡੇ ਲਈ ਹਾਨੀਕਾਰਕ ਵੀ ਸਿੱਧ ਹੁੰਦਾ ਹੈ। ਜਿਹੜਾ ਵਾਟਰ ਹਾਇਸੈਂਥ ਹੈ ਨਾ, ਇਹ ਸਿਰਫ ਐਮਾਜ਼ੋਨ ਦੇ ਵਿੱਚ ਪਾਇਆ ਜਾਂਦਾ ਸੀ ਪਹਿਲਾਂ, ਅਤੇ ਹੌਲੀ ਹੌਲੀ ਪੂਰੇ ਵਿਸ਼ਵ ਦੇ ਵਿੱਚ ਫੈਲ ਗਿਆ, ਅਤੇ ਹੁਣ ਇਹ ਜਿਹੜੀ ਜਲ ਕੁੰਭੀ ਹੈ ਇਸ ਦੇ ਨਾਲ ਨਾ ਜਿਹੜਾ ਪਾਣੀ ਦਾ ਵਹਾਵ ਹੈ ਉਹ ਬਿਲਕੁਲ ਹੀ ਰੁਕ ਜਾਂਦਾ, ਇਹ ਬਹੁਤ ਜਲਦੀ ਅਤੇ ਬਹੁਤ ਡੂੰਘਾ ਫੈਲ ਜਾਂਦਾ, ਅਤੇ ਪਾਣੀ ਦੇ ਵਹਾਵ ਨੂੰ ਖਤਮ ਵੀ ਕਰਦਾ, ਪਾਣੀ ਦੀਆਂ ਜਿਹੜੀਆਂ ਵਧੀਆ ਤੱਤ ਹੁੰਦੇ ਨੇ ਉਹ ਵੀ ਸਾਰੇ ਖਿੱਚ ਲੈਂਦਾ, ਅਤੇ ਕਈ ਵਾਰ ਜੇ ਇਹ ਸਾਡੇ ਆਪਣੇ ਮਤਲਬ ਯਾਨੀ ਕਿ ਮਨੁੱਖ ਇਸ ਦੇ ਨਾਲ ਕੰਟੈਕਟ 'ਚ ਆਵੇ, ਜ਼ਿਆਦਾਤਰ ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ, ਅਤੇ ਕਈ ਵਾਰ ਤੁਹਾਨੂੰ ਉਸ ਦੇ ਨਾਲ ਸਕਿਨ ਇਰੀਟੇਸ਼ਨ ਹੈ ਜਿਹੜੀ ਉਹ ਵੀ ਹੋ ਸਕਦੀ ਹੈ। ਹੁਣ ਇਹਨਾਂ ਨੇ ਕੀ ਕੀਤਾ, ਤਮਿਲਨਾਡੂ ਦੀਆਂ ਤੂਥੁਕੁਡੀ ਜ਼ਿਲ੍ਹੇ ਦੀਆਂ ਇਹ ਔਰਤਾਂ ਨੇ, ਇਹਨਾਂ ਨੇ ਇਕੱਠੇ ਹੋ ਕੇ ਨਦੀ ਤਲਾਬ

adım da

0: ਜੀ ਮੈਡਮ, ਪ੍ਰੋਗਰਾਮ ਚੱਲ ਰਿਹਾ ਹੈ ਨਾਰੀ ਲੋਕ, ਅਤੇ ਅਕਸਰ ਨਾ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਦੇ ਭੱਜ ਦੌੜ ਦੇ ਜੀਵਨ ਵਿੱਚ ਨਾ, ਜਾਂ ਤਾਂ ਕਿਸੇ ਇਨਸਾਨ ਇੰਨਾ ਕੁ ਜ਼ਿਆਦਾ ਥੱਕ ਟੁੱਟ ਕੇ ਘਰ ਵਾਪਸ ਆਉਂਦਾ ਵੀ ਉਹਨੂੰ ਆਉਂਦੇ ਹੀ ਬੈੱਡ ਚਾਹੀਦਾ ਹੁੰਦਾ ਅਤੇ ਨੀਂਦ ਆਉਂਦੀ ਹੈ ਨਾ, ਅਤੇ ਕਈ ਜ਼ਿਆਦਾ ਲੋਕ ਇੰਨੀਆਂ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੁੰਦੇ ਨੇ ਜਾਂ ਮੈਂਟਲੀ ਉਹਨਾਂ ਨੂੰ ਇੰਨਾ ਕੁ ਸਕੂਨ ਨਹੀਂ ਮਿਲ ਰਿਹਾ ਹੁੰਦਾ ਕਿ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਹੈਗੀ, ਹੈ ਨਾ?
1: ਵੈਸੇ ਮੈਨੂੰ ਲੱਗਦਾ ਜ਼ਿਆਦਾਤਰ ਲੋਕ ਜੈਸਮਿਨ ਉਹ ਨੇ ਜਿਨ੍ਹਾਂ ਨੂੰ ਨੀਂਦ ਜਿਹੜੀ ਨਹੀਂ ਆਉਂਦੀ,
0: ਨਹੀਂ
1: ਹੈ
0: ਆਉਂਦੀ
1: ਨਾ,
0: ਹੈ ਨਾ,
1: ਕਿਉਂਕਿ ਮਿਹਨਤਕਸ਼ ਲੋਕ ਨੇ ਜਿਹੜੇ ਸਰੀਰਕ ਕੰਮ ਜ਼ਿਆਦਾ ਕਰਦੇ ਨੇ, ਹੈ ਨਾ,
0: ਜੀ ਜੀ
1: ਉਹ ਥੱਕ ਜਾਂਦੇ ਨੇ
0: ਥੱਕ ਜਾਂਦੇ
1: ਤੇ ਉਹਨਾਂ ਦੀਆਂ ਅਸੀਂ ਕਹਿੰਦੇ ਕਿ ਇੱਛਾਵਾਂ ਵੀ ਕਿਤੇ ਨਾ ਕਿਤੇ ਸੀਮਿਤ ਹੁੰਦੀਆਂ ਨੇ ਕਿ ਘਰ ਦੀ ਰੋਜ਼ੀ ਰੋਟੀ ਚਲਾਉਣੀ, ਘਰ ਪਰਿਵਾਰ ਸਹੀ ਤਰ੍ਹਾਂ ਚੱਲ ਰਿਹਾ, ਬਸ ਇੱਥੇ ਤੱਕ ਸੀਮਿਤ ਹੁੰਦਾ, ਹੱਡ ਭੰਨਵੀਂ ਮਿਹਨਤ ਕਰਦੇ ਨੇ ਤੇ ਆ ਕੇ ਥੱਕ ਕੇ ਪੈ
0: ਪੈ
1: ਜਾਂਦੇ ਨੇ,
0: ਜਾਂਦੇ ਨੇ
1: ਪਰ ਜਿਹੜੇ ਲੋਕ ਮੈਂ ਦੇਖਿਆ ਕਿ ਅਸੀਂ ਕਹੀਏ ਕਿ ਸਾਰਾ ਕੁਝ ਹੈ ਉਹਨਾਂ ਦੇ ਕੋਲ ਨਾ, ਉਹ ਜ਼ਿਆਦਾ ਬੇਚੈਨ ਨਜ਼ਰ ਆਉਂਦੇ ਨੇ, ਉਹੀ ਉਨਿੰਦਰੇ ਨਜ਼ਰ ਆਉਂਦੇ ਨੇ,
0: ਬਿਲਕੁਲ ਬਿਲਕੁਲ ਨਜ਼ਰ ਆਉਂਦੇ ਨੇ, ਤੇ ਮੈਨੂੰ ਲੱਗਦਾ ਕਈ ਵਾਰ ਥੱਕ ਕੇ ਆ ਕੇ ਵੀ, ਹੈ ਨਾ, ਜਦੋਂ ਮਤਲਬ ਆਫਿਸ ਜੋਬ ਹੈ ਜਿਹਨਾਂ ਦੀ, ਹੈ ਨਾ, ਤੇ ਉਹ ਆ ਜਾਂਦੇ ਨੇ, ਇੱਕ ਵਾਰ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਜਾ ਕੇ ਪੈ ਜਾਈਏ, ਪਰ ਨੀਂਦ ਉਹਨਾਂ ਨੂੰ ਫਿਰ ਵੀ ਨਹੀਂ ਆਉਂਦੀ ਹੈਗੀ,
1: ਬਿਲਕੁਲ
0: ਉਸ ਦੇ ਬਹੁਤ ਸਾਰੇ ਫੇਰ ਦੇਖੋ ਕਾਰਨ ਨੇ, ਹੈ ਨਾ, ਹਰੇਕ ਚੀਜ਼ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਤੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਮੋਬਾਈਲ ਫੋਨ ਬਹੁਤ ਵੱਡਾ ਕਾਰਨ ਹੈ, ਠੀਕ ਹੈ, ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਹੋ ਸਕਦੀਆਂ ਨੇ, ਉਹ ਬਿਲਕੁਲ ਹੀ ਵੱਖਰੇ ਲਾਈਨ ਦੇ ਵਿੱਚ ਚਲੀ ਜਾਂਦੀ ਹੈ ਨਾ, ਉਹ ਵਾਲੀ ਪ੍ਰੋਬਲਮ ਵੀ ਉਸ ਦੇ ਨਾਲ ਤੁਸੀਂ ਕਿਵੇਂ ਨਜਿੱਠਣਾ ਹੈ, ਪਰ ਜਿਹੜੀ ਇਹ ਫੋਨ ਦੇ ਨਾਲ ਜੁੜੀ ਹੋਈ ਹੈ, ਹਾਲਾਂਕਿ ਇਸ ਦੇ ਲਈ ਮੈਨੂੰ ਲੱਗਦਾ ਰਿਸਰਚ ਦੀ ਲੋੜ ਨਹੀਂ ਸੀ, ਪਰ ਰਿਸਰਚ 'ਚ ਵੀ ਸਾਹਮਣੇ ਆਇਆ ਕਿ ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਚਲਾ ਰਹੇ ਹੋ, ਘੰਟਾ ਪਹਿਲਾਂ ਵੀ, ਹੈ ਨਾ, ਅੱਜ ਕੱਲ੍ਹ ਤਾਂ ਅਸੀਂ 5 ਮਿੰਟ ਹੀ ਸਾਡੇ ਕੋਲ ਹੁੰਦੇ ਨੇ, ਹੈ ਨਾ, ਵੀ ਰੱਖਿਆ ਫੋਨ ਦੇ ਨਾਲ ਦੀ ਨਾਲ ਪੈ ਗਏ, ਕਹਿੰਦੇ ਇਸ ਤਰ੍ਹਾਂ ਤੁਹਾਨੂੰ ਨੀਂਦ ਆਉਣੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ, ਕਿਉਂਕਿ ਤੁਹਾਡਾ ਡੋਪਾਮੀਨ ਹੈ ਨਾ ਜਿਹੜਾ ਉਹ ਰਿਲੀਜ਼ ਹੋਇਆ ਹੁੰਦਾ, ਅਤੇ ਉਹ ਬ੍ਰੇਨ ਨਾ ਉਸੇ ਦੇ ਵਿੱਚ ਜਾਣਾ ਚਾਹੁੰਦਾ ਵੀ ਮੈਂ ਇਹੀ ਕਰਦਾ ਰਹਾਂ ਕੰਮ, ਹੈ ਨਾ, ਛੋਟੀ ਛੋਟੀ ਜਿਹੀ ਆਪਾਂ ਵੀਡੀਓਜ਼ ਦੇਖਦੇ ਹਾਂ, ਸਾਨੂੰ ਲੱਗਦਾ ਵੀ ਹਾਂ ਬੜਾ ਮਜ਼ਾ ਆ ਰਿਹਾ, ਅਤੇ ਉਹ ਮਜ਼ਾ ਫਿਰ ਦਿਮਾਗ ਛੱਡਣਾ ਨਹੀਂ ਚਾਹੁੰਦਾ ਹੈਗਾ, ਇਸ ਲਈ ਤੁਹਾਨੂੰ ਨੀਂਦ ਨਹੀਂ ਆਉਂਦੀ, ਜੇ ਤੁਹਾਨੂੰ ਲੱਗਦਾ ਵੀ ਅਸੀਂ ਕੁਛ ਨਾ ਕੁਛ ਕਰਨਾ ਹੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ, ਤਾਂ ਇਸ ਦਾ ਵਧੀਆ ਆਲਟਰਨੇਟਿਵ ਕੋਈ ਵੀ ਕਿਤਾਬ ਪੜ੍ਹਨਾ ਹੋ ਸਕਦਾ,
1: ਬਿਲਕੁਲ,
0: ਇਸ ਦੇ ਨਾਲ ਤੁਹਾਡਾ ਦਿਮਾਗ ਵੀ ਸ਼ਾਂਤ ਹੁੰਦਾ ਅਤੇ ਤੁਹਾਨੂੰ ਨੀਂਦ ਵੀ ਆਉਂਦੀ ਹੈ,
1: ਬਿਲਕੁਲ, ਜਦੋਂ ਅਸੀਂ ਦੇਖੋ ਜਿਵੇਂ ਅਸੀਂ ਫੋਨ 'ਚ ਦੇਖਦੇ ਨਾ, ਬਹੁਤ ਸਾਰੀਆਂ ਚੀਜ਼ਾਂ ਨੇ ਨੈਗੇਟਿਵ ਵੀ ਆਉਂਦੀਆਂ ਨੇ, ਉਤੇਜਕ ਵੀ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਨੇ, ਸਾਡੀ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਉਹ ਖਿਆਲ ਕਿੰਨੀ ਦੇਰ ਸਾਡੇ ਦਿਮਾਗ 'ਚ ਨੇ ਜਿਹੜੇ ਚੱਲਦੇ ਰਹਿੰਦੇ ਨੇ, ਇਸੇ ਕਰਕੇ ਮਾਹਰ ਹਮੇਸ਼ਾ ਕਹਿੰਦੇ ਨੇ ਕਿ ਸੌਣ ਤੋਂ ਘੰਟਾ 2 ਘੰਟੇ ਪਹਿਲਾਂ ਤੁਹਾਡਾ ਫੋਨ ਬੰਦ ਹੋਣਾ ਚਾਹੀਦਾ,
0: ਬਿਲਕੁਲ,
1: ਜਦਕਿ ਅਸਲੀਅਤ ਦੇ ਵਿੱਚ ਇੱਦਾਂ ਹੁੰਦਾ ਨਹੀਂ ਹੈ,
0: ਹੁੰਦਾ ਨਹੀਂ,
1: ਸੌਣ ਲੱਗੇ ਹੀ ਜ਼ਿਆਦਾਤਰ ਲੋਕ ਨੇ ਜਿਹੜੇ ਫੋਨ ਚੱਕਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਰਾ ਦਿਨ ਤਾਂ ਅਸੀਂ ਬਿਜ਼ੀ ਸੀ, ਅਸੀਂ ਆਪਣਾ ਫੋਨ ਹੀ ਨਹੀਂ ਦੇਖ ਪਾਏ,
0: ਸਾਡੇ ਕੋਲ
1: ਕਿਸੇ ਦਾ ਸਟੇਟਸ ਨਹੀਂ ਦੇਖਿਆ, ਅਸੀਂ ਕੋਈ ਸਟੇਟਸ ਪਾਇਆ ਨਹੀਂ ਹੈਗਾ, ਸਟੋਰੀ ਨਹੀਂ ਦੇਖੀ ਕਿਸੇ ਦੀ, ਤਾਂ ਉਹ ਚੀਜ਼ਾਂ ਕਰਦੇ ਕਰਦੇ ਕਦੋਂ ਅਸੀਂ ਉਸ ਲੂਪ 'ਚ ਫਸ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿੰਨੇ ਘੰਟੇ ਲੰਘ ਜਾਂਦੇ ਨੇ, ਅਤੇ ਬਾਅਦ ਵਿੱਚ ਸਾਨੂੰ ਫਿਰ ਰਿਗਰੈਟ ਵੀ ਬਹੁਤ ਜ਼ਿਆਦਾ ਹੁੰਦਾ, ਗਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਅਸੀਂ ਐਵੇਂ ਆਪਣਾ ਸਮਾਂ ਗਵਾਇਆ, ਰਾਤ ਨੂੰ ਅਸੀਂ ਲੇਟ ਸੋਇਆ, ਸਵੇਰੇ ਸਾਡੀ ਨੀਂਦ ਪੂਰੀ ਨਹੀਂ ਹੋਈ, ਤੁਸੀਂ ਫਰੈਸ਼ ਨਹੀਂ ਉੱਠ ਪਾਉਂਦੇ, ਆਪਣੇ ਦਿਨ ਦੇ ਕੰਮ ਵੀ ਨੇ ਜਿਹੜੇ ਤੁਹਾਡੇ ਸਹੀ ਢੰਗ ਨਾਲ ਨਹੀਂ ਹੁੰਦੇ,
0: ਬਿਲਕੁਲ, ਜਿੱਥੇ ਨਾਲੇ ਤੁਹਾਨੂੰ 10 ਕੁ ਵਜੇ ਨੂੰ ਸੌ ਜਾਣਾ ਸੀ, ਉਹ ਕਰਦੇ ਕਰਦੇ ਸਕਰੋਲਿੰਗ ਕਰਦੇ ਹੋਏ ਉਹ ਕਦੋਂ 11 ਤੇ 12 ਵਜ ਗਏ ਸਾਨੂੰ ਉਹ ਵੀ ਨਹੀਂ ਪਤਾ ਚੱਲਦਾ ਹੈ,
1: ਬਿਲਕੁਲ, ਤੁਸੀਂ ਇਹ ਨਾ ਸੋਚੋ ਕਿ ਹਾਂ ਇਹ ਵੀ ਇੱਕ ਦਿਨ ਸਾਡੀ ਨੀਂਦ ਪੂਰੀ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਹੈ, ਇਹਦਾ ਸਾਡੇ ਸਰੀਰ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ, ਬਹੁਤ ਸਾਰੀਆਂ ਸਟੱਡੀਜ਼ ਇਹ ਕਹਿੰਦੀਆਂ ਨੇ, ਰਿਸਰਚਿਜ਼ ਇਹ ਕਹਿੰਦੀਆਂ ਨੇ ਕਿ ਜੇ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਤੁਹਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਤੁਸੀਂ ਥੱਕੇ ਥੱਕੇ ਮਹਿਸੂਸ ਕਰਦੇ ਹੋ, ਤੇ ਬਹੁਤ ਸਾਰੀਆਂ ਚੀਜ਼ਾਂ 'ਚ ਤੁਹਾਡੀ ਪਰਫਾਰਮੈਂਸ, ਜੇ ਤੁਸੀਂ ਦੇਖਦੇ ਹੋ ਕਿ ਕੰਮ ਵਾਲੀ ਥਾਂ 'ਤੇ ਤੁਹਾਡੀ ਪਰਫਾਰਮੈਂਸ ਵੀ ਉਵੇਂ ਦੀ ਨਹੀਂ ਹੋਏਗੀ, ਜੇ ਅਸੀਂ ਘਰ ਦੀ ਗੱਲ ਕਰਦੇ ਹਾਂ, ਜੇ ਕਹੀਏ ਕਿ ਘਰ ਰਹਿਣ ਵਾਲੇ ਲੋਕ ਦੇਖ ਸਕਦੇ ਨੇ, ਬਜ਼ੁਰਗ ਘਰੇ ਰਹਿੰਦੇ ਨੇ ਉਹ ਫੋਨ ਜ਼ਿਆਦਾ ਦੇਖ ਸਕਦੇ ਨੇ, ਉਹਨਾਂ ਨੇ ਕਿਹੜਾ ਕੋਈ ਕੰਮ ਕਰਨਾ ਇੱਦਾਂ ਦਾ, ਪਰ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਸਟ੍ਰੈਸ ਹੈ, ਹੁੰਦਾ ਆ, ਤੇ ਉਹ ਵੀ ਆਪਣੇ ਕੰਮ ਨੇ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ, ਚੀਜ਼ਾਂ ਨੂੰ ਜ਼ਿਆਦਾ ਭੁੱਲਦੇ ਨੇ, ਉਹ ਕੰਸੈਂਟਰੇਸ਼ਨ ਪਾਵਰ ਹੈ ਜਿਹੜੀ ਉਹ ਵੀ ਕਿਤੇ ਨਾ ਕਿਤੇ ਘੱਟਦੀ ਹੈ, ਇਸੇ ਲਈ ਕਹਿੰਦੇ ਨੇ ਕਿ ਸਰੀਰਕ ਜਿਹੜੀ ਥਕਾਵਟ ਹੈ ਨਾ ਉਹਨੂੰ ਤਾਂ ਅਸੀਂ ਠੀਕ ਕਰ ਸਕਦੇ ਹਾਂ, ਆਰਾਮ ਕਰਕੇ ਕਰ ਸਕਦੇ ਹਾਂ, ਸਰੀਰ ਦੀ ਮਾਲਿਸ਼ ਕਰਕੇ ਕਰ ਸਕਦੇ ਹਾਂ, ਹੈ ਨਾ, ਜਾਂ ਫਿਰ ਕੋਈ ਦਵਾਈ ਲੈ ਕੇ ਵੀ ਅਸੀਂ ਰਾਹਤ ਲੈ ਸਕਦੇ ਹਾਂ, ਪਰ ਜਿਹੜੀ ਮਾਨਸਿਕ ਥਕਾਵਟ ਹੈ ਨਾ ਇਹਨੂੰ ਦੂਰ ਕਰਨ ਦੇ ਲਈ ਸਾਨੂੰ ਰਿਲੈਕਸ ਹੋਣਾ ਪਏਗਾ,
0: ਬਿਲਕੁਲ,
1: ਤੇ ਰਿਲੈਕਸ ਹੋਣ ਦੇ ਲਈ ਫੋਨ ਨੂੰ ਛੇਤੀ ਛੱਡਣਾ ਪਏਗਾ,
0: ਬਿਲਕੁਲ ਛੱਡਣਾ ਪਏਗਾ, ਤੇ ਜਿਹੜੀਆਂ ਚੰਗੀਆਂ ਆਦਤਾਂ ਨੇ ਉਹਨੂੰ ਅਪਣਾਉਣਾ ਵੀ ਪੈਣਾ, ਹੈ ਨਾ, ਜਿਸ
1: ਤਰ੍ਹਾਂ ਪੜ੍ਹਨ ਦੀ ਆਦਤ ਤੁਸੀਂ ਕਿਹਾ ਹੈ ਕਿ ਇਹ ਬਹੁਤ ਵਧੀਆ ਆਦਤ ਹੈ,
0: ਬਿਲਕੁਲ ਬਹੁਤ ਜ਼ਰੂਰੀ ਵੀ ਹੈ, ਹੈ ਨਾ, ਇਸ ਦੇ ਨਾਲ ਤੁਹਾਡਾ ਫੋਕਸ ਵੀ ਨਹੀਂ ਘਟਦਾ ਹੈਗਾ, ਤੁਹਾਡੀ ਕੰਸੈਂਟਰੇਸ਼ਨ ਬਰਕਰਾਰ ਰਹਿੰਦੀ ਹੈ, ਤੇ ਜਿਹੜਾ ਤੁਹਾਡਾ ਦਿਮਾਗ ਹੈ ਉਹ ਵੀ ਤੇਜ਼ ਰਹਿੰਦਾ ਹੈ, ਦੂਜੀ ਗੱਲ ਅਸੀਂ ਕਸਰਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਾਨੂੰ ਟਾਈਮ ਨਹੀਂ ਲੱਗਦਾ ਹੈਗਾ, ਚਾਹੇ ਅਸੀਂ ਫੋਨ ਚਲਾਉਣ ਲਈ 2 ਘੰਟੇ ਬਰਬਾਦ ਕਰ ਦਈਏ, ਪਰ ਸਾਨੂੰ ਕਸਰਤ ਦੇ ਲਈ ਟਾਈਮ ਨਹੀਂ ਲੱਗਦਾ ਹੈਗਾ, ਸਾਨੂੰ ਲੱਗਦਾ ਵੀ ਅੱਛਾ ਉੱਠਣਾ ਪਊਗਾ, ਜਾਣਾ ਪਊਗਾ, ਜਾਂ ਵਾਕ ਕਰਨ
1: ਸੋਨੇ ਆ, ਜ਼ਿਆਦਾ ਦੇਰ ਤੱਕ ਵੀ ਦੇਖਦੇ ਆ,
0: ਕਈ ਵਾਰ ਤਾਂ ਸਾਡੇ ਸਰਾਣਿਆਂ ਦੇ ਥੱਲੇ ਹੀ,
1: ਸਰਾਣਿਆਂ ਦੇ ਥੱਲੇ
0: ਕਈ ਵਾਰ ਅਸੀਂ ਵਰਨੀ ਅਕਸਰ ਹੀ ਹੁੰਦਾ ਚਲਾਉਂਦੇ ਸੋ ਜਾਂਦੇ ਤੇ ਉਹ ਸਾਡੇ ਮੂੰਹ ਦੇ ਉੱਤੇ ਵੀ ਹੁੰਦਾ ਹੈ
1: ਬਿਲਕੁਲ। ਤੇ ਚਾਰਜਰ ਦੇ ਉੱਤੇ ਬਹੁਤ ਸਾਰੇ ਲੋਕੀ ਚਾਰਜਰ ਦੇ ਨਾਲ ਲਗਾ ਕੇ ਫੋਨ ਦੇਖਦੇ ਰਹਿੰਦੇ ਨੇ ਕਿ ਉਹ ਇੰਨਾ ਵੀ ਸਬਰ ਨਹੀਂ ਕਰ ਸਕਦੇ ਕਿ ਫੋਨ ਇੱਕ ਵਾਰ ਫੁੱਲੀ ਚਾਰਜ ਹੋ ਜਾਏ, ਯਾਨੀ ਕਿ ਇੱਕ ਤਰ੍ਹਾਂ ਨਾਲ ਇਹ ਐਡਿਕਸ਼ਨ ਬਣਦੀ ਜਾ ਰਹੀ ਹੈ। ਸੋ ਸਾਨੂੰ ਇਹਨੂੰ ਹਟਾਉਣ ਦੀ ਜ਼ਰੂਰਤ ਹੈ, ਪਰ ਇਹ ਹਟਾਉਣ ਦੇ ਲਈ ਪਹਿਲਾਂ ਸਾਨੂੰ ਸਮਝਣਾ ਪਏਗਾ ਕਿ ਹਾਂ ਇਹ ਐਡਿਕਸ਼ਨ ਬਣਦੀ ਜਾ ਰਹੀ ਹੈ, ਇਹ ਇੱਕ ਲੱਤ ਲੱਗਦੀ ਜਾ ਰਹੀ ਹੈ ਜਿਹਨੂੰ ਅੱਗੇ ਜਾ ਕੇ ਹਟਾਉਣਾ ਹੋਰ ਵੀ ਜ਼ਿਆਦਾ ਔਖਾ ਹੋ ਜਾਊਗਾ। ਜੇ ਹੁਣੇ ਤੁਹਾਨੂੰ ਸਮਝ ਆ ਰਹੀ ਹੈ ਤਾਂ ਆਪਣੇ ਆਪ ਨੂੰ ਹੋਰ ਕੰਮਾਂ ਦੇ ਵਿੱਚ, ਕੁਦਰਤੀ ਕੰਮਾਂ ਦੇ ਵਿੱਚ, ਕੁਦਰਤ ਦੇ ਨਾਲ ਆਪਣੇ ਆਪ ਨੂੰ ਜੋੜੋ, ਘਰੋਂ ਬਾਹਰ ਜਾਓ, ਕਸਰਤ ਕਰੋ, ਸੈਰ ਕਰੋ, ਕੋਈ ਵੀ ਚੀਜ਼ ਕਰੋ, ਤੁਹਾਡੀ ਸਿਹਤ ਤੋਂ ਉੱਪਰ ਕੋਈ ਵੀ ਚੀਜ਼ ਨਹੀਂ ਹੈ, ਸਾਰੀਆਂ ਚੀਜ਼ਾਂ ਦਾ ਬਦਲ ਹੋ ਸਕਦਾ ਪਰ ਇੱਕ ਚੰਗੀ ਸਿਹਤ ਦਾ ਬਦਲ ਨਹੀਂ ਹੋ ਸਕਦਾ। ਸੋ ਇਸ ਚੀਜ਼ ਨੂੰ ਜਿੰਨੀ ਛੇਤੀ ਸਮਝ ਲਓਗੇ ਉਨਾ ਵਧੀਆ ਹੋਏਗਾ। ਜੇ ਤੁਸੀਂ ਵਧੀਆ ਲਾਈਫ ਸਟਾਈਲ ਗੁਜ਼ਾਰੋਗੇ ਤਾਂ ਤੁਹਾਡੇ ਬੱਚੇ ਵੀ ਦੇਖ ਕੇ ਓਬਵੀਅਸ ਹੈ ਵੀ ਕੁਦਰਤੀ ਉਹ ਵੀ ਉਸ ਲਾਈਫ ਸਟਾਈਲ ਨੂੰ ਅਪਣਾਉਣਗੇ। ਪਰ ਜੇ ਤੁਸੀਂ ਖੁਦ ਹੀ ਰਾਤ ਰਾਤ ਨੂੰ ਇੰਨੀ ਦੇਰ ਤੱਕ ਫੋਨ ਦੇਖਦੇ ਹੋ ਤਾਂ ਤੁਹਾਡੇ ਬੱਚੇ ਵੀ ਇਸ ਚੀਜ਼ ਤੇ ਉਹਨਾਂ ਦਾ ਮਾੜਾ ਪ੍ਰਭਾਵ ਪਾਉਂਦਾ।
0: ਬਿਲਕੁਲ, ਜੇ ਤੁਸੀਂ ਇੱਕ ਮਿੰਟ ਵੀ ਕਰਦੇ ਹੋ ਨਾ ਤਾਂ ਬੱਚਿਆਂ ਨੂੰ ਲੱਗਦਾ ਕਿ ਹਾਂ ਦੇਖੋ ਤੁਸੀਂ ਵੀ ਤਾਂ ਕਰ ਰਹੇ ਹੋ, ਅਸੀਂ ਕਿਉਂ ਨਹੀਂ ਕਰ ਸਕਦੇ ਹੈਗੇ।
1: ਬਹੁਤ ਵਾਰ ਜੈਸਮੀਨ ਮੈਂ ਘਰਾਂ 'ਚ ਇਹ ਚੀਜ਼ ਵੀ ਦੇਖੀ ਹੈ ਕਿ ਜਿਵੇਂ ਅਸੀਂ ਬੱਚਿਆਂ ਨੂੰ ਇਹ ਚੀਜ਼ ਸਿਖਾਉਂਦੇ ਹਾਂ ਕਿ ਖਾਣਾ ਖਾਂਦੇ ਹੋਏ ਤੁਸੀਂ ਫੋਨ ਨਹੀਂ ਦੇਖਣਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਹਟਾਉਣ ਦੀ, ਪਰ ਘਰਾਂ ਦੇ ਵਿੱਚ ਜਿਹੜੇ ਵੱਡੇ ਨੇ, ਬਜ਼ੁਰਗ ਨੇ, ਹਨਾ,
0: ਖੁਦ ਫੋਨ ਦੇਖ ਰਹੇ ਹੁੰਦੇ ਨੇ
1: ਤਾਂ ਅਸੀਂ ਉਹਨਾਂ ਨੂੰ ਵੱਡਿਆਂ ਨੂੰ ਤਾਂ ਟੋਕ ਨਹੀਂ ਸਕਦੇ, ਤਾਂ ਫਿਰ ਬੱਚਿਆਂ ਦੇ ਦਿਮਾਗ ਦੇ ਵਿੱਚ ਜਿਹੜੀ ਛਵੀ ਆ ਉਹ ਗਲਤ ਜਾਂਦੀ ਹੈਗੀ ਆ, ਤਸਵੀਰ ਗਲਤ ਬਣਦੀ ਹੈ ਕਿ ਸਾਨੂੰ ਹਟਾਇਆ ਜਾ ਰਿਹਾ, ਸ਼ਾਇਦ ਸਾਡੇ ਤੇ ਪਾਬੰਦੀ ਲਾਈ ਜਾ ਰਹੀ ਹੈ ਜਾਂ ਸਾਡੇ ਨਾਲ ਸਟ੍ਰਿਕਟਨੈਸ ਹੈ, ਬਾਕੀਆਂ ਲਈ ਤਾਂ ਖੁੱਲ੍ਹੀ ਛੋਟ
0: ਪਾਬੰਦੀ ਹੈ ਨਹੀਂ। ਕਿਉਂਕਿ ਜੇ ਤੁਸੀਂ ਬੱਚਿਆਂ 'ਚ ਚਾਹੁੰਦੇ ਹੋ ਵੀ ਇਹ ਗੱਲ ਆਵੇ, ਤੁਹਾਨੂੰ ਪਹਿਲਾਂ ਆਪ ਛੱਡਣਾ ਪੈਣਾ, ਕਿਉਂਕਿ ਬੱਚੇ ਤਾਂ ਵੈਸੇ ਹੀ ਛੋਟੇ ਛੋਟੇ ਨੇ ਅੱਜ ਕੱਲ੍ਹ, ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਬੜੇ ਹੋ ਰਹੇ ਨੇ, ਹਨਾ, ਉਸ ਤੋਂ ਉਹ ਦੂਰ ਨਹੀਂ ਹੋ ਸਕਦੇ। ਪਰ ਤੁਸੀਂ ਉਹਨਾਂ ਨੂੰ ਕਿਵੇਂ ਉਹ ਟਾਈਮ ਲਿਮਿਟ ਕਰਨਾ ਤੇ ਉਹਨਾਂ ਨੂੰ ਕਿਵੇਂ ਸਿਖਾਉਣਾ, ਉਹ ਤੁਸੀਂ ਜ਼ਰੂਰ ਸਿਖਾ ਦਿੰਦੇ ਹੋ, ਸਿਖਾ ਸਕਦੇ ਹੋ। ਤੇ ਜਿਵੇਂ ਰਹੀ ਗੱਲ ਸਿਹਤ ਦੀ, ਤਾਂ ਇੱਕ ਕਹਾਵਤ ਵੀ ਹੈ ਕਿ ਜਿਹੜਾ ਇੱਕ ਸਿਹਤਮੰਦ ਵਿਅਕਤੀ ਹੁੰਦਾ ਨਾ, ਉਸ ਦੀਆਂ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਨੇ ਕਿ ਮੈਂ ਇਹ ਕਰਨਾ, ਮੈਨੂੰ ਇਹ ਚਾਹੀਦਾ ਜਾਂ ਉਹ ਚਾਹੀਦਾ। ਪਰ ਜਿਹੜਾ ਬਿਮਾਰ ਵਿਅਕਤੀ ਹੁੰਦੀ ਹੈ ਉਹਦੀ ਸਿਰਫ ਇੱਕ ਹੀ ਕਾਮਨਾ ਹੁੰਦੀ ਹੈ, ਤਾਂ ਇਹ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਵੀ ਸਾਨੂੰ ਉਹ ਕਾਮਨਾਵਾਂ ਕਿਵੇਂ, ਕਿਸ ਤਰ੍ਹਾਂ ਕਾਬੂ ਰੱਖਣੀਆਂ ਨੇ ਤੇ ਕਿੱਦਾਂ ਕਰਨਾ।

0: ਜੈਸਮੀਨ, ਹੁਣੇ ਆਪਾਂ ਫੋਨ ਦੀ ਗੱਲ ਕੀਤੀ ਸੀ, ਹੈ ਨਾ, ਕਿ
1: ਜੀ
0: ਐਡਿਕਸ਼ਨ ਸਾਨੂੰ ਛੱਡਣੀ ਚਾਹੀਦੀ ਹੈ, ਨੀਂਦ ਹੈ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ, ਅਤੇ ਫੋਨ ਦੀ ਇੱਕ ਮਾੜਾ ਅਸਰ ਇਹ ਵੀ ਹੁੰਦਾ ਹੈ ਕਿ ਸਿਰ ਦਰਦ ਦੀ ਸਮੱਸਿਆ ਵੀ ਹੈ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ,
1: ਜੀ
0: ਅਸੀਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ, ਹਾਲਾਂਕਿ ਸਿਰ ਦਰਦ ਦੇ ਕਾਰਨ ਕਈ ਹੋ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਫੌਰੀ ਰਾਹਤ ਦੇ ਵਾਸਤੇ ਤਾਂ ਅਸੀਂ ਗੋਲੀ ਲੈ ਲੈਂਦੇ ਹਾਂ, ਪਰ ਜੇ ਅਸੀਂ ਇਹਦੇ ਕਾਰਨਾਂ ਦੇ ਉੱਤੇ ਸਹੀ ਤਰੀਕੇ ਨਾਲ ਗੱਲ ਕਰੀਏ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਇਸ ਤੋਂ ਕਾਫੀ ਹੱਦ ਤੱਕ ਨਿਜਾਤ ਪਾਈ ਜਾ ਸਕਦੀ ਹੈ।
1: ਜੀ
0: ਆਮ ਅਸੀਂ ਘਰਾਂ 'ਚ ਦੇਖਦੇ ਹਾਂ ਕਿ ਕਬਜ਼ ਜੇ ਲੋਕਾਂ ਨੂੰ ਹੈਗੀ ਹੈ ਨਾ, ਉਹਨਾਂ ਦਾ ਡਾਈਜੈਸ਼ਨ ਸਹੀ ਨਹੀਂ ਹੈ, ਤਾਂ ਵੀ ਉਹਨੂੰ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਗੈਸ ਹੈ ਜਿਹੜੀ ਉਹ ਸਿਰ
1: ਸਿਰ
0: ਤੱਕ
1: ਤੇ ਚੜ
0: ਚੜਦੀ ਹੈ।
1: ਬਿਲਕੁਲ।
0: ਇਸ ਕਰਕੇ ਵੀ ਸਿਰ ਦਰਦ ਹੁੰਦਾ ਹੈ, ਸੋ ਕੋਸ਼ਿਸ਼ ਕਰੋ ਕਿ ਤੁਹਾਡਾ ਜਿਹੜਾ ਖਾਣ ਪੀਣ ਹੈ ਉਹ ਸਹੀ ਹੋਣਾ ਚਾਹੀਦਾ, ਹਮੇਸ਼ਾ ਸਹੀ ਸਮੇਂ 'ਤੇ ਖਾਓ। ਕੋਸ਼ਿਸ਼ ਕਰੋ ਕਿ ਸਵੇਰ ਦੇ ਨਾਸ਼ਤੇ ਦੇ ਵਿੱਚ ਤੁਸੀਂ ਜਾਂ ਸਵੇਰੇ ਉੱਠ ਕੇ ਕੋਸੇ ਪਾਣੀ 'ਚ ਨਿੰਬੂ ਪਾ ਕੇ ਲੈਣ ਦੀ ਆਦਤ ਤੁਸੀਂ ਪਾ ਸਕਦੇ ਹੋ, ਅਤੇ ਇਸ ਤੋਂ ਇਲਾਵਾ 2 ਤੋਂ 3 ਵਾਰੀ ਤੁਸੀਂ ਗਲੂਕੰਦ ਹੈ ਜਿਹੜਾ ਉਹ ਲੈ ਸਕਦੇ ਹੋ ਗਰਮੀਆਂ ਦੇ ਵਿੱਚ, ਅਤੇ ਨਾਲ ਜੇ ਤੁਹਾਨੂੰ ਜ਼ਿਆਦਾ ਕਬਜ਼ ਰਹਿੰਦੀ ਹੈ ਤਾਂ ਤੁਸੀਂ ਇਸ ਗੋਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਉਹਦੇ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ, ਕਬਜ਼ ਦੀ ਸਮੱਸਿਆ ਦੂਰ ਹੋਏਗੀ, ਅਤੇ ਇਹਦੇ ਨਾਲ ਅਸੀਂ ਕਹਿੰਦੇ ਕਿ ਇਨਡਾਇਰੈਕਟ ਤਰੀਕੇ ਦੇ ਨਾਲ ਤੁਹਾਡਾ ਸਿਰ ਦਰਦ ਵੀ ਠੀਕ
1: ਠੀਕ
0: ਹੋਊਗਾ।
1: ਹੋਊਗਾ ਬਿਲਕੁਲ।
0: ਦੂਜਾ ਕਾਰਨ ਸਿਰ ਦਰਦ ਦਾ ਇਹ ਵੀ ਹੁੰਦਾ ਕਿ ਕਈ ਵਾਰ ਸਾਡੀ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ, ਅਤੇ ਮੈਨੂੰ ਲੱਗਦਾ ਅੱਜ ਕੱਲ੍ਹ ਇਹ ਸਮੱਸਿਆ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਫੋਨ ਦੇਖਦੇ ਨੇ।
1: ਬਿਲਕੁਲ, ਅਤੇ ਅਸੀਂ ਇਹ ਵੀ ਦੇਖਦੇ ਹਾਂ ਵੀ ਕੋਈ ਵੀ ਜਿਹੜਾ ਗੈਜਟ ਹੈ ਨਾ, ਚਾਹੇ ਸਿਰਫ ਫੋਨ ਨਹੀਂ, ਲੈਪਟਾਪ ਹੈ ਜਾਂ ਵੱਡੀ ਸਕਰੀਨ ਵਾਲਾ ਸਾਡਾ ਕੋਈ ਵੀ ਟੀਵੀ ਹੈ, ਅਸੀਂ ਦੇਖਦੇ ਹਾਂ ਉਸਨੂੰ, ਅਸੀਂ ਹਨੇਰਾ ਕਰਕੇ ਦੇਖਦੇ ਹਾਂ, ਉਸ ਦੇ ਨਾਲ ਵੀ ਅੱਖਾਂ 'ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਉਸ ਚੀਜ਼ ਦਾ।
0: ਅਤੇ ਇਹਦੇ ਨਾਲ ਸਿਰ ਦਰਦ ਹੁੰਦਾ, ਜੇ ਤੁਹਾਨੂੰ ਲਗਾਤਾਰ ਸਿਰ ਦਰਦ ਹੋ ਰਿਹਾ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਨਿਗਾਹ ਵੀ ਜ਼ਰੂਰ ਚੈੱਕ ਕਰਵਾਓ ਕਿ ਨਿਗਾਹ ਘਟੀ ਵਧੀ ਘਟੀ ਹੋ ਸਕਦੀ ਹੈ।
1: ਜੀ,
0: ਸੋ ਜੇ ਅਸੀਂ ਸਹੀ ਸਮੇਂ 'ਤੇ ਚਸ਼ਮੇ ਲਵਾਉਂਦੇ ਹਾਂ, ਚੈੱਕ ਕਰਵਾਉਂਦੇ ਹਾਂ, ਤਾਂ ਉਸਨੂੰ ਉੱਥੇ ਹੀ ਰੋਕਿਆ ਜਾ ਸਕਦਾ, ਨਿਗਾਹ ਇਹ ਕਹਿੰਦੇ ਨੇ ਜ਼ਿਆਦਾ ਨਹੀਂ ਘਟਦੀ। ਅਤੇ ਇਹਦੇ ਲਈ ਕੋਸ਼ਿਸ਼ ਇਹ ਕਰੋ ਆਪਣੀ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਤੁਸੀਂ ਆਪਣੇ ਖਾਣੇ ਦੇ ਵਿੱਚ ਵਿਟਾਮਿਨ ਏ ਵਾਲੇ ਫਲ ਸਬਜ਼ੀਆਂ ਨੇ ਜਿਹੜੀ ਉਹਨਾਂ ਦੀ ਮਾਤਰਾ ਜ਼ਿਆਦਾ ਵਧਾਓ, ਦੁੱਧ ਜ਼ਰੂਰ ਪੀਓ, ਕੀਵੀ ਪਪੀਤਾ ਅੰਬ ਸੇਬ ਮੂੰਗਫਲੀ ਗਾਜਰ ਮੂਲੀ ਪਾਲਕ, ਹੈ ਨਾ, ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਸਹੀ ਰਹਿੰਦੇਗੀ ਅਤੇ ਤੁਹਾਡਾ ਸਿਰ ਦਰਦ ਵੀ ਹੈ ਜਿਹੜਾ ਨਹੀਂ ਹੋਏਗਾ।
1: ਬਿਲਕੁਲ, ਕੁੱਲ ਮਿਲਾ ਕੇ ਦੇਖੋ ਗੱਲ ਉਹੀ ਹੈ, ਜੇ ਤੁਸੀਂ ਆਪਣਾ ਖਾਣ ਪਾਣ ਸਹੀ ਰੱਖਦੇ ਹੋ, ਕਸਰਤ ਕਰਦੇ ਹੋ, ਤਾਂ ਬਹੁਤ ਸਾਰੀਆਂ ਜਿਹੜੀਆਂ ਸਰੀਰਕ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ।
0: ਬਿਲਕੁਲ ਜੈਸਮੀਨ, ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਰਦਾਂ ਦੇ ਮੁਕਾਬਲੇ ਨਾ ਔਰਤਾਂ ਨੂੰ ਜ਼ਿਆਦਾ ਸਿਰ ਦਰਦ ਹੁੰਦਾ।
1: ਜੀ,
0: ਹੁਣ ਉਹਦੇ 'ਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਔਰਤਾਂ ਨੂੰ ਬਹੁਤ ਸਾਰੇ ਕੰਮ ਹੁੰਦੇ ਨੇ, ਉਹਦੀ ਸਟ੍ਰੈਸ ਉਹ ਲੈ ਲੈਂਦੀਆਂ ਨੇ, ਜਾਂ ਰਿਸ਼ਤਿਆਂ 'ਚ ਮਨ ਮੁਟਾਵ ਦੀ ਸਟ੍ਰੈਸ ਹੁੰਦੀ ਹੈ, ਉਹਦੇ ਕਰਕੇ ਸਿਰ ਦਰਦ ਹੁੰਦਾ। ਪਰ ਬਹੁਤ ਵਾਰ ਸਾਡੀਆਂ ਭੈਣਾਂ ਨੇ ਜਿਹੜੀਆਂ ਇਸ ਚੀਜ਼ ਨੂੰ ਇਗਨੋਰ ਕਰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੈਨੂੰ ਅੱਜ ਟੈਨਸ਼ਨ ਸੀ ਕਿਸੇ ਚੀਜ਼ ਦੀ, ਜਾਂ ਕਿਸੇ ਗੱਲ 'ਤੇ ਗੁੱਸਾ ਆਇਆ, ਉਸ ਤੋਂ ਬਾਅਦ ਸਾਡਾ ਸਿਰ ਦਰਦ ਹੋਣ ਲੱਗ ਗਿਆ, ਹੈ ਨਾ। ਪਰ ਇਹ ਵੀ ਹੋ ਸਕਦਾ ਕਿ ਬੀਪੀ ਦੀ ਸਮੱਸਿਆ ਜਿਹੜੀ ਹੋ ਸਕਦੀ ਹੈ, ਜਿਹਨੂੰ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਵਾਰ ਵਾਰ ਤੁਹਾਡਾ ਸਿਰ ਦੁਖਦਾ ਆ ਗੋਲੀ ਲੈਣ ਦੇ ਬਾਵਜੂਦ ਵੀ ਤੁਹਾਨੂੰ ਥੋੜ੍ਹੀ ਦੇਰ ਰਾਹਤ ਮਿਲਦੀ ਹੈ, ਉਸ ਤੋਂ ਬਾਅਦ ਦੁਬਾਰਾ ਸਿਰ ਦਰਦ ਹੁੰਦਾ, ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਬੀਪੀ ਜ਼ਰੂਰ ਚੈੱਕ ਕਰਵਾਓ, ਕਿਉਂਕਿ ਜੇ ਅਸੀਂ ਚੈੱਕ ਕਰਵਾਉਂਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ। ਬਹੁਤ ਸਾਰੇ ਲੋਕ ਨਾ ਜੈਸਮੀਨ ਚੀਜ਼ਾਂ ਨੂੰ ਚੈੱਕ ਹੀ ਨਹੀਂ ਕਰਵਾਉਂਦੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਪ੍ਰੋਬਲਮ ਆ ਜਾਏਗੀ, ਹੈ ਨਾ, ਫਿਰ ਸਾਨੂੰ ਦਵਾਈ ਲੈਣੀ ਪਏਗੀ, ਪਰ ਉਹ ਇਹ ਨਹੀਂ ਸੋਚਦੇ ਜੇ ਤੁਹਾਡੀ ਬਿਮਾਰੀ ਡਾਇਗਨੋਜ਼ ਹੋਏਗੀ, ਤੁਸੀਂ ਉਹਦੀ ਦਵਾਈ ਲਓਗੇ ਤਾਂ ਉਹ ਚੀਜ਼ ਠੀਕ ਹੋਏਗੀ, ਬਜਾਏ ਇਹਦੇ ਕਿ ਜੇ ਅਸੀਂ ਕੁਝ ਵੀ ਨਹੀਂ ਕਰਦੇ ਤਾਂ ਉਹ ਚੀਜ਼ ਵੱਧਦੀ ਵੱਧਦੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ, ਅਤੇ ਕਈ ਵਾਰ ਕੇਸਿਸ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ। ਮੈਂ ਤਾਂ ਇੱਥੋਂ ਤੱਕ ਡਾਕਟਰਸ ਨੂੰ ਕਹਿੰਦੇ ਸੁਣਿਆ ਕਿ ਬੀਪੀ ਹੈ ਜਿਹੜਾ ਇੱਕ ਸਾਇਲੈਂਟ ਕਿਲਰ ਹੈ।
1: ਬਿਲਕੁਲ,
0: ਜੇ ਤੁਸੀਂ ਇਹਦੇ ਸਿੰਪਟਮਸ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਇਹ ਤੁਹਾਡੇ ਲਈ ਜਾਨਲੇਵਾ ਵੀ
1: ਹੋ ਸਕਦਾ। ਬਿਲਕੁਲ, ਸਾਨੂੰ ਬਚਣਾ ਚਾਹੀਦਾ, ਦੇਖਣਾ ਚਾਹੀਦਾ, ਚੈੱਕਅਪ ਕਰਵਾਉਣਾ ਚਾਹੀਦਾ, ਨਾਲੇ ਅੱਜ ਕੱਲ੍ਹ ਤਾਂ ਸਾਰੀ ਚੀਜ਼ ਦਾ ਇਲਾਜ ਸਾਡੇ ਕੋਲ ਹੈਗਾ, ਤਾਂ ਸਾਨੂੰ ਡਰਨਾ ਨਹੀਂ ਚਾਹੀਦਾ, ਸਾਨੂੰ ਜਾ ਕੇ ਆਪਣੀ ਜਾਂਚ ਹੈ ਜਿਹੜੀ ਉਹ ਕਰਵਾਉਣੀ ਚਾਹੀਦੀ ਹੈ।
0: ਬਿਲਕੁਲ।

0: ਜੀ ਭੈਣੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ ਦਾ।
1: ਜੀ ਜੈਸਮਿਨ, ਅਸੀਂ ਆਪਣੀਆਂ ਭੈਣਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਮੀਦ ਕਰਦੇ ਹਾਂ ਭੈਣਾਂ ਜ਼ਰੂਰ ਸੁਣ ਰਹੀਆਂ ਹੋਣੀਆਂ, ਆਨੰਦ ਮਾਣ ਰਹੀਆਂ ਹੋਣੀਆਂ। ਅਸੀਂ ਨਾ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਜਿਹੀਆਂ ਗਲਤੀਆਂ ਕਰਦੇ ਹਾਂ ਜਿਹੜੀਆਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਬਹੁਤ ਸਾਰੀਆਂ ਗੱਲਾਂ ਪਤਾ ਹੋਣ ਦੇ ਬਾਵਜੂਦ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਨੂੰ ਇਹਦੇ ਨੁਕਸਾਨ ਪਤਾ ਨੇ, ਪਰ ਫਿਰ ਵੀ ਅਸੀਂ ਇਹ ਚੀਜ਼ਾਂ ਕਰਦੇ ਹਾਂ। ਉਹਦੇ 'ਚੋਂ ਇੱਕ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਖਾਣਾ ਬੱਚਿਆਂ ਨੂੰ ਦਿੰਦੇ ਹਾਂ, ਹੈ ਨਾ, ਤਾਂ ਅਸੀਂ ਕਈ ਵਾਰ ਅਖਬਾਰ ਦੇ ਵਿੱਚ ਉਹਨੂੰ ਰੈਪ ਕਰ ਦਿੰਦੇ ਹਾਂ, ਕਿਉਂਕਿ ਹਰ ਵੇਲੇ ਹਰੇਕ ਘਰ ਦੇ ਵਿੱਚ ਨੈਪਕਿਨਸ ਹੋਣੇ ਜਾਂ ਫੂਡ ਰੈਪਿੰਗ ਪੇਪਰ ਹੋਣਾ, ਹੈ ਨਾ, ਹਰ ਚੀਜ਼ ਮੁੱਲ ਦੀ ਆਉਂਦੀ ਹੈ।
0: ਬਿਲਕੁਲ।
1: ਸੋ ਪਹਿਲੇ ਟਾਈਮਾਂ ਦੇ ਵਿੱਚ ਤਾਂ ਬਹੁਤ ਚੀਜ਼ ਸੌਖੀ ਹੁੰਦੀ ਸੀ ਕਿ ਘਰੇ ਪੌਣੇ ਬਣਾਏ ਹੁੰਦੇ ਸੀ, ਉਹਦੇ ਵਿੱਚ ਰੋਟੀ ਲਪੇਟ ਕੇ ਦਿੱਤੀ ਜਾਂਦੀ ਸੀ, ਜੋ ਕਿ ਇੱਕ ਸੇਫ ਤਰੀਕਾ ਵੀ ਸੀ, ਡਿਊਰੇਬਲ ਵੀ ਸੀ ਤੇ ਕੋਈ ਖਰਚਾ ਵੀ ਨਹੀਂ ਸੀ। ਉਹਨਾਂ ਪੌਣਿਆਂ ਨੂੰ ਤੁਸੀਂ ਧੋ ਵੀ ਲੈਂਦੇ ਸੀ।
0: ਦੇਖੋ, ਨਾ ਹੀ ਉਹਦੇ ਵਿੱਚ ਪਲਾਸਟਿਕ ਸੀ, ਹੈ ਨਾ, ਨਾ ਹੀ ਤੁਹਾਨੂੰ ਬਾਰ ਬਾਰ ਉਹ ਚੀਜ਼ ਖਰੀਦਣ ਦੀ ਲੋੜ ਪੈਂਦੀ ਸੀ। ਸਾਫ਼ ਸਫਾਈ ਉਸਦੀ ਤੁਸੀਂ ਵਧੀਆ ਰੱਖ ਸਕਦੇ ਸੀ ਤੇ ਨਾ ਹੀ ਤੁਹਾਡਾ ਖਰਚਾ ਹੁੰਦਾ ਸੀ। ਪਰ ਹੁਣ ਅਸੀਂ ਉਹ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ ਜਿਹੜੀਆਂ ਇੱਕ ਤਾਂ ਸਾਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਤੇ ਨਾਲੋ ਨਾਲ ਸਾਡੀ ਨੇਚਰ ਨੂੰ ਤਾਂ ਨੁਕਸਾਨ ਪਹੁੰਚਾ ਹੀ ਰਹੀਆਂ ਨੇ ਤੇ ਸਾਡੀ ਜੇਬ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ
1: ਨੇ। ਬਿਲਕੁਲ, ਅਸੀਂ ਪੈਸੇ ਲਾ ਕੇ ਆਪਣੇ ਲਈ ਪ੍ਰੋਬਲਮਸ ਹੈ ਜਿਹੜੀਆਂ ਸਹੇੜ ਰਹੇ ਹਾਂ, ਹੈ ਨਾ। ਅਖਬਾਰ ਦੀ ਗੱਲ ਇਸ ਕਰਕੇ ਹੈ ਕਿਉਂਕਿ ਅਖਬਾਰ ਦੇ ਵਿੱਚ ਜਿਹੜੀ ਪ੍ਰਿੰਟਿੰਗ ਹੁੰਦੀ ਹੈ, ਉਹ 'ਚ ਜਿਹੜਾ ਕੈਮੀਕਲ ਯੂਜ਼ ਹੁੰਦਾ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਨੇ। ਮਾਹਿਰ ਇਹ ਕਹਿੰਦੇ ਨੇ ਕਿ ਬਹੁਤ ਸਾਰੇ ਕੈਮੀਕਲ ਜਿਸ ਤਰ੍ਹਾਂ ਕਿ ਲੈਡ ਹੋ ਗਿਆ, ਕੈਡਮੀਅਮ ਹੋ ਗਿਆ, ਕ੍ਰੋਮੀਅਮ ਹੋ ਗਿਆ, ਟੈਲੀਊਨ ਹੋ ਗਿਆ, ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਦੇ ਵੱਖ ਵੱਖ ਅੰਗਾਂ ਦੇ ਉੱਤੇ ਮਾੜਾ ਅਸਰ ਪਾਉਂਦੀਆਂ ਨੇ। ਜੇ ਕਿਸੇ ਨੂੰ ਪਹਿਲਾਂ ਹੀ ਕਿਡਨੀ ਨਾਲ ਸੰਬੰਧਿਤ ਜਾਂ ਲੀਵਰ ਨਾਲ ਸੰਬੰਧਿਤ ਸਮੱਸਿਆ ਹੈ ਨਾ, ਤਾਂ ਉਹਨਾਂ ਨੂੰ ਬਿਲਕੁਲ ਵੀ ਇਸ ਤਰ੍ਹਾਂ ਦੇ ਰੈਪਰ ਦੇ ਵਿੱਚ ਲਪੇਟੀ ਹੋਈ ਰੋਟੀ ਨਹੀਂ ਖਾਣੀ ਚਾਹੀਦੀ। ਘਰਾਂ 'ਚ ਅਸੀਂ ਅਕਸਰ ਦੇਖਦੇ ਹਾਂ, ਜੇ ਅਸੀਂ ਇਹ ਚੀਜ਼ ਅਵੋਇਡ ਕਰਦੀ ਕਿ ਬੱਚਿਆਂ ਨੂੰ ਅਸੀਂ ਅਖਬਾਰ 'ਚ ਰੋਟੀ ਨਹੀਂ ਲਪੇਟ ਕੇ ਦਿੰਦੇ, ਤਾਂ ਘਰੇ ਅਸੀਂ ਜੇ ਕੁਛ ਵੀ ਤਲਣਾ ਹੁੰਦਾ, ਕੋਈ ਪੂਰੀਆਂ ਬਣਾਉਣੀਆਂ ਨੇ, ਕੋਈ ਪਕੌੜੇ ਬਣਾਉਣੇ ਨੇ, ਤਾਂ ਅਸੀਂ ਘਰੋਂ ਅਖਬਾਰ ਹੀ ਚੁੱਕਦੇ ਹਾਂ ਪਹਿਲਾਂ ਤੇ ਉਹਦੇ ਉੱਤੇ ਰੱਖ ਕੇ ਤਲ ਕੇ ਸਮਾਨ ਕੱਢ ਦਿੰਦੇ ਹਾਂ। ਪਰ ਉਹਦੇ ਵਿਚਲੇ ਜਿਹੜੇ ਕੈਮੀਕਲ ਨੇ ਉਹ ਸਾਨੂੰ ਦਿਖਦੇ ਨਹੀਂ ਹੈਗੇ, ਪਰ ਸਾਡੇ ਖਾਣੇ ਦੇ ਵਿੱਚ ਅਚਾਨਕ ਚਲੇ ਜਾਂਦੇ ਨੇ ਤੇ ਫਿਰ ਅੱਗੇ ਜਾ ਕੇ ਸਾਡੇ ਹਾਰਮੋਨਸ, ਖਾਸ ਤੌਰ ਤੇ ਲੇਡੀਜ਼ ਦੇ ਹਾਰਮੋਨਸ ਨੂੰ ਵੀ ਡਿਸਟਰਬ ਕਰਦੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਕ੍ਰੀਏਟ ਕਰਦੇ ਨੇ।
0: ਬਿਲਕੁਲ, ਇੱਕ ਚੀਜ਼ ਦੀ ਸ਼ੁਰੂਆਤ ਦੇ ਨਾਲ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਨੇ ਜਿਹੜੀਆਂ ਉਹ ਤੁਹਾਨੂੰ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਦੂਰ ਆ ਚੁੱਕੇ ਹਾਂ, ਹੈ ਨਾ, ਸਾਨੂੰ ਲੱਗਦਾ ਵੀ ਹੁਣ ਹਾਂਜੀ ਜੇ ਉਹ ਚਮਕੀਲਾ ਜਾਂ ਸਾਡੇ ਕੋਲ ਰੈਪਰ ਹੈਗਾ ਤਾਂ ਹੀ ਅਸੀਂ ਆਪਣੇ ਬੱਚੇ ਨੂੰ ਬਹੁਤ ਸਹੀ ਤਰ੍ਹਾਂ ਤੇ ਐਸਥੈਟਿਕ ਰੂਪ ਦੇ ਵਿੱਚ ਰੋਟੀ ਦੇ ਰਹੇ ਹਾਂ। ਹਾਲਾਂਕਿ ਜਿਹੜਾ ਸਾਡਾ ਇਹ ਪੌਣੇ ਵਾਲਾ ਸਿਸਟਮ ਸੀ ਉਹ ਬਹੁਤ ਵਧੀਆ ਸੀ, ਸੇਫ ਵੀ ਸੀ ਤੇ ਕੋਈ ਬਿਮਾਰੀਆਂ ਵੀ ਤੁਹਾਡੇ ਅੰਦਰ ਨਹੀਂ ਸੀ ਜਾ ਰਹੀਆਂ, ਹੈ ਨਾ।
1: ਬਿਲਕੁਲ, ਦੇਖੋ ਅਸੀਂ ਕਿਤੇ ਨਾ ਕਿਤੇ ਦੇਖਾ ਦੇਖੀ 'ਚ ਪ੍ਰਭਾਵਿਤ ਹੁੰਦੇ ਹਾਂ, ਇਸੀ ਚੀਜ਼ ਦਾ ਅਸਰ ਸਾਡੇ ਬੱਚਿਆਂ 'ਤੇ ਵੀ ਹੁੰਦਾ। ਬੱਚੇ ਵੀ ਸਕੂਲ ਦੇ ਵਿੱਚ ਜਦੋਂ ਦੇਖਦੇ ਨੇ ਕਿ ਬੱਚੇ ਅਲਮੀਨੀਅਮ ਫੋਇਲ ਦੇ ਵਿੱਚ ਰੋਟੀ ਲੈ ਕੇ ਆਉਂਦੇ ਨੇ, ਜਦਕਿ ਸਿਹਤ ਮਾਹਰਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਲਮੀਨੀਅਮ ਫੋਇਲ ਦੇ ਵਿੱਚ ਰੋਟੀ ਸਾਨੂੰ ਨਹੀਂ ਲੈ ਕੇ ਜਾਣੀ ਚਾਹੀਦੀ, ਪਰ ਬੱਚਿਆਂ ਨੂੰ ਤਾਂ ਆਪਣੀ ਖੇਡ ਦੀ ਪਈ ਹੁੰਦੀ ਹੈ ਕਿ ਉਹਨਾਂ ਨੇ ਖੇਡਣਾ ਹੁੰਦਾ, ਇਸ ਲਈ ਉਹ ਇਨਸਿਸਟ ਕਰਦੇ ਨੇ। ਪਰ ਸਾਨੂੰ ਤਾਂ ਐਜ਼ ਏ ਮਦਰ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੀ ਚੀਜ਼ ਦੇ ਰਹੇ ਹਾਂ। ਫੂਡ ਰੈਪਿੰਗ ਪੇਪਰ ਦੀ ਵੀ ਗੱਲ ਹੋਈ ਹੈ, ਚਾਹੇ ਉਹ ਹੈ ਤਾਂ ਕਾਗਜ਼, ਪਰ ਇਹਦੇ ਨਾਲ ਬੇਫਜ਼ੂਲ ਕਾਗਜ਼ ਵੀ ਅਸੀਂ ਕਿੰਨਾ ਜ਼ਿਆਦਾ ਇਸਤੇਮਾਲ ਕਰਦੇ ਹਾਂ,
0: ਇਸਤੇਮਾਲ ਕਰਦੇ ਹਾਂ ਨਾਲੇ ਉਸ ਦੇ ਵਿੱਚ ਵੀ ਤੁਸੀਂ ਦੇਖੋ ਕਈ ਵਾਰ ਉਹਨਾਂ ਨੇ ਆਪਣੀ ਐਡ ਜੀ ਉਹਦੇ ਉੱਤੇ ਲਾਈ ਹੁੰਦੀ ਹੈ ਤੇ ਉਸ ਦੇ ਵਿੱਚ ਫਿਰ ਉਹੀ ਕੈਮੀਕਲਸ ਨੇ ਜਿਹੜੇ ਉਹ ਯੂਜ਼ ਕੀਤੇ ਜਾਂਦੇ ਨੇ।
1: ਸੋ ਕੋਸ਼ਿਸ਼ ਤਾਂ ਇਹੀ ਕਰੋ ਭੈਣੋ ਕਿ ਸਸਤੀ ਚੀਜ਼, ਡਿਊਰੇਬਲ ਚੀਜ਼ ਤੇ ਤੁਹਾਡੀ ਸਿਹਤ ਲਈ ਚੰਗੀ ਜਿਹੜੀ ਚੀਜ਼ ਹੈ।
0: ਬਿਲਕੁਲ, ਨਾਲੇ ਅਸੀਂ ਆਪਣੇ ਆਲੇ ਦੁਆਲੇ ਦੇ ਬੱਚਿਆਂ ਨੂੰ ਵੀ ਇਹ ਚੀਜ਼ ਨਾ ਸਿਖਾਈਏ, ਹੈ ਨਾ, ਕਿਉਂਕਿ ਨਹੀਂ ਤਾਂ ਬੱਚੇ ਜਦੋਂ ਕੋਈ ਪੌਣੇ ਦੇ ਵਿੱਚ ਲੈ ਕੇ ਜਾ ਰਿਹਾ ਉਸ ਨੂੰ ਕਈ ਵਾਰ ਬੁਲੀ ਵੀ ਕਰਦੇ ਨੇ ਵੀ ਅੱਛਾ ਤੂੰ ਇਸ ਦੇ ਵਿੱਚ ਕੱਪੜੇ ਦੇ ਵਿੱਚ ਕਿਉਂ ਲਿਆਇਆ ਹੈ, ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ। ਇਸ ਲਈ ਬੱਚਿਆਂ ਨੂੰ ਵੀ ਸੰਗ ਸ਼ਰਮ ਆਉਂਦੀ ਹੈ ਵੀ ਨਹੀਂ ਸਾਨੂੰ ਵੀ ਜੇ ਫਿਰ ਉਹ ਬੱਚੇ ਫੋਇਲ ਲੈ ਕੇ ਆ ਰਹੇ ਨੇ ਤਾਂ ਅਸੀਂ ਵੀ ਉਹ ਲੈ ਕੇ ਜਾਣਾ। ਤਾਂ ਇਸ ਲਈ ਸਭ ਨੂੰ, ਸਾਰੇ ਮਾਂ ਪਿਓ ਨੂੰ ਇਹ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਦੱਸਣਾ ਚਾਹੀਦਾ ਕਿ ਇਹੋ ਜਿਹੀਆਂ ਗੱਲਾਂ ਦੇ ਵਿੱਚ, ਹਾਲਾਂਕਿ ਬੱਚਿਆਂ ਦਾ ਧਿਆਨ ਹੀ ਨਹੀਂ ਹੋਣਾ ਚਾਹੀਦਾ, ਹੈ ਨਾ।
1: ਬਿਲਕੁਲ, ਮੈਨੂੰ ਲੱਗਦਾ ਇਹਦੇ 'ਚ ਟੀਚਰਸ ਵੀ ਨੇ ਜਿਹੜੇ ਆਪਣਾ ਰੋਲ ਅਦਾ ਕਰ ਸਕਦੇ ਨੇ ਕਿ ਉਹ ਸਕੂਲ ਵਿੱਚ ਬਹੁਤ ਸਾਰੇ ਸਕੂਲਸ ਦੇ ਵਿੱਚ ਸਟ੍ਰਿਕਟਲੀ ਇਸ ਚੀਜ਼ ਨੂੰ ਅਵੋਇਡ ਕਰਦੇ ਨੇ ਕਿ ਫੋਇਲ 'ਚ ਰੋਟੀ ਨਹੀਂ ਲੈ ਕੇ ਆਉਣੀ, ਹੈ ਨਾ।
0: ਬਿਲਕੁਲ,
1: ਪਰ ਇਹ ਇਨਸਿਸਟ ਨਹੀਂ ਕਰਦੇ ਕਿ ਤੁਸੀਂ ਪੌਣੇ 'ਚ ਰੋਟੀ ਲੈ ਕੇ ਆ ਸਕਦੇ ਹੋ, ਹੈ ਨਾ, ਜਾਂ ਰੁਮਾਲ 'ਚ ਰੋਟੀ ਲਪੇਟ ਕੇ ਜੋ ਵੀ ਹੈ।
0: ਜੇ ਤੁਹਾਨੂੰ ਲੱਗਦਾ ਵੀ, ਹੈ ਨਾ, ਵੀ ਪੌਣਾ ਕਹਿਣਾ ਅਜੀਬ ਲੱਗਦਾ ਤਾਂ ਬਹੁਤ ਸਾਰੇ ਹੋਰ ਫੈਂਸੀ ਵਰਡਸ ਹੈਗੇ ਨੇ, ਹੈ ਨਾ, ਤੁਸੀਂ ਕੁਝ ਵੀ ਕਹਿ ਦਿਓ ਉਹਨੂੰ, ਰੈਪਿੰਗ ਕਲੌਥ ਕਹਿ ਦਿਓ ਜਾਂ ਕੁਝ ਵੀ ਕਹਿ ਦਿਓ, ਹੈ ਨਾ, ਕੋਈ ਵੀ ਚੀਜ਼ ਬੱਚਿਆਂ ਨੂੰ।
1: ਬਿਲਕੁਲ, ਤੇ ਸਕੂਲ ਦੇ ਵਿੱਚ ਟੀਚਰਸ ਨੇ ਜਿਹੜੇ ਉਹ ਇਹ ਰੂਲ ਬਣਾ ਸਕਦੇ ਨੇ, ਪੇਰੈਂਟਸ ਨੂੰ ਕਹਿ ਸਕਦੇ ਨੇ ਮੀਟਿੰਗਸ ਦੇ ਵਿੱਚ ਕਿ ਤੁਸੀਂ ਆਪਣੇ ਬੱਚਿਆਂ ਨੂੰ ਰੋਟੀ ਹੈ ਜਿਹੜੀ ਇਸ ਤਰੀਕੇ ਨਾਲ ਭੇਜਣੀ ਹੈ।
0: ਬਿਲਕੁਲ,
1: ਤਾਂ ਉਹ ਰੂਲ ਹੈ ਜਿਹੜਾ ਸਭ ਤੇ ਲਾਗੂ ਹੋਏਗਾ, ਫਿਰ ਕੋਈ ਕਿਸੇ 'ਚ ਮਤਲਬ ਆਨਾ ਕਾਨੀ ਨਹੀਂ ਕਰੇਗਾ ਕੋਈ, ਤੇ ਹਰੇਕ ਜਣੇ ਇਸ

0: ਮਿਲਦੇ ਨੇ, ਤੇ ਜਿਹੜੇ ਬਹੁਤ ਜ਼ਿਆਦਾ ਫੈਂਸੀ ਜਿਹੇ ਪੈਨਸਿਲ ਬਾਕਸ ਹੁੰਦੇ ਨੇ ਉਹਨਾਂ ਲਈ ਵੀ ਅੱਜ ਕੱਲ ਸਕੂਲ ਮਨਾਹੀ ਕਰ ਰਹੇ ਨੇ, ਤੇ ਮੈਨੂੰ ਲੱਗਦਾ ਇਹ ਇੱਕ ਬਹੁਤ ਚੰਗਾ ਕਦਮ ਹੈ।
1: ਬਿਲਕੁਲ,
0: ਪਹਿਲੀ ਗੱਲ
1: ਚਾਹੀਦਾ
0: ਇਹ ਹੋਣਾ ਵੀ ਚਾਹੀਦਾ ਬਿਲਕੁਲ, ਕਿਉਂਕਿ ਇੱਕ ਗੱਲ ਤਾਂ ਇਹ ਹੈ ਕਿ ਬੱਚਿਆਂ ਦੇ ਉੱਤੇ ਜਿਹੜਾ ਮਾਂ ਪਿਓ ਤੇ ਜਿਹੜਾ ਇੱਕ ਅੱਡ ਜਿਹਾ ਪ੍ਰੈਸ਼ਰ ਪੈਂਦਾ ਵੀ ਹਾਂਜੀ, ਕਿਉਂਕਿ ਅੱਜ ਕੱਲ ਅਸੀਂ ਜੇ ਬਾਜ਼ਾਰ ਚ ਦੇਖੀਏ ਜਾਈਏ ਪੈਨਸਿਲ ਬਾਕਸ ਕਲਰਸ ਕੀ 500 ਤੋਂ ਸ਼ੁਰੂ ਹੋਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਆ ਗਈਆਂ ਨੇ, ਜੇ ਸਕੂਲ ਹੀ ਕਹੂਗਾ ਵੀ ਹਾਂ ਤੁਸੀਂ ਇਹਨਾਂ ਨੂੰ ਲਿਆ ਨਹੀਂ ਸਕਦੇ, ਫਿਰ ਬੱਚਿਆਂ ਦਾ ਜਿਹੜਾ ਮੰਗਣ ਵਾਲਾ ਚਾਅ ਹੈ ਉਹ ਵੀ ਘੱਟ ਜਾਂਦਾ, ਤੇ ਨਾ ਹੀ ਉਹਨਾਂ ਨੂੰ ਦੂਜਿਆਂ ਬੱਚਿਆਂ ਦੇ ਕੋਲ ਉਹ ਚੀਜ਼ਾਂ ਦਿਖਦੀਆਂ ਨੇ।
1: ਬਿਲਕੁਲ, ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ, ਇਹਦਾ ਡਰੋਬੈਕ ਕੀ ਵੀ ਹੈ ਕਿ ਜਦੋਂ ਬੱਚਿਆਂ ਨੂੰ ਉਹਨਾਂ ਦੀ ਮਨਪਸੰਦ, ਦੇਖੋ ਨਵੀਂ ਤੋਂ ਨਵੀਂ ਚੀਜ਼ ਫੈਂਸੀ ਚੀਜ਼ ਲੈਣ ਦਾ ਦਿਲ ਤਾਂ ਹਰੇਕ ਦਾ ਕਰਦਾ ਹੈ ਨਾ, ਪਰ ਜੇ ਸਾਡੇ ਕਲਾਸਮੇਟ 'ਚ ਬਾਕੀ ਹੋਰ ਬੱਚਿਆਂ ਕੋਲ ਹੋਣਗੇ ਤੇ ਅਸੀਂ ਨਹੀਂ ਲੈ ਸਕਦੇ ਜਾਂ ਸਾਡੇ ਮਾਂ ਬਾਪ ਨੇ ਸਾਨੂੰ ਮਨਾ ਕਰਤਾ, ਤਾਂ ਬਹੁਤ ਵਾਰ ਇਹ ਵੀ ਦੇਖਿਆ ਹੈਗਾ ਕਿ ਬੱਚੇ ਫਿਰ ਉਹਨਾਂ ਚੀਜ਼ਾਂ ਨੂੰ ਚੁਰਾਉਣਾ ਸ਼ੁਰੂ ਕਰ ਦਿੰਦੇ ਨੇ, ਉਹ ਚੋਰੀ ਕਰਕੇ ਚੋਰੀ ਛਿਪੇ ਉਹ ਚੀਜ਼ਾਂ ਲਿਆਉਂਦੇ ਨੇ, ਵਰਤ ਲੈਂਦੇ ਨੇ, ਜਾਂ ਫਿਰ ਘਰੇ ਆ ਕੇ ਜਿਵੇਂ ਅਸੀਂ ਕਹੀਏ ਕਿ ਪੇਰੈਂਟਸ ਨੇ ਦੇਖ ਲਿਆ ਕਿ ਇਹ ਚੀਜ਼ ਤਾਂ ਤੇਰੀ ਨਹੀਂ ਹੈ, ਤਾਂ ਫਿਰ ਬੱਚੇ ਉਹਦੇ ਨਾਲ ਬਹੁਤ ਤਰ੍ਹਾਂ ਦੇ ਝੂਠ ਨੇ ਜਿਹੜੇ ਮਨ ਘੜੰਤ ਗੱਲਾਂ ਨੇ ਜਿਹੜੀਆਂ ਬਣਾਉਣ ਲੱਗ ਜਾਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਵੀ ਸਾਡੇ ਬੱਚਿਆਂ ਨੂੰ ਗਲਤ ਰਾਹੇ ਪਾਉਂਦੀਆਂ ਨੇ। ਸੋ ਮੈਨੂੰ ਲੱਗਦਾ ਪਹਿਲਾ ਕਦਮ ਤਾਂ ਇਹਦੇ ਲਈ ਸਕੂਲਾਂ ਨੂੰ ਉਠਾਉਣਾ ਚਾਹੀਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਫੈਂਸੀ ਚੀਜ਼ਾਂ ਦੇ ਉੱਤੇ ਜਾਂ ਫਾਲਤੂ ਦੇ ਸ਼ੋਸ਼ੇਬਾਜ਼ੀ ਦੇ ਉੱਤੇ ਪੈਸੇ ਖਰਚ ਕਰਨ ਤੋਂ ਰੋਕ ਲਾਉਣੀ ਚਾਹੀਦੀ ਹੈ।

ਮੈਂ ਸੋਸ਼ਰੀਆ 2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ। ਹੁਣ ਤੁਹਾਨੂੰ ਦੱਸਾਂਗੇ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਤੋ ਕੁਝ ਪਲਾਂ ਬਾਅਦ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਨਗਮੇ ਦਾ। ਅੱਜ ਦੁਪਹਿਰ 2 ਵਜੇ ਲੈ ਕੇ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼। ਅੱਜ ਦੁਪਹਿਰ 2:30 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸੁਨੇਹੇ ਦਾ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸਾਨੂੰ ਸੁਨੇਹੇ ਭੇਜ ਸਕਦੇ ਹੋ, ਕਿਹੜੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗੇ ਨੇ, ਜਾਂ ਕੋਈ ਵੀ ਤੁਹਾਡੇ ਸੁਝਾਅ ਹੋਣ, ਜਾਂ ਕੋਈ ਵੀ ਤੁਹਾਡੀ ਸ਼ਿਕਾਇਤ ਹੋਵੇ, ਤੁਸੀਂ ਸਾਨੂੰ ਭੇਜ ਸਕਦੇ ਹੋ 9465068 'ਤੇ 9465002668। ਸ਼ਾਮੀ 5:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸਾਢੇ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ। ਸ਼ਾਮੀ 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਕਿਓਰ। ਸੱਤ 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬੰਦਗੀ।

7:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ। ਅੱਜ ਰਾਤੀ 8:15 ਤੁਸੀਂ ਸੁਣੋ ਕਿ ਪ੍ਰੋਗਰਾਮ ਐਸਾ ਦੇਸ ਹੈ ਮੇਰਾ। ਪ੍ਰੋਗਰਾਮ ਤਾਮਿਲਨਾਡੂ ਤੇ ਰਹੇਗਾ। ਆਲੇਖ ਤੇ ਸੰਚਾਲਨ ਇੰਦੂ ਸ਼ਰਮਾ, ਨਿਰਮਾਣ ਸਹਿਯੋਗ ਸੰਦੀਪ ਸਿੰਘ, ਪੇਸ਼ਕਸ਼ ਸੁਖੀਨ ਮੁਹੰਮਦ। ਅੱਜ ਰਾਤੀ 10:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ। ਰਾਤੀ 10:30 ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਰਜਨੀ ਗੰਧਾ ਤਹਿਤ। ਗਿਆਰਾਂ ਤੇ ਸਾਡੀ ਅੱਜ ਦੀ ਸਮਾਂ ਦੀ ਸਮਾਪਤੀ ਹੋਵੇਗੀ। ਇਹ ਸਨ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨਗਮੇ ਦਾ। ਇਹ ਪ੍ਰੋਗਰਾਮ ਰਹਿੰਦਾ ਤੁਹਾਡੇ ਖਤਾਂ 'ਤੇ ਆਧਾਰਿਤ। ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਫਿਲਮ ਸਾਵਨ ਕੀ ਘਟਾ ਦੇ ਇਸ ਗੀਤ ਦੇ ਨਾਲ। ਆਵਾਜ਼ ਆਸ਼ਾ ਭੋਸਲੇ, ਬੋਲ ਲਿਖੇ ਨੇ SH ਬਿਹਾਰੀ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਆਈ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਹੋਰਾਂ ਦੀ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਤੋਂ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦੀ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ, ਸਾਨੂੰ ਖੱਤ ਲਿਖ ਸਕਦੇ ਹੋ, ਅਸੀਂ ਤੁਹਾਨੂੰ ਸੁਣਵਾਵਾਂਗੇ ਤੁਹਾਡੇ ਪਸੰਦ ਦਾ ਹਿੰਦੀ ਗੀਤ। ਸਾਡਾ ਪਤਾ ਲਿਖ ਲਓ ਜੀ, ਨੋਟ ਕਰ ਲਓ ਸਾਨੂੰ ਇਸ ਪ੍ਰੋਗਰਾਮ 'ਚ ਖੱਤ ਭੇਜਣ ਲਈ। ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ। ਸਾਡਾ ਪਿੰਨ ਕੋਡ ਹੈ ਜੀ 147002, 147002। ਇਸ ਪਤੇ 'ਤੇ ਤੁਸੀਂ ਸਾਨੂੰ ਖੱਤ ਭੇਜ ਸਕਦੇ ਹੋ ਅਤੇ ਸੁਣ ਸਕਦੇ ਹੋ ਪ੍ਰੋਗਰਾਮ ਨਗਮੇ ਤਹਿਤ ਆਪਣੇ ਪਸੰਦ ਦੇ ਹਿੰਦੀ ਗੀਤ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 ਮੈਗਾਹਰਟਸ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਸਕਦੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ ਠੀਕ 1:10 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ, ਪ੍ਰੋਗਰਾਮ ਦਾ ਬਾਕੀ ਦਾ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਖਬਰਾਂ ਤੋਂ ਠੀਕ ਬਾਅਦ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਟੀਬਰ ਸੋਧ SIR 2026 ਮੁਹਿੰਮ ਦੇ ਤਹਿਤ ਵੋਟਰ ਸੂਚੀਆਂ ਨੂੰ ਅਧਿਕ ਸਟੀਕ ਅਪਡੇਟ ਅਤੇ ਸਮਾਵੇਸ਼ੀ ਬਣਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਉਨੂਾਂ ਨੇ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਅਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਅਤੇ ਬੂਥ ਲੈਵਲ ਅਫਸਰਾਂ BLOs ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਕਿ ਵੋਟਰ ਸੂਚੀਆਂ ਵਿਚ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ। ਸ੍ਰੀ ਕਟਾਰੀਆ ਨੇ ਕਿਹਾ ਕਿ ਇਕ ਸਟੀਕ ਅਤੇ ਅਪਡੇਟ ਵੋਟਰ ਸੂਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਨੇ। ਉਨੂਾਂ ਨੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਹਿੱਤ ਇਸ ਮੁਹਿੰਮ ਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਚੰਡੀਗੜ੍ਹ ਵਿਚ ਆਯੋਜਿਤ ਫਿਊਜ਼ਨ ਫੈਸਟ 2026 ਤਹਿਤ ਵਿਸ਼ਵ ਸੰਗੀਤ ਦਿਵਸ 2026 ਦੇ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨੂਾਂ ਕਿਹਾ ਕਿ ਸੰਗੀਤ ਇਕ ਆਲਮੀ ਭਾਸ਼ਾ ਹੈ ਜੋ ਸਭ ਪ੍ਰਕਾਰ ਦੀਆਂ ਹੱਦਾਂ ਨੂੰ ਪਾਰ ਕਰਕੇ ਲੋਕਾਂ ਨੂੰ ਜੋੜਨ, ਉਨੂਾਂ ਦਾ ਆਤਮ ਵਿਸ਼ਵਾਸ ਵਧਾਉਣ ਅਤੇ ਸੁਚਾਰੂ ਸਮਾਜਿਕ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਇਸ ਪ੍ਰੋਗਰਾਮ ਚ ਸੰਗੀਤ, ਨ੍ਰਿਤ ਅਤੇ ਵਿਜੁਅਲ ਆਰਟ ਦੇ ਜ਼ਰੀਏ ਦਿਵਿਆਂਗ ਕਲਾਕਾਰਾਂ ਅਤੇ ਬੱਚਿਆਂ ਦੀ ਅਸਾਧਾਰਨ ਪ੍ਰਤਿਭਾ, ਰਚਨਾਤਮਕਤਾ ਅਤੇ ਦ੍ਰਿੜ ਸੰਕਲਪ ਦਾ ਵਿਖਾਲਾ ਕੀਤਾ ਗਿਆ। ਚੰਡੀਗੜ੍ਹ ਦੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਕਰਵਾਏ ਇਸ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਦਿਵਿਆਂਗ ਕਲਾਕਾਰਾਂ ਦੀ ਪ੍ਰਤਿਭਾ, ਦ੍ਰਿੜ ਇੱਛਾ ਸ਼ਕਤੀ ਅਤੇ ਉਪਲਬਧੀਆਂ ਸਮਾਜ ਲਈ ਪ੍ਰੇਰਣਾ ਦਾ ਸਰੋਤ ਨੇ ਅਤੇ ਇਹ ਸਿੱਧ ਕਰਦੀਆਂ ਨੇ ਕਿ ਪ੍ਰਤਿਭਾ ਕਿਸੇ ਵੀ ਸਰੀਰਕ ਹੱਦ ਦੀ ਮੁਹਤਾਜ ਨਹੀਂ ਹੁੰਦੀ। ਸ੍ਰੀ ਕਟਾਰੀਆ ਨੇ ਦਿਵਿਆਂਗ ਕਲਾਕਾਰਾਂ ਲਈ 5 ਲੱਖ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਸ ਪ੍ਰਕਾਰ ਦੀ ਇਹ ਪਹਿਲੀ ਪਹਿਲ ਹੈ ਜਿਸ ਦਾ ਉਦੇਸ਼ ਉਨ੍ਹਾਂ ਦੀਆਂ ਕਲਾਤਮਕ ਉਪਲਬਧੀਆਂ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨਾ ਏ। ਇਸ ਪ੍ਰੋਗਰਾਮ ਨੂੰ ਨਸ਼ਾ ਮੁਕਤ ਭਾਰਤ ਦੇ ਸੰਕਲਪ ਨਾਲ ਜੋੜਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ਸਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਨੌਜਵਾਨਾਂ ਨੂੰ ਸਕਾਰਾਤਮਕ ਬਦਲ ਪ੍ਰਦਾਨ ਕਰਦੀਆਂ ਨੇ ਅਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ ਨਿਰਮਾਣ ਅਤੇ ਸ਼ਖਸੀਅਤ ਵਿਕਾਸ ਦੀ ਦਿਸ਼ਾ 'ਚ ਪ੍ਰੇਰਿਤ ਕਰਦੀਆਂ ਨੇ। ਉਨ੍ਹਾਂ ਨੇ ਕਲਾਕਾਰਾਂ, ਸਿੱਖਿਅਕਾਂ, ਸੰਸਥਾਵਾਂ ਅਤੇ ਨਾਗਰਿਕਾਂ ਨੂੰ ਤੰਦਰੁਸਤ, ਸਮਾਵੇਸ਼ੀ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਲਈ ਸਾਂਝਾ ਉਪਰਾਲਾ ਕਰਨ ਦਾ ਸੱਦਾ ਦਿੱਤਾ। BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨਾਲ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ BJP ਆਗੂ ਵੀ ਮੌਜੂਦ ਰਹੇ। ਉਨ੍ਹਾਂ ਨੇ ਸ੍ਰੀ ਜੌਹਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਸਬੰਧੀ ਪੁਸਤਕ ਵੀ ਭੇਟ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਨਵੀਨ ਨੇ ਕਿਹਾ,
1: मैं मानता हूं कि ऐसी शख्सियत जिसने किसानों की भावनाओं को समझा, कृषि को समझा और कृषि को कैसे एक सही रूप से आगे बढ़ाया जाए, इस चीज को उन्होंने एक रिसर्च के रूप में देखा है, तो निश्चित रूप से ऐसे शख्सियत से मिलना मेरे लिए भी सौभाग्य का विषय है।
0: ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ਤੇ ਅੱਪਰ ਬਾਰੀ ਦੁਆਬ ਨਹਿਰ 'ਚ ਪਏ ਕਰੀਬ 40 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ, ਘਰਾਂ ਤੇ ਸੈਂਕੜੇ ਏਕੜ ਖੇਤਾਂ 'ਚ ਹੜ ਵਰਗੇ ਹਾਲਾਤ ਬਣ ਗਏ ਨੇ, ਜਿਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਕਈ ਫੁੱਟ ਤੱਕ ਪਾਣੀ ਭਰਨ ਕਾਰਨ ਕਣਕ, ਘਰੇਲੂ ਸਮਾਨ ਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ

0: ਨੁਕਸਾਨ ਪਹੁੰਚਿਆ ਲੋਕਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਉਧਰ ਨਹਿਰੀ ਵਿਭਾਗ ਦੇ ਐਸ ਟੀ ਓ ਜਸਬੀਰ ਸਿੰਘ ਨੇ ਕਿਹੈ ਕਿ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪਾਣੀ ਦੇ ਵਹਾਅ ਨੂੰ ਦੂਜੀ ਨਹਿਰ ਵੱਲ ਮੁੜਿਆ ਗਿਐ ਇਸ ਦੇ ਨਾਲ ਹੀ ਪੋਕਲੇਨ ਤੇ ਜੇ ਸੀ ਬੀ ਮਸ਼ੀਨਾਂ ਦੀ ਮਦਦ ਨਾਲ ਨਹਿਰ ਦੇ 40 ਫੁੱਟ ਦੇ ਪਾੜ ਨੂੰ ਪੂਰਨ ਦੇ ਯਤਨ ਚੰਗੀ ਪੱਧਰ ਤੇ ਜਾਰੀ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਜਲੰਧਰ ਦੇ ਪੁਲਿਸ ਸਟੇਸ਼ਨ ਫਿਲੌਰ ਵਿਖੇ ਤੈਨਾਤ ਸਬ ਇੰਸਪੈਕਟਰ ਅਮਨਦੀਪ ਕੌਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਮੁਲਜ਼ਮ ਨੂੰ ਮੁਹੱਲਾ ਚੌਧਰੀਆਂ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤੈ ਇਸ ਦੌਰਾਨ ਬੀਤੇ 24 ਘੰਟਿਆਂ ਚ ਪੰਜਾਬ ਤੇ ਹਰਿਆਣਾ ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ 42 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਪੰਜਾਬ ਦੇ ਬਠਿੰਡਾ ਚ ਇਹ 42.5 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਰੋਹਤਕ ਚ 42.1 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਚ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਬੀਤੀ ਰਾਤ ਕਈ ਥਾਵਾਂ ਤੇ ਆਈ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ ਚ 23.2 ਡਿਗਰੀ ਹਰਿਆਣਾ ਦੇ ਭਿਵਾਨੀ ਚ 21.5 ਅਤੇ ਚੰਡੀਗੜ੍ਹ ਚ ਘੱਟੋ ਘੱਟ ਤਾਪਮਾਨ 22.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਧਰ ਫਾਜ਼ਿਲਕਾ ਦੇ ਅਬੋਹਰ ਚ ਬੀਤੀ ਰਾਤ ਆਈ ਹਨੇਰੀ ਦੌਰਾਨ ਦਰਖਤ ਡਿੱਗਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ ਸਾਡਾ ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ ਨਮਸਕਾਰ
1: FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ ਸਮਾਂ ਮਿਲਾਓ ਇਸ ਵੇਲੇ ਦੁਪਹਿਰ ਦਾ ਠੀਕ 1:15 ਹੋਇਆ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨਗਮੇ ਦਾ ਜੋ ਕਿ ਜਾਸਮਿਨ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੈ ਤੁਹਾਡੇ ਲਈ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਵਾਵਾਂਗੇ ਤੁਹਾਡੇ ਖਤਾਂ 'ਤੇ ਆਧਾਰਿਤ ਹਿੰਦੀ ਗੀਤ ਪ੍ਰੋਗਰਾਮ ਦਾ ਅਗਲਾ ਖਤ ਸਾਡੇ ਤੱਕ ਪਹੁੰਚਿਆ ਹੈ ਮੈਸਕੇਟ ਨਾਭਾ ਤੋਂ ਲਿਖਣ ਵਾਲੇ ਨੇ ਜੋਤੀ ਰਾਣੀ ਹੀਨੂ ਗੁਰਮੰਨਤ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਹੋਰਾਂ ਦਾ ਸਾਦੁਲ ਸ਼ਹਿਰ ਤੋਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਿਹਾ ਫਿਲਮ ਜਬ ਜਬ ਫੂਲ ਖਿਲੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਸਜਾਇਆ ਕਲਿਆਣ ਜੀ ਆਨੰਦ ਜੀ ਹੋਰਾਂ ਨੇ

ਪ੍ਰੋਗਰਾਮ ਨਗਮੇ ਦਾ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ ਫਿਲਮ ਰਮਤਾ ਯੋ ਮਾਫ ਕਰਨਾ ਫਿਲਮ ਤਾਲ ਵਿੱਚੋਂ ਆਵਾਜ਼ ਸੁਖਵਿੰਦਰ ਸਿੰਘ ਅਤੇ ਅਲਕਾ ਯਾਗਨਿਕ ਦੀ ਸੰਗੀਤ ਸਜਾਇਆ ਏ ਆਰ ਰਹਿਮਾਨ ਨੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਆਈ ਹੈ ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਭੱਤਾ ਨੀਲਮ ਭੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਅਤੇ ਵੰਸ਼ ਭੱਤਾ ਹੋਰਾਂ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਇਹਨਾਂ ਸਭ ਧੀ ਰਲੀ ਫਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।

hey, hey, hey, hey, hey. ਪ੍ਰੋਗਰਾਮ ਨਗਮੇ ਤਹਿਤ ਅਗਲਾ ਗੀਤ ਤੁਹਾਨੂੰ ਸੁਣਵਾ ਰਿਹਾ ਫਿਲਮ ਗੋਲੀਓ ਕੀ ਰਾਸਲੀਲਾ ਰਾਮਲੀਲਾ ਵਿੱਚੋਂ ਆਵਾਜ਼ਾਂ ਸ਼੍ਰੇਆ ਘੋਸ਼ਾਲ ਅਤੇ ਉਸਮਾਨ ਮੀਰ ਦੀਆਂ। ਇਸ ਗੀਤ ਦੀ ਫਰਮਾਇਸਰ ਤੱਕ ਪਹੁੰਚੀ ਹੈ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦੇਤਰੰਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ।

ਤੇ ਭੁਪਿੰਦਰ ਕੌਰ ਸੈਣੀ ਹੋਰਾਂ ਦਾ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ ਅਤੇ ਸ਼ੋਭਾ ਨਾਇਕ ਹੋਰਾਂ ਦਾ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 ਮੈਗਾਹਰਟਸ 'ਤੇ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ।

ਪ੍ਰੋਗਰਾਮ ਨਗਮੇ 'ਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਖਤ ਸ਼ਾਮਿਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਗੀਤ। ਅਗਲਾ ਖਤ ਸਰ ਤੱਕ ਪਹੁੰਚਿਆ, ਪਾਟਾ ਪਾਰਾ ਦਿਤਰੰਗੀ ਤੋਂ, ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ, ਛਾਵੇਂਦਰ ਕੁਮਾਰ ਹੋਰਾਂ ਦਾ, ਪਾਲ ਕੌਰ, ਮਨਵੀਰ ਕੌਰ, ਮਨਜੀਤ, ਅਰਸ਼, ਦੀਪ ਕੌਰ, ਇਹਨਾਂ ਦੇ ਨਾਲ ਨੇ ਧੰਨਾ ਸਿੰਘ ਅਤੇ ਪਰਮਵੀਰ ਸਿੰਘ, ਪਿੰਡ ਸਿਉਣਾ, ਜ਼ਿਲ੍ਹਾ ਪਟਿਆਲਾ ਤੋਂ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮ ਰੱਬ ਨੇ ਬਣਾ ਦੀ ਜੋੜੀ, ਆਵਾਜ਼ ਸੁਖਵਿੰਦਰ ਸਿੰਘ ਦੀ। ਆਓ ਸੁਣਦੇ ਹਾਂ ਇਹ ਗੀਤ।

0: ਇਹ ਗੀਤ ਤੁਸੀਂ ਸੁਣਿਆ ਫਿਲਮ ਰੱਬ ਨੇ ਬਣਾ ਦੀ ਜੋੜੀ ਵਿੱਚੋਂ। ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਨਗਮੇ ਦਾ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸਾਨੂੰ ਖਤ ਭੇਜ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਨਗਮੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ, ਪਟਿਆਲਾ। ਸਾਡਾ ਪਿੰਨ ਕੋਡ ਹੈ ਜੀ 1470021470002। ਤੁਸੀਂ ਸਾਨੂੰ ਇਸ ਪਤੇ 'ਤੇ ਖਤ ਭੇਜ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਗੀਤ। ਇਸੇ ਦੇ ਨਾਲ ਜੈਸਮੀਨ ਨੂੰ ਦਿਓ ਅੱਜ ਦਾ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨ ਦੀ ਆਗਿਆ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM 102.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚੇ। ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾ ਅਤੇ ਸੇਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿਚ 20% ਵਾਧੇ ਦਾ ਐਲਾਨ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC ਨੈੱਟ June 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚ ਗਏ ਨੇ। ਡਾ. ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਉਹ ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਦੀ ਉਮੀਦ ਕਰਦੇ ਨੇ। ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਮੰਗੋਲੀਆ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਮੰਗੋਲੀਆ ਦੇ ਵਿਦੇਸ਼ ਮੰਤਰੀ ਬਾਟਮੁਖ ਬਾਤਸੇਤ ਸੇਖ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਗੇੜ ਤੇ ਵਿਦੇਸ਼ ਮੰਤਰੀ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇਸ ਫੇਰੇ ਦੌਰਾਨ ਡਾ. ਜੈਸ਼ੰਕਰ ਵਿਦੇਸ਼ ਮੰਤਰੀ ਚੋ ਹਿਊਨ ਨਾਲ ਚਰਚਾ ਕਰਨਗੇ। ਉਹ ਵੀਰਵਾਰ ਨੂੰ ਜੇਜੂ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਈ ਜੇਜੂ ਫੋਰਮ 'ਚ ਮੁੱਖ ਭਾਸ਼ਣ ਵੀ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸੇਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਪ੍ਰੋਜੈਕਟ ਚੀਤਾ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ 'ਚ ਸਥਾਨਕ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕੁਨੋ ਨੈਸ਼ਨਲ ਪਾਰਕ ਵਿਚ ਸਫਾਰੀ ਕੀਤੀ ਅਤੇ ਚੀਤਾ ਮੁੜ ਵਸੇਬਾ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਚੀਤਾ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਪ੍ਰੋਜੈਕਟ ਚੀਤਾ ਤੇ ਲੱਗੀ ਪ੍ਰਦਰਸ਼ਨੀ ਵੀ ਦੇਖੀ ਅਤੇ ਜਾਨਵਰਾਂ ਦੀ ਨਿਗਰਾਨੀ, ਟਰੈਕਿੰਗ ਤੇ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਲਈ। ਪ੍ਰੋਜੈਕਟ ਚੀਤਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 'ਚ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿਚ ਛੱਡੇ ਜਾਣ ਨਾਲ ਕੀਤੀ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਬੋਤਸਵਾਨਾ ਤੋਂ ਹੋਰ ਚੀਤੇ ਲਿਆਂਦੇ ਗਏ। ਲਗਾਤਾਰ ਸਾਂਭ ਸੰਭਾਲ ਤੇ ਉਪਰਾਲਿਆਂ ਨਾਲ ਕੁਨੋ ਵਿਚ ਚੀਤਿਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਜੋ ਭਾਰਤ ਦੇ ਜੰਗਲੀ ਜੀਵ ਸੰਭਾਲ ਪ੍ਰੋਗਰਾਮ 'ਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਅੱਜ ਮਹਿੰਗਾਈ ਭੱਤੇ DA 'ਚ 20% ਵਾਧੇ ਦਾ ਐਲਾਨ ਕੀਤਾ। ਇਹ ਐਲਾਨ ਰਾਸ਼ਟਰ ਦੇ ਵਿੱਤ ਮੰਤਰੀ ਸਵਪਨ ਦਾਸ ਗੁਪਤਾ ਨੇ ਸਿਵੇਂਦੂ ਸਰਕਾਰ ਦੀ ਪਹਿਲੀ ਬਜਟ ਪੇਸ਼ਕਾਰੀ ਦੌਰਾਨ ਕੀਤਾ। ਇਸ ਵਾਧੇ ਨਾਲ ਕੁੱਲ ਮਹਿੰਗਾਈ ਭੱਤਾ 38% ਤੱਕ ਪਹੁੰਚ ਗਿਆ। ਸੋਧਿਆ ਹੋਇਆ ਮਹਿੰਗਾਈ ਭੱਤਾ 1 ਅਕਤੂਬਰ ਤੋਂ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਸਰਕਾਰ ਸਾਰੀਆਂ ਮੌਜੂਦ ਸਮਾਜ ਭਲਾਈ ਯੋਜਨਾਵਾਂ ਨੂੰ ਜਾਰੀ ਰੱਖੇਗੀ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਏਗੀ। ਉਨ੍ਹਾਂ ਵਿਧਾਨ ਸਭਾ 'ਚ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਖ ਵੱਖ ਅਸਾਮੀਆਂ ਲਈ 1,00,000 ਲੋਕਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਅਸਾਮੀਆਂ 'ਚ ਮਹਿਲਾਵਾਂ ਲਈ 33% ਰਾਖਵੇਂ ਕਰਨ ਦਾ ਵੀ ਐਲਾਨ ਕੀਤਾ। ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਨੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਹੇਠ ਰਣਨੀਤਿਕ ਸਰਹੱਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਜੰਮੂ ਕਸ਼ਮੀਰ ਤੇ ਲੱਦਾਖ ਦਾ 4 ਦਿਨਾਂ ਦਾ ਅਧਿਐਨ ਦੌਰਾ ਸ਼ੁਰੂ ਕਰ ਦਿੱਤੈ।

0: ਸਰਕਾਰ ਨੇ ਦਸਿਆ ਕਿ ਇਹ ਕਮੇਟੀ ਸਰਹੱਦੀ ਇਲਾਕਿਆਂ ਚ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਮਹੀਨੇ ਦੀ 25 ਤਰੀਕ ਤੱਕ ਜੰਮੂ, ਸ੍ਰੀਨਗਰ, ਕਾਰਗਿਲ ਤੇ ਲੇਹ ਦਾ ਦੌਰਾ ਕਰੇਗੀ। ਇਸ ਪੈਨਲ ਵਿਚ ਭਾਰਤ ਦੇ ਦੁਵੱਲੇ ਸਬੰਧਾਂ, ਸਿੰਧੂ ਜਲ ਸੰਧੀ ਤੇ ਰੋਕ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦਾਂ ਉਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਹਾਲ ਹੀ ਦੇ ਘਟਨਾਕ੍ਮਾਂ ਦੀ ਜਾਂਚ ਕਰ ਰਿਹੈ। ਇਹ ਪੂਰਬੀ ਲੱਦਾਖ ਚ ਅਸਲ ਕੰਟਰੋਲ ਰੇਖਾ ਤੇ ਭਾਰਤ ਚੀਨ ਸਬੰਧਾਂ ਅਤੇ ਸਥਿਤੀ ਤੇ ਵੀ ਧਿਆਨ ਕੇਂਦਰਿਤ ਕਰ ਰਿਹੈ। ਕਮੇਟੀ ਦੇ ਸੀਨੀਅਰ ਮੈਂਬਰ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਅਤੇ ਫੌਜ ਦੇ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪੈਨਲ ਨੂੰ ਭਾਰਤ ਚੀਨ ਸਬੰਧਾਂ ਤੇ ਪਾਕਿਸਤਾਨ ਬਾਰੇ ਭਾਰਤ ਦੀ ਸਥਿਤੀ ਨੂੰ ਲੈ ਕੇ ਨਵੀਂ ਦਿੱਲੀ ਚ ਜਾਣਕਾਰੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਚੌਹਲ ਨਾਲ ਪੰਜਾਬ ਤੇ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਬੀਜੇਪੀ ਆਗੂ ਵੀ ਮੌਜੂਦ ਰਹੇ। ਉਨ੍ਹਾਂ ਨੇ ਸ੍ਰੀ ਚੌਹਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਸਬੰਧੀ ਪੁਸਤਕ ਭੇਟ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਨਵੀਨ ਨੇ ਆਖਿਆ,
1: मैं मानता हूं कि ऐसी शख्सियत जिसने किसानों की भावनाओं को समझा, कृषि को समझा और कृषि को कैसे एक सही रूप से आगे बढ़ाया जाए, इस चीज को उन्होंने एक रिसर्च के रूप में देखा है, तो निश्चित रूप से ऐसे शख्सियत से मिलना मेरे लिए भी सौभाग्य का विषय है।
0: ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਟੀਬਰ ਸੋਧ SIR 2026 ਮੁਹਿੰਮ ਤਹਿਤ ਵੋਟਰ ਸੂਚੀਆਂ ਨੂੰ ਵਧੀਕ ਸਟੀਕ ਅਪਡੇਟ ਤੇ ਸਮਾਵੇਸ਼ੀ ਬਣਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ। ਸ੍ਰੀ ਕਟਾਰੀਆ ਨੇ ਕਿਹਾ ਕਿ ਸਟੀਕ ਤੇ ਸੋਧੀਆਂ ਵੋਟਰ ਸੂਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਨੇ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਹਿੱਤ ਇਸ ਮੁਹਿੰਮ ਵਿਚ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਰਾਸ਼ਟਰੀ ਪੱਧਰ ਦੀ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ ਚ ਕੰਪਿਊਟਰ ਆਧਾਰਿਤ ਟੈਸਟ ਮੋਡ ਵਿਚ ਲਈ ਜਾਵੇਗੀ। UGC ਨੈੱਟ ਪ੍ਰਕਿਰਿਆ ਜੂਨ ਰਿਸਰਚ ਫੈਲੋਸ਼ਿਪ, GRF ਸਹਾਇਕ ਪ੍ਰੋਫੈਸਰ ਅਹੁਦਿਆਂ ਅਤੇ PhD ਪ੍ਰੋਗਰਾਮਾਂ ਚ ਦਾਖਲੇ ਵਾਸਤੇ ਯੋਗਤਾ ਪ੍ਰਾਪਤ ਉਮੀਦਵਾਰਾਂ ਲਈ ਜਾਂਦੀ ਹੈ। NTA ਨੇ ਉਨ੍ਹਾਂ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸਬੰਧਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਤਰੀਕ ਦੀ ਸ਼ਿਫਟ, ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਂਚ ਕਰਨ ਦੀ ਵੀ ਸਲਾਹ ਦਿੱਤੀ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਮੁਤਾਬਕ 87% ਤੋਂ ਵੱਧ ਅਰਸੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦਕਿ ਬਾਕੀਆਂ ਦੇ ਨਤੀਜੇ ਜਲਦ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਹਰਿਆਣਾ ਦੇ ਰਾਖੀਗੜ੍ਹੀ ਪੁਰਾਤੱਤ ਸਥਾਨ ਤੋਂ ਖੁਦਾਈ ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼ਾਂ ਨੂੰ ਉੱਨਤ ਵਿਗਿਆਨਕ ਅਧਿਐਨ ਵਾਸਤੇ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ASI ਨੂੰ ਸੌਂਪ ਦਿੱਤਾ ਗਿਆ। ਇਹ ਪ੍ਰਕਿਰਿਆ ਭਾਰਤੀ ਪੁਰਾਤੱਤ ਸਰਵੇਖਣ ਤੇ ਭਾਰਤੀ ਪੁਰਾਤੱਤ ਸਰਵੇਖਣ ਵਿਚਕਾਰ ਹਾਲ ਹੀ ਚ ਹੋਏ ਇਕ ਸਮਝੌਤਾ ਪੱਤਰ ਦੇ ਤਹਿਤ ਕੀਤੀ ਗਈ ਹੈ। ਸਾਲ 2025-26 ਦੇ ਖੁਦਾਈ ਸੀਜ਼ਨ ਦੌਰਾਨ ਭਾਰਤੀ ਪੁਰਾਤੱਤ ਸਰਵੇਖਣ ਨੇ ਰਾਖੀਗੜ੍ਹੀ ਦੇ ਟੀਲੇ ਨੰਬਰ 7 ਚ 8 ਕਬਰਾਂ ਦੀ ਖੋਜ ਕੀਤੀ। 3 ਪੂਰੇ ਮਨੁੱਖੀ ਪਿੰਜਰ ਅਤੇ ਹੋਰ ਕਬਰਾਂ ਦੇ ਪਿੰਜਰ ਅਵਸ਼ੇਸ਼ਾਂ ਨੂੰ ਕੋਲਕਾਤਾ ਵਿਚ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ਦੀ ਪ੍ਰਯੋਗਸ਼ਾਲਾ ਵਿਚ ਵੇਰਵੇ ਸਮੇਤ ਜਾਂਚ ਲਈ ਭੇਜਿਆ ਗਿਆ। ਬਾਕੀ ਪਿੰਜਰ ਸਮੱਗਰੀ ਵੀ ਜਲਦ ਹੀ ਉਥੇ ਭੇਜੀ ਜਾਵੇਗੀ। ਉੱਤਰ ਪ੍ਰਦੇਸ਼ ਚ ਇਕ ਮੁਲਜ਼ਮ ਲੱਲਨ ਸਿੰਘ ਬੀਤੀ ਰਾਤ ਸਹਾਰਨਪੁਰ ਵਿਚ ਵਿਸ਼ੇਸ਼ ਕਾਰਜਬਲ ਵੱਲੋਂ ਇਕ ਐਨਕਾਊਂਟਰ ਵਿਚ ਮਾਰਿਆ ਗਿਆ। ਪੁਲਿਸ ਮੁਤਾਬਕ ਇਹ ਐਨਕਾਊਂਟਰ ਸਰਸਾਵਾ ਨੁਕਰ ਸੜਕ ਤੇ ਵਾਪਰਿਆ। ਇਸ ਮੁਲਜ਼ਮ ਤੇ 1,25,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਲੱਲਨ ਸਿੰਘ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ। ਉਸ ਤੇ ਵਾਰਾਣਸੀ ਵਿਚ ਇਕ ਸਬ ਇੰਸਪੈਕਟਰ ਦੀ ਹੱਤਿਆ ਕਰਨ ਤੇ ਉਸਦੀ ਸਰਵਿਸ ਪਿਸਤੌਲ ਲੁੱਟਣ ਤੇ ਚੰਦੌਲੀ ਜ਼ਿਲ੍ਹੇ ਚ ਡਕੈਤੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ ਤੇ ਮੱਧ ਪ੍ਰਦੇਸ਼ ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਤੇ ਬਠਿੰਡਾ ਚ 42.5 डिग्री सैलसीयस, हरियाणा के रोहतक च 42.1 डिग्री सैलसीयस तापमान।

ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਆਰ ਐਪ 'ਤੇ, ਮਾਫ਼ ਕਰਨਾ, ਨਿਊਜ਼ ਔਨ AIR ਐਪ 'ਤੇ ਸਮਾਂ ਲਾਓ। ਇਸ ਵੇਲੇ ਦੁਪਹਿਰ ਦੇ ਠੀਕ 2:15 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਚੰਡੀਗੜ੍ਹ ਕੇਂਦਰ ਤੋਂ, ਸਾਡੇ ਦਿੱਲੀ ਕੇਂਦਰ ਤੋਂ।

0: ਇਹ ਕਹਿੰਦੇ ਨੇ ਕਿ ਇਹ ਸਾਰੇ ਪ੍ਰੋਗਰਾਮ ਸੁਣਦੇ ਰਹਿੰਦੇ ਨੇ, ਫੁਲਕਾਰੀ, ਨਾਰੀ ਲੋਕ, ਹਾਸਿਆਂ ਦੇ ਗੋਲ ਗੱਪੇ, ਹੈਲੋ ਫਰਮਾਇਸ਼, ਇਹ ਸਭ ਇਹਨਾਂ ਨੂੰ ਖਾਸ ਤੌਰ 'ਤੇ ਪਸੰਦ ਨੇ ਪ੍ਰੋਗਰਾਮ।
1: ਥੈਂਕ ਯੂ ਮਨਜੀਤ
0: ਅਤੇ
1: ਕੌਰ
0: ਕਹਿੰਦੇ
1: ਜੀ।
0: ਸਭ ਤੋਂ ਜ਼ਿਆਦਾ ਵਧੀਆ ਇਹਨਾਂ ਨੂੰ ਪੁਆਧੀ ਵਾਲਾ ਪ੍ਰੋਗਰਾਮ ਲੱਗਦਾ।
1: ਪੁਆਧੀ ਵਾਲੇ ਦੋ ਨੇ, ਇੱਕ ਤਾਂ ਕਿਸਾਨ ਵਾਣੀ 'ਚ ਵੀ ਹੁੰਦਾ ਨਾ
0: ਜੀ, ਉਹ ਪੁਆਧੀ ਵਾਲੇ ਪ੍ਰੋਗਰਾਮ ਕਹਿੰਦੇ ਮੈਨੂੰ
1: ਦੋਨੇ
0: ਵਧੀਆ ਲੱਗਦੇ
1: ਪਸੰਦ
0: ਨੇ।
1: ਲੱਗਦੇ
0: ਹਾਂਜੀ,
1: ਜੀ
0: ਕਹਿੰਦੇ ਕਿਉਂਕਿ ਮੇਰੇ ਪੇਕਿਆਂ ਦਾ ਪਿੰਡ ਵੀ ਪੁਆਧ ਦੇ ਵਿੱਚ ਹੈ।
1: ਵੈਸੇ ਪੁਆਧੀ ਸੋਹਣੀ ਭਾਸ਼ਾ ਹੈ ਨਾ, ਬੜੇ ਵਧੀਆ ਲੱਗਦੇ ਸਾਨੂੰ, ਆਪ ਖੁਦ ਵਧੀਆ ਲੱਗਦੀ ਹੈ ਜੀ।
0: ਬਿਲਕੁਲ, ਬਹੁਤ ਖੂਬਸੂਰਤ ਲੱਗਦੀ ਹੈ ਅਤੇ
1: ਜੀ
0: ਪਿਆਰਾ ਲੱਗਦਾ ਜਦੋਂ
1: ਹਾਂਜੀ,
0: ਪ੍ਰੋਗਰਾਮ
1: ਗੈਲ ਗੈਲ
0: ਬਿਲਕੁਲ ਜੀ ਅਤੇ ਅੱਗੇ ਕਹਿੰਦੇ ਕਰਮਜੀਤ ਟੂ ਅਤੇ ਰਾਜਵਿੰਦਰ ਕੌਰ, ਜਸਪ੍ਰੀਤ ਮੈਡਮ ਜਦੋਂ ਪੁਆਧੀ ਵਾਲਾ ਪ੍ਰੋਗਰਾਮ ਪੇਸ਼ ਕਰਦੀਆਂ ਨੇ ਤਾਂ ਮੈਨੂੰ ਮੇਰੇ ਪੇਕਿਆਂ ਦੀ ਯਾਦ ਆ ਜਾਂਦੀ ਹੈ।
1: ਬਿਲਕੁਲ ਜੀ,
0: ਬਹੁਤ
1: ਵਧੀਆ
0: ਲੱਗਦਾ,
1: ਬਹੁਤ ਵਧੀਆ ਭਾਸ਼ਾ ਜੀ।
0: ਬਿਲਕੁਲ, ਆਪਣਾ ਆਪਣਾ ਪ੍ਰੋਗਰਾਮ ਇਹਨਾਂ ਨੂੰ ਲੱਗਦਾ ਹੋਣਾ ਤੇ ਸੁਣ ਕੇ ਵੀ
1: ਆਪਣੀ ਭਾਸ਼ਾ 'ਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੋਹਣਾ ਲੱਗਦਾ।
0: ਬਿਲਕੁਲ,
1: ਹੁਣ ਸਾਡੇ ਕੋਲ ਕਈ ਇੱਥੇ ਮਤਲਬ ਨੇਪਾਲ ਦੇ ਲੋਕ ਕੰਮ ਕਰਦੇ ਆ, ਉਹ ਨੇਪਾਲੀ ਗਾਣੇ ਸੁਣਦੇ ਨੇ ਜਾਂ ਹਿਮਾਚਲ ਦੇ ਹਿਮਾਚਲੀ ਗਾਣੇ ਸੁਣਦੇ ਨੇ।
0: ਬਿਲਕੁਲ,
1: ਹਾਲਾਂਕਿ ਸਾਨੂੰ ਕੁਛ ਨਹੀਂ ਸਮਝ ਆਉਂਦੀ ਉਹਨਾਂ ਦੀ,
0: ਪਰ ਕਈ ਵਾਰ ਵੈਸੇ ਹੀ ਬਿਨਾਂ ਸਮਝ ਤੋਂ ਵੀ ਖੂਬਸੂਰਤ
1: ਲੱਗਦੀ ਹੈ।
0: ਬਿਲਕੁਲ, ਤੇ ਜਦੋਂ ਰੇਡੀਓ ਵਰਗੇ ਮਾਧਿਅਮ ਤੇ ਸੁਣਦੇ ਆ ਵੀ ਸਾਡੀ ਬੋਲੀ ਹੈ ਜਿਹੜੀ ਬੋਲੀ ਜਾ ਰਹੀ ਹੈ ਹੋਰ ਵੀ ਵਧੀਆ ਲੱਗਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਸੁਨੇਹਾ ਭੇਜਣ ਲਈ। ਜੀ, ਅਗਲਾ ਸੁਨੇਹਾ ਆਇਆ ਦਰਸ਼ਨ ਸਿੰਘ ਸੈਣੀ ਹੋਰਾਂ ਦਾ, ਵੱਡੀਆਂ
1: ਜਾਲਾ ਤੋਂ। ਹਾਂਜੀ,
0: ਇਹ ਕਹਿੰਦੇ ਨੇ ਪਹਿਲਾਂ ਤਾਂ ਇਹ ਕਹਿੰਦੇ ਨੇ ਜੀ ਨਮਸਤੇ ਭੇਜਦੇ ਨੇ।
1: ਨਮਸਤੇ ਜੀ
0: ਅੱਗੇ
1: ਜੀ।
0: ਜੀ ਅੱਗੇ ਇਹ ਕਹਿੰਦੇ ਨੇ ਕਿ 15 ਤਰੀਕ ਨੂੰ ਸੋਮਵਾਰ ਨੂੰ ਜੈਸਮਿਨ ਨੇ ਅਤੇ ਡਾਇਰੈਕਟਰ ਸਰ ਨੇ ਕਹਿੰਦੇ ਪ੍ਰੋਗਰਾਮ ਪੇਸ਼ ਕੀਤਾ ਅਤੇ ਸਰ ਨੇ ਜਵਾਬ ਦਿੱਤੇ। ਜੈਸਮਿਨ ਨੇ ਸ਼ੁਰੂ ਤੋਂ ਲੈ ਕੇ ਕਹਿੰਦੇ ਸਟਾਰਟ ਤੋਂ ਲੈ ਕੇ ਐਂਡ ਤੱਕ ਹੈ ਜਿਹੜਾ ਸੁਨੇਹਾ ਪੜਿਆ। ਅਤੇ ਕਹਿੰਦੇ ਪਿਛਲੀ ਵਾਰ ਜਦੋਂ ਕਮਲਪ੍ਰੀਤ ਨੇ ਸੁਨੇਹੇ ਪੜ੍ਹੇ ਤਾਂ ਉਹਨੇ ਪੁੱਠੇ ਪਾਸੇ ਤੋਂ ਸੁਨੇਹੇ ਪੜ੍ਹਨੇ ਸ਼ੁਰੂ
1: ਕੀਤੇ।
0: ਸ਼ਾਇਦ ਮੈਨੂੰ ਲੱਗਦਾ ਇਹਨਾਂ ਦੀਆਂ ਚਿੱਠੀ ਹੈ ਨਾ ਜਿਹੜੀ ਉਹ ਵੱਡੀ ਹੁੰਦੀ ਹੈ ਅਤੇ ਫੋਟੋ ਖਿੱਚੀ ਹੋਈ ਹੁੰਦੀ ਹੈ ਅਤੇ ਸ਼ਾਇਦ ਉਹਨਾਂ ਨੇ ਪਿੱਛੋਂ ਐ ਜਿਹੜੀ ਫੋਟੋ ਚੱਕ ਲਿੱਤੀ ਹੋਣੀ ਹੈ ਅਤੇ ਪਿੱਛੋਂ ਅੱਗੇ ਆਏ ਹੋਣੇ ਨੇ।
1: ਕੋਈ ਗੱਲ ਨਹੀਂ ਦਰਸ਼ਨ ਸਿੰਘ ਜੀ, ਹੁਣ ਅਸੀਂ ਤੁਹਾਡਾ ਪੂਰਾ ਸੁਨੇਹਾ ਪੜਾਂਗੇ।
0: ਬਿਲਕੁਲ, ਤੇ ਕਹਿੰਦੇ ਉਹਨਾਂ ਨੇ ਇਹ ਕੀਤਾ, ਫਿਰ ਇਹਨਾਂ ਨੇ ਥੋੜਾ ਜਿਹਾ ਕਟਾਕਸ਼ ਵੀ ਕੀਤਾ, ਕਹਿੰਦੇ ਹੋ ਸਕਦਾ ਮੈਡਮ ਜੀ ਨੇ ਉਰਦੂ ਦੀ ਪੜ੍ਹਾਈ ਕੀਤੀ ਹੋਵੇ ਤੇ ਇਸ ਲਈ ਉਹਨਾਂ ਨੇ ਪੁੱਠੇ ਪਾਸੋਂ ਸ਼ੁਰੂ ਕੀਤਾ।
1: ਉਰਦੂ ਦੇ ਸਾਰੇ ਇੱਥੇ ਕਿਸੇ ਨਹੀਂ ਹੋਊਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਵੈਸੇ ਰਹਿ ਗਿਆ ਹੁੰਦਾ, ਕਈ ਵਾਰ ਸਮੇਂ ਦੀ ਘਾਟ ਹੁੰਦੀ ਆ
0: ਜੀ। ਤੇ ਕਹਿੰਦੇ ਇਸ ਗੱਲ ਦੇ ਵਿੱਚ ਇਹ ਕਹਿੰਦੇ ਨੇ ਵੀ ਕੋਈ ਝੂਠ ਨਹੀਂ, ਮਾਫ਼ ਕਰਨਾ ਜੀ,
1: ਸਾਨੂੰ ਵੀ ਮਾਫ਼ ਕਰੋ ਜੀ।
0: ਅੱਗੇ ਇਹ ਕਹਿੰਦੇ ਨੇ ਕਿ ਇਸੇ ਦਿਨ 15 ਤਰੀਕ ਨੂੰ ਰਾਤੀ 8:15 ਵਜੇ ਇਹਨਾਂ ਨੇ ਇੰਦੂ ਜੀ ਤੋਂ ਵਿਰਾਸਤ ਪ੍ਰੋਗਰਾਮ ਸੁਣਿਆ, ਉਹ ਇਹਨਾਂ ਨੂੰ ਵਧੀਆ ਲੱਗਿਆ, ਮੇਰੇ ਬਾਰੇ ਗੱਲਬਾਤ ਸੀ। 17 ਤਰੀਕ ਨੂੰ ਵਰਿੰਦਰ ਸਿੰਘ ਕਾਲੋਂ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਪੁਰਾਣੇ ਮੈਡਮ ਦੇ ਨਾਲ ਸਿਮਰਨਜੀਤ ਕੌਰ ਹੋਣਾ ਨਾਲ ਗੱਲਬਾਤ ਕੀਤੀ, ਵਿਸਤਾਰ ਦੇ ਨਾਲ ਕਹਿੰਦੇ ਸ਼ਹੀਦੀ ਦੇ ਉੱਤੇ ਵਾਰਤਾ ਸੁਣਾਈ, ਕਹਿੰਦੇ ਇਹ ਸੁਣ ਕੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ।
1: ਸਰ ਉਹ ਬੱਚਾ ਨਾ ਕਾਫੀ ਉਸਨੇ ਫੀਲਡ 'ਚ ਰਿਸਰਚ ਕੀਤੀ ਵੀ ਹੈ, ਇਸੇ ਲਈ ਉਹਨਾਂ ਦੀ ਡਿਊਟੀ ਵੀ ਉਸ ਦਿਨ ਲਾਈ ਸੀ ਕਿ ਤਾਂ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਾਰਾ ਕੁਛ ਦੱਸ ਸਕਣ ਜੀ।
0: ਉਹ ਇਹਨਾਂ ਨੂੰ ਚੰਗਾ ਲੱਗਿਆ।
1: ਥੈਂਕ ਯੂ ਜੀ।
0: 18 ਤਰੀਕ ਨੂੰ ਕਹਿੰਦੇ ਰੇਡੀਓ OPD ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਵੀ ਸੁਣਾਈ ਗਈ ਯੋਗ ਦੇ ਬਾਬਤ,
1: ਹਾਂਜੀ ਯੋਗ,
0: ਉਹ ਇਹਨਾਂ ਨੂੰ ਵਧੀਆ ਲੱਗੀ ਹੈ।
1: ਹਾਂਜੀ, ਉਹ ਇਸੇ ਯੋਗ ਅਪਣਾਓ, ਰੋਗ ਭਜਾਓ
0: ਜੀ, ਉਹ ਇਹਨਾਂ ਨੂੰ ਵਧੀਆ ਲੱਗਿਆ।
1: ਸ਼ੁਕਰੀਆ ਜੀ, ਸ਼ੁਕਰੀਆ।
0: 21 ਤਰੀਕ ਨੂੰ ਇਹ ਕਹਿੰਦੇ ਨੇ ਕਿ ਯੋਗ ਦਿਵਸ ਤੇ ਹੀ ਗੁਰਦੀਪ ਸਿੰਘ ਜੀ ਦੇ ਨਾਲ ਇਹਨਾਂ ਨੇ ਗੱਲਬਾਤ ਜਿਹੜੀ ਸੁਣੀ ਉਹ ਵੀ ਇਹਨਾਂ ਨੂੰ ਬਹੁਤ ਵਧੀਆ ਲੱਗੀ
1: ਜੀ। ਉਹ ਵੀ ਸਾਡੇ ਯੋਗ ਗੁਰੂ ਨੇ ਅਤੇ ਉਹ ਯੋਗ ਸਿਖਾਉਂਦੇ ਵੀ ਨੇ, ਇੱਥੇ ਵੀ ਆਏ ਨੇ, ਕਈ ਵਾਰ ਸਾਡੇ ਸਟਾਫ ਨੂੰ ਵੀ ਯੋਗ ਸਿਖਾਉਂਦੇ ਨੇ
0: ਜੀ। 21 ਤਰੀਕ ਨੂੰ ਕਹਿੰਦੇ ਨਾਰੀ ਲੋਕ, ਮੈਡਮ ਬਬਲੀਨ ਜੀ ਅਤੇ ਅੰਮ੍ਰਿਤਪਾਲ ਕੌਰ ਹੋਰਾਂ ਨੇ ਪੇਸ਼ ਕੀਤਾ ਉਹ, ਅਤੇ ਜਿਹੜੀ ਸੁਰਖੀ ਉਹਨਾਂ ਨੇ ਪੜ੍ਹੀ ਅਤੇ ਮੈਸੇਜਿਸ ਦੀ ਕਹਿੰਦੇ ਉਹਨਾਂ ਨੇ ਝੜੀ ਲਾ ਦਿੱਤੀ, ਉਹ ਪ੍ਰੋਗਰਾਮ ਵਧੀਆ ਰੱਖਿਆ।
1: ਸ਼ੁਕਰੀਆ ਜੀ ਦਰਸ਼ਨ ਸਿੰਘ ਜੀ।
0: ਅੱਗੇ 22 ਤਰੀਕ ਨੂੰ ਕਹਿੰਦੇ ਅੱਜ ਵਾਲਾ ਜਿਹੜਾ ਪ੍ਰੋਗਰਾਮ ਫੁਲਕਾਰੀ ਸੀ, ਕਰਮਜੀਤ ਕੌਰ ਅਤੇ ਜੈਸਮਿਨ ਨੇ ਪੇਸ਼ ਕੀਤਾ, ਕੁਦਰਤ ਦੇ ਨਾਲ ਛੇੜਛਾੜ ਦੇ ਬਾਰੇ ਗੱਲਬਾਤ ਕੀਤੀ, ਕਹਿੰਦੇ ਸਾਨੂੰ ਵਧੀਆ ਲੱਗਿਆ, ਸਿੱਖਣ ਨੂੰ ਵੀ ਬਹੁਤ ਕੁਛ ਮਿਲਿਆ ਅੱਜ ਦਾ ਪ੍ਰੋਗਰਾਮ, ਇਹਨਾਂ ਨੂੰ ਉਹ ਚੰਗਾ ਲੱਗਿਆ।
1: ਇਹ ਤਾਂ ਤੁਸੀਂ ਹੀ ਕੀਤਾ, ਇਹਨਾਂ ਦਾ ਸ਼ੁਕਰੀਆ ਕਰ ਦਿਓ
0: ਜੀ। ਬਹੁਤ ਬਹੁਤ ਸ਼ੁਕਰੀਆ ਦਰਸ਼ਨ ਸਿੰਘ ਜੀ।
1: ਦਰਸ਼ਨ ਸਿੰਘ ਜੀ ਨੇ ਹੁਣ ਤੱਕ ਕੁਝ ਸ਼ਿਕਾਇਤ ਹੈ ਕਿ ਇਹਨਾਂ ਦਾ ਰਾਈਟਰ ਅੱਧਾ ਪੜਿਆ ਗਿਆ?
0: ਨਹੀਂ,
1: ਹੁਣ ਤਾਂ ਸਾਰਾ ਪੜਦਾ
0: ਨਹੀਂ, ਇਹਨਾਂ ਨੇ ਪੁੱਠੋਂ ਪਾਸੋਂ ਸ਼ੁਰੂ ਕੀਤਾ ਸੀ, ਇਹਨਾਂ ਨੇ
1: ਸਿੱਧੇ ਪਾਸੇ ਤੇ ਕੀਤਾ ਨਾ,
0: ਠੀਕ
1: ਹੈ ਜੀ।
0: ਇਹ ਵੀ ਇਹਨਾਂ ਨੇ ਕਿਹਾ ਵੀ ਪਿਛਲੇ ਪਾਸੇ ਪਿਛਲੀ ਵਾਰ ਵੀ ਸਿੱਧੇ ਪਾਸੋਂ ਕੀਤਾ ਸੀ, ਪਰ ਕਿਸੇ ਦਿਨ ਹੋ ਗਿਆ ਹੋਣਾ ਕਿ ਪੁੱਠੇ ਪਾਸੇ ਤੋਂ ਸ਼ੁਰੂ ਹੋਇਆ। ਅੱਗੇ ਇਹ ਕਹਿੰਦੇ ਨੇ ਕਿ ਅੱਜ ਵਾਲਾ ਨਾਰੀ ਲੋਕ ਪ੍ਰੋਗਰਾਮ ਜੋ ਕਿ ਮੈਂ ਅਤੇ ਕਰਮਜੀਤ ਮੈਡਮ ਨੇ ਕੀਤਾ ਸੀ, ਉਹ ਵੀ ਇਹਨਾਂ ਨੂੰ ਵਧੀਆ ਲੱਗਿਆ, ਅਤੇ ਕਹਿੰਦੇ ਇੱਕ ਗੀਤ ਹੈ ਜਿਹੜਾ ਉਹ ਸੁਣਾਇਆ ਗਿਆ ਸ਼ੁਰੂਆਤ ਦੇ ਵਿੱਚ, ਬੋਲੀਆਂ,
1: ਅੱਛਾ,
0: ਅਤੇ ਕਹਿੰਦੇ ਇੰਗਲਿਸ਼ ਬੋਲਦੇ ਨੂੰ ਪੰਜਾਬੀ ਬੋਲਣ ਲਾ ਦਿਓ, ਇਸ ਦੇ ਬੋਲ ਸੀਗੇ ਉਸ ਬੋਲੀ ਦੇ, ਕਹਿੰਦੇ ਇਹ ਮੈਂ ਪਹਿਲੀ ਵਾਰ ਸੁਣਿਆ ਅਤੇ ਮੈਨੂੰ ਬਹੁਤ ਚੰਗਾ ਲੱਗਿਆ। ਇਹ
1: ਪਹਿਲੀ ਵਾਰ ਨਹੀਂ ਚੱਲਿਆ, ਪਹਿਲਾਂ ਵੀ ਚੱਲਿਆ ਨਾ ਸ਼ਾਇਦ, ਤੁਸੀਂ ਨਹੀਂ
0: ਕਹਿੰਦੇ ਨੇ ਇਹਨਾਂ ਨੇ ਪਹਿਲੀ ਵਾਰ
1: ਸੁਣਿਆ
0: ਜੀ। ਬਹੁਤ ਬਹੁਤ ਸ਼ੁਕਰੀਆ ਦਰਸ਼ਨ ਸਿੰਘ ਜੀ। ਅੱਗੇ ਇਹ ਕਹਿੰਦੇ ਨੇ ਵੀ ਜਿਹੜੀ ਸੁਰਖੀ ਸੁਣਾਈ ਗਈ ਉਹ ਵੀ ਇਹਨਾਂ ਨੂੰ ਬਹੁਤ ਵਧੀਆ ਲੱਗੀ, ਅਤੇ ਕਹਿੰਦੇ ਨਵਾਂ ਕੁਛ ਸਿੱਖਣ ਨੂੰ ਮਿਲਿਆ।
1: ਸ਼ੁਕਰੀਆ ਦਰਸ਼ਨ ਸਿੰਘ ਜੀ, ਤੁਸੀਂ ਤੁਹਾਡੀ ਫੀਡਬੈਕ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ।
0: ਬਿਲਕੁਲ ਜੀ। ਅੱਗੇ ਕਹਿੰਦੇ ਨੇ ਕਿ ਜਿਹੜੇ ਸਰੋਤੇ ਟਾਈਮ ਤੋਂ ਪਹਿਲਾਂ ਆਉਂਦੇ ਨੇ ਉਹਨਾਂ ਸਾਰਿਆਂ ਦੀ ਲਿਸਟ ਇਹਨਾਂ ਨੇ ਰੱਖੀ ਹੋਈ ਹੈ ਅਤੇ ਕਹਿੰਦੇ ਲਿਸਟ ਨਾਲ ਮੈਂ ਨੱਥੀ ਵੀ ਕਰ ਦਿੰਦਾ, ਕਹਿੰਦੇ ਜੇ ਬੋਲਣੇ ਨੇ ਇਹ ਨਾਂ ਤੁਸੀਂ ਬੋਲ ਦਿਓ ਤਾਂ ਕਿ ਇਹਨਾਂ ਸਰੋਤਿਆਂ ਦੇ ਕੰਨ
1: ਨਹੀਂ ਸਰ ਆਉਣੇ ਨਹੀਂ ਅਸੀਂ ਬੋਲ ਸਕਦੇ, ਅਤੇ ਤੁਸੀਂ ਸਾਨੂੰ ਵੈਸੇ ਲਿਸਟ ਭੇਜ ਦਿਓ ਅਸੀਂ ਦੇਖ ਲਾਂਗੇ।
0: ਇਹਨਾਂ ਨੇ ਲਿਸਟ ਭੇਜ ਦਿੱਤੀ ਹੈ ਜੀ ਅਤੇ ਉਹ 4 ਪੰਨੇ ਲੰਮੀ ਲਿਸਟ ਹੈਗੀ, ਬਹੁਤ ਸਾਰੀ
1: ਗੱਲ ਸਰ ਦੇਖਾਂਗੇ। ਵੈਸੇ ਤਾਂ ਅਸੀਂ ਰਜਿਸਟਰ ਆਇਆ ਵਾ ਉਹਦੇ 'ਚ ਸਾਰੇ ਕਾਲ ਦੀ ਡਿਟੇਲ ਹੁੰਦੀ ਹੈ, ਕਿਹੜੇ ਬੰਦੇ ਨੇ ਕਿਹੜੇ ਪ੍ਰੋਗਰਾਮ 'ਚ ਫੋਨ ਕੀਤਾ
0: ਜੀ, ਇਹਨਾਂ ਨੇ ਵੀ ਡਿਟੇਲ ਰੱਖੀ ਹੋਈ ਹੈ ਅਤੇ ਉਹ ਇਹਨਾਂ ਨੇ ਭੇਜੀ ਹੈ, ਉਹ ਤੁਹਾਡੇ ਤੱਕ ਭਿਜਵਾ ਦਿਆਂਗੇ
1: ਜੀ, ਉਸ ਹੱਦ ਤੱਕ ਪਹੁੰਚਾ ਦਾਂਗੇ ਜੀ ਅਸੀਂ, ਅਤੇ ਲੋੜੀਂਦੀ ਜਿਹੜੀ ਕਾਰਵਾਈ ਕਰ ਲਾਂਗੇ ਜੀ।
0: ਬਿਲਕੁਲ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਦਰਸ਼ਨ ਸਿੰਘ ਜੀ। ਅਗਲੇ ਸੁਨੇਹੇ ਵੱਲ ਵੱਧਦੇ ਹਾਂ, ਇਹ ਸਾਨੂੰ ਆਇਆ ਜੀ ਸੁਖਵਿੰਦਰ ਸਿੰਘ ਹੋਰਾਂ ਦਾ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ।
1: ਸੁਖਵਿੰਦਰ ਸਿੰਘ ਬਨਵਾੜੀ ਹਾਂਜੀ,
0: ਇਹ ਕਹਿੰਦੇ ਨੇ ਪਿਛਲੇ ਹਫ਼ਤੇ ਵੀ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਸੁਣੇ ਅਤੇ ਸਾਨੂੰ ਵਧੀਆ ਲੱਗੇ, ਅਸੀਂ ਤੁਹਾਨੂੰ ਨੋਟ ਕਰਵਾਇਆ ਸੀ ਕਿ ਕੁਝ ਪਲ ਲਈ ਰੇਡੀਓ ਬਿਲਕੁਲ ਡੈਡ ਹੋ ਜਾਂਦਾ ਹੈ, ਪਰ ਅਸੀਂ ਨੋਟ ਕੀਤਾ ਕਿ ਇਸ ਹਫ਼ਤੇ 1 ਸਕਿੰਟ ਵੀ ਰੇਡੀਓ ਡੈਡ ਨਹੀਂ ਹੋਇਆ। ਜਦੋਂ ਖਾਲੀ ਸਮਾਂ ਹੁੰਦਾ ਸੀ ਪੁਰਾਣੇ ਹਿੰਦੀ ਗੀਤਾਂ ਦਾ ਇੰਸਟਰੂਮੈਂਟ ਚਲਾਇਆ ਗਿਆ, ਕਹਿੰਦੇ ਚੰਗਾ ਲੱਗਿਆ ਇਸ ਲਈ ਧੰਨਵਾਦ।
1: ਹਾਂਜੀ ਸੁਖਵਿੰਦਰ ਸਿੰਘ ਜੀ ਸਹੀ ਕਹਿੰਦੇ ਨੇ, ਉਸ ਦਿਨ 6 ਮਿੰਟ ਨਹੀਂ ਗਿਆ ਰੇਡੀਓ ਆਨ ਏਅਰ, ਉਹਦੀ ਅਸੀਂ ਫਿਰ ਤਹਿਕੀਕਾਤ ਕੀਤੀ, ਉਹ ਇਹ ਕੀਤੀ ਕਿ ਕੰਟਰੋਲ ਰੂਮ 'ਚ ਜਿਹੜਾ ਸਟਾਫ ਸੀ EOD ਉਹ ਕਿਤੇ ਬਿਮਾਰ ਹੋ ਗਿਆ, ਘਰ ਚਲਾ ਗਿਆ, ਅਤੇ ਇੱਥੇ ਨਾਸਰ ਵੀ ਨਵੇਂ ਸੀ ਅਤੇ BA ਵੀ ਨਵਾਂ ਸੀ, ਕਿਉਂਕਿ ਜਦੋਂ ਭੱਜ ਨੱਠ ਕਰਦੇ ਰਹੇ ਇਹਦੇ 5-6 ਮਿੰਟ ਨਿਕਲ ਗਏ, ਅਤੇ ਉਹਦੇ ਦੀ ਅਸੀਂ ਇਹ ਕਾਰਵਾਈ ਕੀਤੀ ਉਹਨਾਂ ਵਿਰੁੱਧ, ਜਿਹਨਾਂ ਤੋਂ ਇਹ ਨਹੀਂ ਹੋਇਆ ਉਹਨਾਂ ਦੀਆਂ ਡਿਊਟੀਆਂ ਬੰਦ ਕਰਤੀਆਂ
0: ਜੀ। ਅੱਗੇ ਇਹ ਕਹਿੰਦੇ ਨੇ ਕਿ ਹਰ ਹਫ਼ਤੇ ਸ਼ਨੀਵਾਰ ਅਤੇ ਐਤਵਾਰ ਵਾਲਾ ਨਾਰੀ ਲੋਕ ਪ੍ਰੋਗਰਾਮ ਸਾਨੂੰ ਬਹੁਤ ਪਸੰਦ ਆਉਂਦਾ, ਚਿੱਠੀਆਂ ਅਤੇ ਵਟਸਐਪ ਮੈਸੇਜਸ ਦੇ ਨਾਲ ਗੀਤ ਵੀ ਸੋਹਣੇ ਚਲਾਏ ਜਾਂਦੇ ਨੇ
1: ਜੀ। ਕਿਹੜਾ ਪ੍ਰੋਗਰਾਮ ਕਰਿਆ
0: ਨਾਰੀ ਲੋਕ?
1: ਅੱਛਾ ਜੀ।
0: ਅੱਗੇ ਇਹ ਕਹਿੰਦੇ ਨੇ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਕਿ
1: ਨਾਮਖਾਰੇ,
0: ਕਹਿੰਦੇ ਵਿਸ਼ੇ ਤੇ ਅਸੀਂ ਪ੍ਰੋਗਰਾਮ ਸੁਣਿਆ ਰਣਦੀਪ ਬੰਦੇਰ ਵੱਲੋਂ, 2 ਤੇਰੀਆਂ 2 ਮੇਰੀਆਂ, ਉਹ ਇਹਨਾਂ ਨੂੰ ਵਧੀਆ
1: ਲੱਗੇ। ਈਸਟ ਔਰ ਬੈਸਟ, ਹੋਮ ਇਜ ਬੈਸਟ,
0: ਹੋਮ ਇਜ
1: ਉਹਦਾ ਮਲੇ ਬਣਾ
0: ਜੀ ਜੀ ਜੀ। ਤੇ ਕਹਿੰਦੇ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਉਹ ਪ੍ਰੋਗਰਾਮ
1: ਤੇ, ਇਹ ਟੌਪਿਕ ਵੀ ਨਹੀਂ ਦਿੱਤਾ ਸੀ
0: ਜੀ। ਅੱਗੇ ਕਹਿੰਦੇ ਨੇ ਯੋਗ ਮਾਹਿਰ ਨਾਲ ਸੁਮਿਤਾ ਜੀ ਨੇ ਗੱਲਬਾਤ ਕੀਤੀ, ਉਹ ਕਾਫੀ ਲਾਹੇਵੰਦ।
1: ਸ਼ੁਕਰੀਆ ਜੀ।
0: ਕਹਿੰਦੇ ਰਵਿੰਦਰ ਗਰੇਵਾਲ, ਸਰਿਤਾ ਚਾਵਲਾ ਅਤੇ ਕੁਲਦੀਪ ਸਿੰਘ ਔਲਖ ਹੋਰਾਂ ਨੂੰ ਕਹਿੰਦੇ ਮਿਸ ਕਰ ਰਹੇ ਹਾਂ, ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਪ੍ਰੋਗਰਾਮ ਲੈ ਕੇ
1: ਆਉਣਗੇ। ਕੁਲਦੀਪ ਔਲਖ ਜੀ ਤਾਂ ਥੋੜੇ ਬਾਹਰ ਗਏ ਨੇ, ਗਰਾਵਾਲਾ ਸਾਹਿਬ ਦੀ ਅਸੀਂ ਡਿਊਟੀ ਲਾਵਾਂਗੇ। ਇਹ ਤੀਸਰੀ ਕਿਹੜੀ ਮਿਲ ਰਹੀ ਹੈ?
0: ਸਰਿਤਾ ਚਾਵਲਾ।
1: ਸਰਿਤਾ ਜੀ ਤਾਂ ਲੱਗ ਰਹੀ ਹੈ ਕਿ
0: ਉਹ ਤਾਂ ਆਏ ਨਹੀਂ, ਪਿਛਲੇ ਦਿਨ ਹੀ ਕਰਕੇ ਗਏ ਨੇ
1: ਜੀ।
0: ਅੱਗੇ ਕਹਿੰਦੇ ਨੇ ਕਿ ਡਾਇਰੈਕਟਰ ਸਾਹਿਬ ਦੇ ਆਉਣ ਤੋਂ ਪਹਿਲਾਂ ਹਰ ਸ਼ਨੀਵਾਰ ਵਿਬਗਿਓਰ ਪ੍ਰੋਗਰਾਮ ਵਿੱਚ 5 ਸਵਾਲ ਅਤੇ ਟੰਗ ਟਵਿਸਟਰ ਹੁੰਦੇ ਸੀ, ਉਹ ਕਿਉਂ ਬੰਦ ਕਰ ਦਿੱਤੇ ਗਏ ਨੇ?
1: ਉਹ ਨਾ ਪਤਾ ਕੀ ਹੈ, ਕਿਤੇ ਬਿਗਰ ਦਾ ਸਟਾਫ, ਮਤਲਬ ਜੋ ਸਾਡਾ ਸਟਾਫ ਸੀ ਉਹ ਬਿਲਕੁਲ ਹੀ ਖਤਮ ਹੋ ਗਿਆ ਸੀ ਨਾ, ਉਹ ਨਵੇਂ ਬੱਚੇ ਰੱਖੇ ਆ ਹਾਲੇ, ਉਹ ਕਿਉਂਕਿ ਨਵੇਂ ਬੱਚੇ ਨੇ ਉਹਨਾਂ ਨੂੰ ਹਾਲੇ ਹੌਲੀ ਹੌਲੀ ਸਿਖਾ ਰਹੇ ਹਾਂ, ਨਵੇਂ ਨਵੇਂ ਸੈਗਮੈਂਟ ਉਹਦੇ 'ਚ ਇੰਟਰੋਡਿਊਸ ਕਰ ਰਹੇ ਹਾਂ, ਉਹ ਸਰ ਹੋ ਜਾਏਗਾ
0: ਜੀ, ਉਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ,
1: ਸੁਣਨ ਮਿਲੇਗਾ।
0: ਅੱਗੇ ਇਹ ਕਹਿੰਦੇ ਨੇ ਕਿ ਪਿਛਲੇ ਹਫ਼ਤੇ ਕਿਸੇ ਸਰੋਤਾ ਨੇ ਇਸੇ ਪ੍ਰੋਗਰਾਮ ਯਾਨੀ ਕਿ ਸੁਨੇਹੇ ਦੇ ਵਿੱਚ ਕਿਹਾ ਕਿ ਸਾਨੂੰ ਸਾਰੇ ਹੀ ਪ੍ਰੋਗਰਾਮ ਵਧੀਆ ਲੱਗਦੇ ਨੇ, ਡਾਇਰੈਕਟਰ ਸਾਹਿਬ ਛੋਟਾ ਜਿਹਾ ਸੁਨੇਹਾ ਪੜ੍ਹ ਕੇ ਬਹੁਤ ਖੁਸ਼ ਹੋਏ, ਅਤੇ ਅੱਗੇ ਇਹ ਕਹਿੰਦੇ ਨੇ ਕਿ ਸਾਰੇ ਸਰੋਤਾ ਕੇਵਲ ਇਹੋ ਜਿਹੇ ਹੀ ਸੁਨੇਹੇ ਲਿਖ ਸਕਦੇ ਹਨ ਜਿਹਨਾਂ ਦੇ ਵਿੱਚ ਕਹਿੰਦੇ ਕੋਈ ਵੀ ਸੁਝਾਅ ਜਾਂ ਸ਼ਿਕਾਇਤ ਨਾ।
1: ਸਰ ਸੁਖਵਿੰਦਰ ਜੀ ਇੱਦਾਂ ਦੀ ਕੋਈ ਗੱਲ ਨਹੀਂ, ਉਹ ਵੈਸੇ ਹੋ ਗਿਆ ਹੋਣਾ ਸਾਨੂੰ ਤਾਂ ਲੰਬੇ ਲੰਬੇ ਦਰਸ਼ਨ ਜੀ ਕਿੱਡਾ ਵੱਡਾ ਮੈਸੇਜ ਭੇਜਿਆ, ਅਸੀਂ ਸਾਰਾ ਪੜ੍ਹਿਆ, ਤੁਹਾਡਾ ਵੀ ਮੈਸੇਜ ਆ, ਸਾਨੂੰ ਇੱਦਾਂ ਕੋਈ ਨਹੀਂ ਹੈ ਵੀ ਕੋਈ ਛੋਟਾ ਮੈਸੇਜ ਹੋਊਗਾ ਤਾਂ ਅਸੀਂ ਖੁਸ਼ ਹੋਏ ਹਾਂ
0: ਜੀ,
1: ਮੈਸੇਜ ਕੱਟ ਜਾਂਦੇ ਨੇ।
0: ਬਿਲਕੁਲ, ਸਾਨੂੰ ਤਾਂ ਵੱਡੇ ਮੈਸੇਜਸ ਚਾਹੀਦੇ ਨੇ, ਉਹ ਖੁਸ਼ ਇਸ ਲਈ ਹੋਏ ਸੀ ਕਿ ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਫੋਨ ਨੇ ਜਿਹੜੇ ਉਹਨਾਂ ਦੇ ਚੱਕੇ ਜਾਂਦੇ ਨੇ, ਇਸ ਲਈ ਮੈਨੂੰ ਲੱਗਦਾ ਉਸ ਗੱਲ 'ਤੇ ਖੁਸ਼ ਹੋਣਾ ਲਾਜ਼ਮੀ।
1: ਪਰ ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਵੀ ਚਾਹੁੰਦੇ ਹਾਂ ਛੋਟੇ ਮੈਸੇਜ ਹੋਣ, ਤੁਸੀਂ ਜਿੰਨਾ ਵੱਡਾ ਮੈਸੇਜ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ।
0: ਬਿਲਕੁਲ, ਤੇ ਬਨਵਾੜੀ ਜੀ ਦੀ ਸ਼ਿਕਾਇਤਾਂ ਤਾਂ ਅਸੀਂ ਹਰ ਵਾਰ ਵੈਸੇ ਹੀ ਸ਼ਾਮਿਲ ਕਰਦੇ ਹਾਂ, ਤੇ ਜੋ ਹੋਰ ਸਰੋਤਾ ਵੀ ਜੋ ਸਾਨੂੰ ਲਿਖ ਕੇ ਭੇਜਦੇ ਨੇ,
1: ਕੋਈ ਸ਼ਿਕਾਇਤ ਵੀ ਭੇਜਿਆ ਕਰਨ।
0: ਬਿਲਕੁਲ ਬਿਲਕੁਲ,
1: ਇਹ ਥੋੜਾ ਵੀ ਅਸੀਂ ਉਹ ਕੀ ਹੁੰਦਾ ਮੀਆਂ ਮਿੱਠੂ।
0: ਬਿਲਕੁਲ, ਅਸੀਂ ਤਾਂ ਸ਼ਿਕਾਇਤਾਂ ਵੀ ਓਨੇ ਹੀ ਪਿਆਰ ਨਾਲ ਪੜ੍ਹਦੇ ਹਾਂ। ਅਗਲੇ ਸੁਨੇਹੇ ਵੱਲ ਵੱਧਦੇ ਹਾਂ, ਅਗਲਾ ਸੁਨੇਹਾ ਆਇਆ ਸਵਿਤਾ ਅਰੋੜਾ ਹੋਰਾਂ ਦਾ ਪਟਿਆਲਾ ਤੋਂ।
1: ਅੱਛਾ ਜੀ।
0: ਇਹ ਕਹਿੰਦੇ ਨੇ ਸਾਰੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਵਧੀਆ ਲੱਗਦੇ ਨੇ, ਅਤੇ ਕਹਿੰਦੇ ਸਭ ਤੋਂ ਜ਼ਿਆਦਾ ਨਾਰੀ ਲੋਕ ਫੁਲਕਾਰੀ, ਕਹਿੰਦੇ 16 ਜੂਨ ਨੂੰ ਜਿਹੜਾ ਨਾਰੀ ਲੋਕ ਆਇਆ ਸੀ ਗੁਰਜੀਤ ਸਰ ਹੋਰਾਂ ਦਾ, ਉਹ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ।
1: ਗੁਰਜੀਤ
0: ਜੀ ਉਹ ਯੋਗ ਤੇ ਹੋਣਾ ਮਿਲਣਾ
1: ਜੀ ਜੀ ਜੀ ਜੀ ਜੀ
0: ਇਹ ਕਹਿੰਦੇ ਨੇ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ।
1: ਸ਼ੁਕਰੀਆ ਜੀ, ਸ਼ੁਕਰੀਆ।
0: ਕਹਿੰਦੇ ਜੇ ਰੇਡੀਓ ਅਸੀਂ ਨਾ ਸੁਣੀਏ ਤਾਂ ਸਾਡੀ ਸ਼ਾਮ ਹੈ ਜਿਹੜੀ ਉਹ ਨਹੀਂ ਬੀਤਦੀ ਹੈਗੀ ਜਿੰਦਗੀ।
1: ਸੁਣਿਆ ਕਰੋ ਜੀ ਫਿਰ।
0: ਬਿਲਕੁਲ ਜੀ ਬਿਲਕੁਲ, ਅਸੀਂ ਤੁਹਾਡੇ ਲਈ ਬੈਠੇ ਹਾਂ। ਤੇ ਅਗਲੇ ਸੁਨੇਹੇ ਵੱਲ ਵੱਧਦੇ ਹਾਂ। ਇਹ ਸਾਨੂੰ ਆਇਆ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਦਾ,
1: ਹਾਂਜੀ,
0: ਤੇ ਇਹਨਾਂ ਦੇ ਨਾਲ ਹੋਰ ਵੀ ਨੇ ਜੀ, ਨਾਂ ਇਹਨਾਂ ਨੇ ਲਿਖੇ ਹੋਏ ਨੇ ਲਾਡੀ ਸਿੰਘ ਧਾਲੀਵਾਲ ਹੋਰਾਂ ਦਾ,
1: ਹਾਂਜੀ ਹਾਂਜੀ,
0: ਇੱਕ ਦਾ ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਤੋਂ ਵੀ ਇਹਨਾਂ ਦੇ ਨਾਲ ਸ਼ਾਮਿਲ ਹੋਏ ਨੇ
1: ਜੀ।
0: ਤੇ ਇਹ
1: ਕੀ ਕਹਿੰਦੇ ਨੇ
0: ਜੀ, ਤੇ ਇਹਨਾਂ ਦੇ ਨਾਲ ਜੁੰਮਾ ਮੀਰ ਜੀ ਵੀ ਨੇ ਅਦਾਲਤ ਬਾਜ਼ਾਰ ਤੋਂ।
1: ਕੀ ਨਾਮ ਸੀ?
0: ਜੁੰਮਾ ਮੀਰ ਅਦਾਲਤ ਬਾਜ਼ਾਰ,
1: ਜੁੰਮਾ
0: ਮੀਰ ਮੀਰ
1: ਅੱਛਾ ਜੁੰਮਾ ਮੀਰ
0: ਅਦਾਲਤ ਬਾਜ਼ਾਰ ਜੀ। ਇਹ ਕਹਿੰਦੇ ਨੇ ਕਿ FM ਪਟਿਆਲਾ ਰੇਡੀਓ ਕਹਿੰਦੇ ਸਾਡੇ ਲਈ ਸਭ ਤੋਂ ਉੱਤੇ ਹੈ, ਟੋਪਰ ਹੈ
1: ਜੀ।
0: ਜੈਸਮਿਨ ਬਬਲੀਨ ਕਹਿੰਦੇ ਇਹਨਾਂ ਨੇ ਸੈਟਰਡੇ ਨੂੰ ਕਮਲਪ੍ਰੀਤ ਨੇ ਹਾਸਿਆਂ ਦੇ ਗੋਲ ਗੱਪੇ ਪੇਸ਼ ਕੀਤਾ,
1: ਵਧੀਆ ਲੱਗਿਆ
0: ਉਹ ਇਹਨਾਂ ਨੂੰ ਵਧੀਆ ਲੱਗਿਆ। ਜੈਸਮਿਨ ਤੇ ਬਬਲੀਨ ਬਾਰੇ ਇਹ ਕੀ ਕਹਿਣਾ ਚਾਹੁੰਦੇ ਸੀ ਉਹ ਇਹਨਾਂ ਨੇ ਨਹੀਂ ਲਿਖਿਆ ਹੈ,
1: ਲਿਖ ਦਿੰਦੇ ਸਰ, ਅਸੀਂ ਉਹ ਵੀ ਪੜ੍ਹ ਦਿੰਦੇ ਸੀ,
0: ਉਹ ਵੀ ਪੜ੍ਹ ਦਿੰਦੇ। ਤੇ ਕਹਿੰਦੇ ਟੋਪਿਕ ਵੀ ਬਹੁਤ ਵਧੀਆ ਸੀ, ਗੋਲ ਗੱਪੇ ਮਤਲਬ ਜਿਹੜਾ ਕਿ ਸ਼ਬਦ ਦਿੱਤਾ ਜਾਂਦਾ
1: ਜੀ,
0: ਉਹ ਵੀ ਇਹਨਾਂ ਨੂੰ ਵਧੀਆ ਲੱਗਿਆ।
1: ਥੈਂਕ ਯੂ।
0: ਰਾਜਵਿੰਦਰ ਤੇ ਕਰਮਜੀਤ ਮੈਡਮ ਦੀ ਜੋੜੀ ਕਹਿੰਦੇ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ,
1: ਰਾਜਵਿੰਦਰ ਤੇ
0: ਕਰਮਜੀਤ ਮੈਡਮ ਦੀ
1: ਜੀ, ਜਿਹੜੇ ਪੁਆਧੀ ਕਰਦੇ ਆ,
0: ਪੁਆਧੀ ਵਾਲਿਆਂ
1: ਜੀ।
0: ਜਸਪ੍ਰੀਤ ਤੇ ਅੰਮ੍ਰਿਤਪਾਲ ਹੋਰਾਂ ਦੀ ਪੇਸ਼ਕਾਰੀ ਵੀ ਇਹਨਾਂ ਨੂੰ ਵਧੀਆ ਲੱਗਦੀ ਹੈ।
1: ਸ਼ੁਕਰੀਆ ਬੰਸੀ ਲਾਲ ਜੀ,
0: ਮਾਈਕ ਤੇ ਬੋਲਣਾ ਕੋਈ ਆਸਾਨ ਨਹੀਂ ਹੁੰਦਾ, ਤੁਹਾਡੀ ਇੱਕ ਇੱਕ ਬੋਲ ਜਿਹੜਾ ਕਹਿੰਦੇ ਦੁਨੀਆ ਤੱਕ ਪਹੁੰਚਦਾ ਹੈ। ਸਲਾਮ ਹੈ ਕਹਿੰਦੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਵਿਸ਼ਾ ਕਹਿੰਦੇ ਯੋਗ ਮੁਕਾਵੇ ਰੋਗ, ਪਰ ਕਿਸੇ ਵੀ ਸਰੋਤਾ ਨੇ ਕਹਿੰਦੇ ਯੋਗ ਵਿਸ਼ੇ ਤੇ ਗੱਲ ਹੀ ਨਹੀਂ ਕੀਤੀ
1: ਸਰ, ਹੁਣ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ।
0: ਇਹ ਅੱਗੇ ਇਹ ਬੇਨਤੀ ਉਹਨਾਂ ਨੂੰ ਹੀ ਕਰ ਰਹੇ ਨੇ, ਕਹਿੰਦੇ ਸਰੋਤਿਆਂ ਨੂੰ ਬੇਨਤੀ ਹੈ ਤਿਆਰੀ ਤੋਂ ਬਗੈਰ ਪ੍ਰੋਗਰਾਮ ਚ ਕਹਿੰਦੇ ਕਾਲ ਨਾ ਕਰੋ, ਤੇ ਸੁਣਨ ਦੇ ਵਿੱਚ ਕਹਿੰਦੇ ਮਜ਼ਾ ਨਹੀਂ ਆਉਂਦਾ, ਤੇ ਵਿਸ਼ਾ ਪੁੱਛਿਆ ਤੇ ਗੱਲ ਕੁਝ ਹੋਰ ਚੱਲ ਰਹੀ ਹੈ।
1: ਸਹੀ ਗੱਲ ਹੈ ਜੀ, ਜਗਨ ਜੀ,
0: ਜਗਨ
1: ਜੀ।
0: ਅੱਗੇ ਇਹ ਕਹਿੰਦੇ ਨੇ ਕਿ ਪਾਣੀ ਬਚਾਓ, ਰੁੱਖ ਲਗਾਓ, ਪੋਲੀਥੀਨ ਭਜਾਓ, ਧਰਤੀ ਮਾਂ ਦੀ ਸਿਹਤ ਬਚਾਓਗੇ ਤਾਂ ਸੁੱਖ ਦਾ ਸਾਹ।
1: ਬਿਲਕੁਲ ਸਹੀ ਹੈ ਜੀ, ਸਾਡੇ ਤਾਂ ਅਕਸਰ ਸਲੋਗਨ ਇਹਦੇ ਬਾਰੇ ਚੱਲਦੇ ਰਹਿੰਦੇ ਨੇ
0: ਬਿਲਕੁਲ, ਤੇ ਸਾਡੇ ਪ੍ਰੋਗਰਾਮ ਵੀ ਅਕਸਰ ਇਹਨਾਂ ਵਿਸ਼ਿਆਂ ਤੇ
1: ਹੁੰਦੇ ਵੀ ਰਹਿੰਦੇ ਨੇ
0: ਜੀ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਬਿੱਟੂ ਸ਼ੈਰੀ ਹੋਰਾਂ ਦਾ ਪਟਿਆਲਾ ਤੋਂ
1: ਜੀ। ਕੀ ਕਹਿੰਦੇ ਬਿੱਟੂ ਸ਼ੈਰੀ ਜੀ?
0: ਇਹ ਕਹਿੰਦੇ ਨੇ ਕਿ ਸੁਨੇਹੇ ਪ੍ਰੋਗਰਾਮ ਕਹਿੰਦੇ ਇਹ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ
1: ਅਕਾਲ ਜੀ,
0: ਤੇ ਕਹਿੰਦੇ ਅੱਗੇ ਇਹਨਾਂ ਨੇ ਜੋ ਲਿਖਿਆ ਉਹ ਬਹੁਤ ਘੱਟ ਹੀ ਸਮਝ ਆ ਰਿਹਾ, ਤੁਹਾਡਾ ਨਾਂ ਸਮਝ ਆ ਰਿਹਾ, ਤੇ ਜਵਾਲੀ ਕੌੜਾ ਮੈਡਮ ਜੀ ਦਾ ਇਹਨਾਂ ਨੇ ਨਾਂ ਲਿਖਿਆ ਹੋਇਆ, ਪਰ ਵਿੱਚ ਜੋ ਇਹਨਾਂ ਨੇ ਲਿਖਿਆ ਉਹ ਨਹੀਂ ਸਮਝ ਆ ਰਿਹਾ।
1: ਤੁਸੀਂ ਜੀ ਸਮਝ ਨਹੀਂ ਆ ਰਿਹਾ ਤੁਹਾਡਾ ਮੈਸੇਜ, ਜੇ ਪਲੀਜ਼ ਦੁਬਾਰਾ ਭੇਜ ਸਕਦੇ ਹੋ
0: ਤਾਂ ਜ਼ਰੂਰ ਭੇਜੋ, ਅਸੀਂ ਹੁਣੇ ਸ਼ਾਮਿਲ ਕਰਾਂਗੇ, ਕਿਰਪਾ ਕਰਕੇ ਇਹਨੂੰ ਥੋੜ੍ਹਾ ਸਾਫ਼ ਸੁਥਰਾ ਸਹੀ ਲਿਖ ਕੇ ਸਾਡੇ ਤੱਕ ਪਹੁੰਚਦਾ ਕਰੋ ਜੀ। ਅਗਲਾ ਸੁਨੇਹਾ ਆਇਆ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਤੇ ਹਰਵਿੰਦਰ ਮਾਨ।
1: ਅੱਛਾ ਜੀ, ਕੁਲਵੰਤ ਮਾਨ ਜੀ ਕੀ ਕਹਿੰਦੇ ਨੇ?
0: ਇਹ ਕਹਿੰਦੇ ਨੇ ਕਿ ਕੱਲ ਦਾ ਪ੍ਰੋਗਰਾਮ ਨਾਰੀ ਲੋਕ ਅੰਮ੍ਰਿਤਪਾਲ ਤੇ ਬਬਲੀਨ ਜੀ ਨੇ ਪੇਸ਼ ਕੀਤਾ, ਸਾਡੀ ਫਰਮਾਇਸ਼ ਤੇ ਗੀਤ ਚਲਾਇਆ, ਵਧੀਆ ਲੱਗਿਆ।
1: ਸ਼ੁਕਰੀਆ ਜੀ, ਫਰਮਾਇਸ਼
0: ਪੂਰੀ ਹੋ ਗਈ। ਅੱਗੇ ਕਹਿੰਦੇ ਨੇ ਇਸ ਦਿਨ ਹੀ ਅੰਤਰਰਾਸ਼ਟਰੀ ਯੋਗ ਦਿਵਸ ਤੇ ਗੁਰਦੀਪ ਜੀ ਨਾਲ ਮੁਲਾਕਾਤ ਸੁਣਵਾਈ ਗਈ, ਉਹ ਵੀ ਇਹਨਾਂ ਨੂੰ ਬਹੁਤ ਵਧੀਆ ਲੱਗੀ। ਕਹਿੰਦੇ ਸਾਰੇ ਹੀ ਪ੍ਰੋਗਰਾਮ ਵਧੀਆ ਲੱਗਦੇ ਨੇ, ਖਾਸ ਕਰਕੇ ਨਾਰੀ ਲੋਕ, ਹਾਸਿਆਂ ਦੇ ਗੋਲ ਗੱਪੇ, ਸਰਫਰੋਸ਼, ਹਿੰਦੀ ਜ਼ਾਇਕਾ, ਪੰਜਾਬੀ ਤੜਕਾ, ਕਿਸਾਨ ਵਾਣੀ, ਗੁਲਦਸਤਾ, ਦੋ ਤੇਰੀਆਂ ਦੋ ਮੇਰੀਆਂ, ਇਹਨਾਂ ਨੂੰ ਵਧੀਆ
1: ਰੇਡੀਓ ਓਪੀਡੀ ਮਿਸ ਕਰ ਗਏ,
0: ਰੇਡੀਓ ਓਪੀਡੀ, ਬਾਕੀ ਸਾਰਿਆਂ ਦੇ ਇਹਨਾਂ ਨੇ ਨਾਮ ਲਿਖੀ ਦਿੱਤੇ ਨੇ।
1: ਚਲੋ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ
0: ਜੀ। ਜਿਨ੍ਹਾਂ 'ਚ ਵੀ ਕਹਿੰਦੇ ਖਤ ਸ਼ਾਮਿਲ ਕਰਦੇ ਹੋ ਉਹ ਵਧੀਆ ਲੱਗਦੇ ਨੇ,
1: ਰੇਡੀਓ ਓਪੀਡੀ 'ਚ ਵੀ ਆਪਾਂ ਕਰਨਾ ਸ਼ਾਮਿਲ ਕਰਦੇ
0: ਹਾਂ, ਕਾਲ ਸ਼ਾਮਿਲ ਕਰਦੇ ਹਾਂ ਜੀ। ਅੱਗੇ ਕਹਿੰਦੇ ਨੇ
1: ਤੁਸੀਂ ਸਾਨੂੰ ਰੇਡੀਓ ਓਪੀਡੀ ਬਾਰੇ ਫੀਡਬੈਕ ਦਿਆ ਕਰੋ ਵੀ ਕਿਹੜਾ ਡਾਕਟਰ ਅਸੀਂ ਬੁਲਾਈਏ, ਤਾਂ ਕਿ ਉਸ ਬਿਮਾਰੀ ਬਾਰੇ ਹੈ ਨਾ, ਜਾਂ ਬਿਮਾਰੀ ਬਾਰੇ ਦੱਸਿਆ ਕਰੋ, ਉਸ ਤਰ੍ਹਾਂ ਦਾ ਆਪਾਂ ਡਾਕਟਰ ਬੁਲਾ ਲਿਆ ਕਰਾਂਗੇ
0: ਜੀ। ਅੱਗੇ ਕਹਿੰਦੇ ਨੇ ਕਿ ਅੱਜ ਦਾ ਫੁਲਕਾਰੀ ਅਤੇ ਨਾਰੀ ਲੋਕ ਪ੍ਰੋਗਰਾਮ ਪਸੰਦ ਆਇਆ। ਅੱਗੇ ਇਹ ਪੁੱਛਦੇ ਨੇ ਬੱਚਿਆਂ ਦਾ ਪ੍ਰੋਗਰਾਮ ਕਿਹੜੇ ਦਿਨ ਪੇਸ਼ ਕਰਦੇ ਹੋ ਜੀ?
1: ਬੱਚਿਆਂ ਦਾ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਜੀ ਉਹ ਭਵਿੱਖ ਦੇ ਸਿਤਾਰੇ
0: ਜੀ,
1: ਉਹ ਪਹਿਲੇ ਤੀਜੇ ਅਤੇ ਪੰਜਵੇਂ ਐਤਵਾਰ
0: ਨੂੰ ਹੁੰਦਾ,
1: ਤੇ ਹੁੰਦਾ ਉਹ 11:30 ਤੋਂ 12:00, ਅੱਧੇ ਘੰਟੇ ਦਾ ਪ੍ਰੋਗਰਾਮ ਆ
0: ਜੀ। ਦਿਨ ਦੇ ਵਿੱਚ ਇਹ ਪ੍ਰੋਗਰਾਮ ਅਸੀਂ
1: ਪਹਿਲਾ ਤੀਜਾ ਅਤੇ ਪੰਜਵਾਂ ਐਤਵਾਰ
0: ਜੀ। ਅਗਲੇ ਸੁਨੇਹੇ ਵੱਲ ਵੱਧਦੇ ਹਾਂ
1: ਜੀ।
0: ਇਹ ਇਹਨਾਂ ਨੇ ਭੇਜਿਆ ਕਿ ਕਹਿੰਦੇ ਸਰ ਜੀ ਤੁਹਾਡੇ ਮਾਈਕ ਚੋਂ ਆਵਾਜ਼ ਕਹਿੰਦੇ ਥੋੜੀ ਠੀਕ ਨਹੀਂ ਆ, ਇਹਨਾਂ ਨੇ ਇਹ ਵੀ ਦੱਸਿਆ ਜੀ।
1: ਲੈਵਲ ਵਧਾ ਦਿਓ ਜੀ ਥੋੜ੍ਹਾ
0: ਜਿਹਾ, ਲੈਵਲ ਬਿਲਕੁਲ ਸਹੀ ਜਾ ਰਿਹਾ, ਮੈਨੂੰ ਲੱਗਦਾ ਸ਼ਾਇਦ ਇਹਨਾਂ ਦੇ ਨੈਟਵਰਕ ਕਰਕੇ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਕਈ ਵਾਰ। ਅੱਗੇ ਇਹ ਕਹਿੰਦੇ ਇਹਨਾਂ ਦਾ ਇਹ ਸੁਨੇਹਾ ਸਾਡੇ ਤੱਕ ਭੇਜਿਆ ਸੋਮਦੱਤ ਕੈਰਵ ਹੋਰਾਂ ਨੇ ਮੈਸਕੇਟ ਨਾਭਾ ਤੋਂ।
1: ਅੱਛਾ ਜੀ,
0: ਇਹ ਕਹਿੰਦੇ ਨੇ ਕਿ ਸਾਡੇ ਕਹਿੰਦੇ ਖੱਤ ਦੇ ਵਿੱਚ ਨਾ ਚਾਰ ਨਾਮ ਲਿਖੇ ਹੁੰਦੇ ਨੇ, ਕਦੇ ਦੋ ਕਦੇ ਤਿੰਨ ਨਾਮ ਹੀ ਪੜ੍ਹੇ ਜਾਂਦੇ ਨੇ, ਕਹਿੰਦੇ
1: ਇਹ ਕਿਉਂ ਹੁੰਦਾ?
0: ਇਹ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਇਹਨਾਂ ਦਾ ਖਾਤਾ, ਅਸੀਂ ਅੱਜ ਵੀ ਸ਼ਾਮਿਲ ਕੀਤਾ ਤੇ ਜਿਹਨੇ
1: ਚਾਰ
0: ਨਾਮ
1: ਦੀ ਚਾਰ
0: ਸੀ ਸਾਰੇ ਪੜੇ ਨੇ ਜੀ।
1: ਸਰ ਇੱਦਾਂ ਨਹੀਂ ਹੋ ਸਕਦਾ, ਅਸੀਂ ਦੇਖੋ ਤਿੰਨ ਨਾਮ ਪੜ੍ਹਦੇ

0: ਜੱਥੋਂ ਪੜ੍ਹਦੇ
1: ਅਸੀਂ ਚੌਥਾ ਵੀ ਪੜ੍ਹ ਦਾਂਗੇ ਬਿਲਕੁਲ
0: ਤੇ ਕਿਉਂ ਅਸੀਂ ਮਿਸ ਕਰਾਂਗੇ
1: ਬਿਲਕੁਲ ਨਾਲੇ ਜਦੋਂ ਹੈ ਹੀ ਤਿੰਨ ਚਾਰ ਨਾਮ ਨਹੀਂ ਤਾਂ ਉਹਨਾਂ ਦੇ ਵਿੱਚੋਂ ਤਾਂ ਮਿਸ ਕਰਨ ਦਾ ਸਵਾਲ
0: ਹੀ ਨਹੀਂ 10-10 ਪੜ੍ਹ ਦਿੰਦੇ ਜੀ
1: ਬਿਲਕੁਲ ਅੱਗੇ ਕਹਿੰਦੇ ਨੇ ਕਿ ਨਾਰੀ ਲੋਕ ਵਾਲੇ ਖੱਤ ਤੁਹਾਡੀ ਫਰਮਾਇਸ਼ ਵਿੱਚ ਪੜ੍ਹੇ ਜਾਂਦੇ ਨੇ ਮੈਨੂੰ ਲੱਗਦਾ ਹੁਣ ਤੁਹਾਡੀ ਫਰਮਾਇਸ਼ ਹੈ ਉਹ ਨਗਮੀ ਪ੍ਰੋਗਰਾਮ ਸਾਡਾ ਬਣ ਚੁੱਕਿਆ ਤੁਹਾਡੀ ਫਰਮਾਇਸ਼ ਸਾਡਾ ਪ੍ਰੋਗਰਾਮ ਹੁਣ ਨਹੀਂ
0: ਰਿਹਾ
1: ਤੇ ਉਹ ਕਹਿੰਦੇ ਨਾਰੀ ਲੋਕ ਵਾਲੇ ਖੱਤ ਨੇ ਜਿਹੜੇ ਉਸ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਨਗਮੇ ਪ੍ਰੋਗਰਾਮ ਦੇ ਵਿੱਚ
0: ਨਹੀਂ ਇਹ ਕੀਤੀ ਜਾਣਗੀ ਜੀ ਇਹ ਤਾਂ ਨਹੀਂ ਹੋ ਸਕਦਾ
1: ਇਹ ਤਾਂ ਨਹੀਂ ਹੁੰਦਾ
0: ਕਿਉਂਕਿ ਅਨਾਊਂਸਰ ਨੂੰ ਉਹੀ ਖੱਤ ਦਿੱਤੇ ਜਾਂਦੇ ਨੇ ਜਿਹੜੇ ਪ੍ਰੋਗਰਾਮ ਸੰਬੰਧਿਤ ਨੇ
1: ਬਿਲਕੁਲ ਅੱਗੇ ਕਹਿੰਦੇ ਨੇ ਕਦੇ ਕਦੇ ਦੋ ਖੱਤ ਪੜ੍ਹਨ ਤੋਂ ਬਾਅਦ ਹੀ ਗੀਤ ਚਲਾ ਦਿੰਦੇ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਸਾਨੂੰ ਪਤਾ ਖੱਤ ਲਿਖ ਕੇ ਪਾਉਣ ਵਿੱਚ ਕਿੰਨਾ ਟਾਈਮ ਲੱਗਦਾ ਬਾਕੀ ਕਹਿੰਦੇ ਤੁਹਾਡੀ ਮਰਜ਼ੀ ਹੈ ਜੀ
0: ਨਹੀਂ ਕੀ ਨਾਮ ਸੀ ਤੁਸੀਂ
1: ਸੋਮਦੱਤ ਹੋ ਰਹੇ
0: ਸੋਮਦੱਤ ਜੀ ਇੱਦਾਂ ਨਹੀਂ ਗਾ ਕਈ ਵਾਰ ਉਸ ਪ੍ਰੋਗਰਾਮ ਦੇ ਖੱਤ ਘੱਟ ਹੁੰਦੇ ਨੇ ਫਿਰ ਅਸੀਂ ਦੋ ਦੋ ਪੜ੍ਹ ਕੇ ਗਾਣਾ ਲਾਉਂਦੇ ਹਾਂ ਕਈ ਵਾਰ ਖੱਤ ਜ਼ਿਆਦਾ ਹੁੰਦੇ ਨੇ ਤਾਂ ਅਸੀਂ ਪੰਜ ਪੰਜ ਸੱਤ ਸੱਤ ਖੱਤ ਵੀ ਪੜ੍ਹਦੇ ਹਾਂ
1: ਜੀ ਬਿਲਕੁਲ ਤੇ ਜਿਹੜੇ ਇਹ ਇਹਨਾਂ ਨੇ ਨਾਮ ਦੀ ਗੱਲ ਹੈ ਜਿਹੜੀ ਉਹ ਪਹਿਲਾਂ ਵੀ ਸਾਨੂੰ ਪ੍ਰੋਗਰਾਮ ਸੁਣੇ ਹੈ
0: ਪਰ ਇਦਾਂ ਨਹੀਂ ਹੁੰਦਾ ਜਦ ਵੀ ਅਸੀਂ ਚਾਰ ਨਾਂ ਚੋਂ ਦੋ ਨਾਂ ਪੜ੍ਹ ਦਈਏ ਦੋ ਨਾਂ ਪੜ੍ਹੀਏ
1: ਜਿੰਨੇ ਨਾਂ ਸਾਨੂੰ ਲਿਖੇ ਹੁੰਦੇ ਨੇ
0: ਉਹਨੇ ਪੜ੍ਹਦੇ ਹਾਂ
1: ਬਿਲਕੁਲ ਇਹਨਾਂ ਨੇ ਜੋਤੀ ਰਾਣੀ ਤੇ ਗੁਰਮੰਨਤ ਦਾ ਨਾਂ ਨਾਲ ਲਿਖਿਆ ਹੁੰਦਾ ਦੇਖੋ ਸਾਨੂੰ ਯਾਦ ਵੀ ਨਹੀਂ ਤੇ ਉਹ ਚਾਰੋ ਨਾਮ ਅਸੀਂ
0: ਪੜ੍ਹਦੇ ਹਾਂ ਬਿਲਕੁਲ
1: ਜੀ ਅਗਲੇ ਸੁਨੇਹੇ ਵੱਲ ਪਹੁੰਚ ਚੱਲਦੇ ਹਾਂ
0: ਜੀ
1: ਇਹ ਆਇਆ ਜੀ ਸਤਪਾਲ ਸਿੰਘ ਹੋਰਾਂ ਦਾ ਇਹਨਾਂ ਦੇ ਨਾਲ ਨੇ ਕੇਵਲ ਸਿੰਘ ਪਿੰਡ ਧਾਂਦਰਾ ਨੇੜੇ ਧੂਰੀ ਤੋਂ
0: ਅੱਛਾ ਜੀ
1: ਇਹ ਕਹਿੰਦੇ ਨੇ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ ਜਿਵੇਂ ਕਿ ਗੁੱਡ ਮਾਰਨਿੰਗ ਮਾਲਵਾ
0: ਜੀ
1: ਦੋ ਤੇਰੀਆਂ ਦੋ ਮੇਰੀਆਂ ਚੁਟਕਲਿਆਂ ਵਾਲਾ ਪ੍ਰੋਗਰਾਮ ਵੀ ਇਹਨਾਂ ਨੂੰ ਵਧੀਆ ਬਾਕੀ ਕਹਿੰਦੇ ਬੱਚਿਆਂ ਵਾਲਾ ਜਿਹੜਾ ਬਾਲ ਪ੍ਰੋਗਰਾਮ ਹੈ ਉਹ ਵੀ ਇਹਨਾਂ ਨੂੰ ਵਧੀਆ ਲੱਗਦਾ
0: ਉਹ ਹੈਗਾ ਭਵਿੱਖ ਦੇ ਸਿਤਾਰੇ
1: ਤੇ ਕਹਿੰਦੇ ਇਹਨਾਂ ਨੇ ਅੱਗੇ ਕਿਹਾ ਬੱਚਿਆਂ ਵਾਲਾ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤਾ ਜਾਵੇ
0: ਸਰ ਦੁਬਾਰਾ ਸ਼ੁਰੂ ਕਰਤਾ ਹੋ ਸਕਦਾ ਤੁਸੀਂ ਨਹੀਂ ਸੁਣਿਆ ਹੋਊਗਾ ਪਰ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਇਹ ਪਹਿਲੇ ਤੀਜੇ ਤੇ ਪੰਜਵੇਂ ਐਤਵਾਰ ਨੂੰ ਹੁੰਦਾ ਇਹਦਾ ਟਾਈਮ ਹੁੰਦਾ 11:30-12 ਅੱਧੇ ਘੰਟੇ ਦਾ ਪ੍ਰੋਗਰਾਮ ਹੈ
1: ਅੱਧੇ ਬਿਲਕੁਲ ਤੇ ਅਕਤੂਬਰ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ ਉਦੋਂ ਤੋਂ ਹੀ ਅਸੀਂ ਇਹ ਕਰਦੇ ਆ ਰਹੇ ਹਾਂ ਹਰ ਸੰਡੇ ਨਹੀਂ ਹੁੰਦਾ ਹੈਗਾ
0: ਪਹਿਲੇ ਤੀਜੇ ਤੇ ਪੰਜਵੇਂ
1: ਜੀ ਆਲਟਰਨੇਟਿਵ ਸੰਡੇ ਨੂੰ ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅਗਲਾ ਸੁਨੇਹਾ ਆਇਆ ਜੀ ਅਰੋੜਾ ਮਹੱਲਾ ਪਟਿਆਲਾ ਤੋਂ ਚੰਚਲ ਅਰੋੜਾ ਮਨੀਸ਼ਾ ਸਮਿਤੀ ਹੋਰਾਂ ਦਾ
0: ਕੀ ਕਹਿੰਦੇ ਨੇ ਅਰੋੜਾ ਪਰਿਵਾਰ
1: ਇਹ ਕਹਿੰਦੇ ਨੇ ਜੀ ਕਿ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਕਹਿੰਦੇ ਸਭ ਵਧੀਆ ਕੰਮ ਕਰ ਰਹੇ ਨੇ ਤੇ ਕਹਿੰਦੇ ਇਸ ਵਾਰ ਹਾਸਿਆਂ ਦੇ ਗੋਲ ਗੱਪੇ ਵਿੱਚ ਟੋਟਲ 12 ਗੋਲ ਗੱਪੇ ਸੁਣਨ ਨੂੰ ਮਿਲੇ ਦੋ ਸਾਡੀ ਭੈਣ ਮੈਡਮ ਕਮਲਜੀਤ ਕੌਰ ਦੇ ਨਾਲ ਨਾਲ ਕਹਿੰਦੇ ਬਾਕੀ 10 ਹੋਰ ਕਾਲ ਸੁਣਨ ਨੂੰ ਮਿਲੇ ਸੀ
0: ਕਮਲਪ੍ਰੀਤ
1: ਜੀ ਇਹਨਾਂ ਨੇ ਸਾਰੇ ਇਹ ਲਿਖੇ ਨੇ ਅਗਲਾ ਸੁਨੇਹਾ ਸਾਨੂੰ ਆਇਆ ਡਕਾਲੇ ਤੋਂ ਬਿੰਦਰ ਸਿੰਘ ਚਮਕੌਰ ਸਿੰਘ ਹੋਰਾਂ ਦਾ ਤੇ ਇਹ ਕਹਿੰਦੇ ਨੇ ਕਿ ਸਾਰੇ ਹੀ ਪ੍ਰੋਗਰਾਮ ਵਧੀਆ ਚੱਲ ਰਹੇ ਨੇ ਯੋਗਾ ਦਿਵਸ ਤੇ ਜਿਹੜਾ ਮਨਾਇਆ ਗਿਆ ਤੇ ਪ੍ਰੋਗਰਾਮ ਚਲਾਏ ਗਏ ਉਹ ਇਹਨਾਂ ਨੂੰ ਬਹੁਤ ਵਧੀਆ ਲੱਗਿਆ
0: ਸ਼ੁਕਰੀਆ ਜੀ ਸ਼ੁਕਰੀਆ
1: ਤੇ ਕਹਿੰਦੇ ਸਾਨੂੰ ਹੁਣ ਹੋਰ ਵੀ ਪ੍ਰੇਰਣਾ ਮਿਲੀ ਹੈ ਕਿ ਯੋਗ ਸਾਨੂੰ ਕਰਨਾ ਚਾਹੀਦਾ ਹੈ
0: ਸਰ ਯੋਗ ਦੇ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਹਾਂ ਅਸੀਂ ਸਿਰਫ 21 ਜੂਨ ਨਹੀਂ ਬਾਕੀ ਉਹ ਤੋਂ ਪਹਿਲਾਂ ਸਟਾਰਟ ਕਰ ਦਿੰਦੇ ਹਾਂ ਪ੍ਰੋਗਰਾਮ ਯੋਗਾ ਬਾਰੇ
1: ਜੀ ਅਗਲਾ ਸੁਨੇਹਾ ਆਇਆ ਜੀ ਪਿੰਡ ਮਹਿਸ ਤੋਂ ਹੀ ਹਰਜੀਤ ਲਖਵਿੰਦਰ ਹੈਪੀ ਤੇ ਮਨਮੀਤ ਹੋਰਾਂ ਦਾ
0: ਕੀ ਕਹਿੰਦੇ ਹਰਜੀਤ ਜੀ
1: ਇਹ ਕਹਿ ਰਹੇ ਨੇ ਕਿ ਸ਼ੁਰੂਆਤ ਹੈ ਜਿਹੜੀ ਨਾ ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਕਰਿਆ ਕਰੋ ਜੀ
0: ਸਰ ਉਹ ਤਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਚੀਜ਼ ਉਹ ਸਾਡਾ ਜਲੰਧਰ ਸਟੇਸ਼ਨ ਆਲਰੇਡੀ ਕਰ ਰਿਹਾ
1: ਜੀ
0: ਤੇ ਅਸੀਂ ਨਹੀਂ ਕਰ ਸਕਦੇ ਨਾ ਤੇ ਸਾਡੇ ਕੋਲ ਸਟਾਫ ਹੈ ਨਾ ਸਾਨੂੰ ਇਸਦੀ ਗਾਈਡਲਾਈਨਸ ਨੇ ਹਾਂ ਜਲੰਧਰ ਸਟੇਸ਼ਨ ਕਰ ਰਿਹਾ 4 ਵਜੇ ਤੋਂ ਕਰ ਰਿਹਾ ਉਹ ਤੇ ਸ਼ਾਮ ਨੂੰ ਕਰਿਆ 4:30-5
1: ਜੀ ਅੱਗੇ ਇਹ ਵੀ ਕਹਿੰਦੇ ਨੇ ਵੀ ਸਾਡੇ ਜਲੰਧਰ ਸਾਫ ਨਹੀਂ ਚੱਲਦਾ ਜੀ ਇਹਨਾਂ ਨੇ ਪਹਿਲਾਂ ਹੀ
0: ਅੱਜ ਕੱਲ੍ਹ ਐਪ ਜਿਹੜਾ ਮਰਜ਼ੀ ਜਿਹੜੀ ਸਟੇਸ਼ਨ ਸੁਣ ਲਓ ਸਾਫ ਚੱਲਦਾ ਐਪ ਤੇ ਚੱਲਦਾ ਸਾਫ
1: ਬਿਲਕੁਲ ਜੀ ਸਾਡੀ ਐਪ ਤੁਹਾਨੂੰ ਇੱਕ ਵਾਰ ਦੱਸ ਵੀ ਦਿੰਦੇ ਹਾਂ ਤੁਸੀਂ ਨਿਊਜ਼ ਔਨ AIR ਐਪ ਤੇ ਚਾਹੇ ਜਲੰਧਰ ਹੈ ਚਾਹੇ ਪਟਿਆਲਾ ਉਸ ਨੂੰ ਸੁਣ ਸਕਦੇ ਹੋ
0: ਜੀ ਉੱਥੇ ਸਾਰੇ ਸਟੇਸ਼ਨ ਆ ਜਾਂਦੇ ਨੇ
1: ਜੀ ਅਗਲਾ ਸੁਨੇਹਾ ਸਾਡੇ ਤੱਕ ਆਇਆ ਨਰਿੰਦਰ ਕੁਮਾਰ ਹੋਰਾਂ ਦਾ
0: ਕਿੱਥੋਂ
1: ਬੱਸੀ ਪਠਾਣਾ ਤੋਂ
0: ਜੀ
1: ਇਹ ਕਹਿੰਦੇ ਨੇ ਕਿ 16 ਤਰੀਕ ਨੂੰ ਫੁਲਕਾਰੀ ਅੰਮ੍ਰਿਤਪਾਲ ਤੇ ਆਨੰਦਿਤਾ ਨੇ ਕੀਤਾ ਬੱਚਿਆਂ ਦੀ ਛੁੱਟੀ ਬਾਰੇ ਗੱਲਬਾਤ ਕੀਤੀ ਰਿਸ਼ਤੇਦਾਰਾਂ ਦੀ ਗੱਲਬਾਤ ਕੀਤੀ ਮਾਸੀਆਂ ਮਾਮਿਆਂ ਤੇ ਨਾਨਕਿਆਂ ਦੀ ਤੇ ਕਹਿੰਦੇ ਉਹ ਪ੍ਰੋਗਰਾਮ ਇਹਨਾਂ ਨੂੰ ਵਧੀਆ
0: ਨਰਿੰਦਰ ਸਿੰਘ ਜੀ
1: ਜੀ ਨਰਿੰਦਰ
0: ਬੱਸੀ ਤੋਂ
1: ਬੱਸੀ ਪਠਾਣਾ
0: ਸ਼ੁਕਰੀਆ ਸਰ
1: 17 ਤਰੀਕ ਨੂੰ ਕਹਿੰਦੇ ਫੁਲਕਾਰੀ ਕਰਮਜੀਤ ਤੇ ਰਾਜਵਿੰਦਰ ਨੇ ਪੇਸ਼ ਕੀਤਾ ਤੇ ਉਹ ਇਹਨਾਂ ਨੂੰ ਵਧੀਆ ਲੱਗਿਆ 18 ਤਰੀਕ ਨੂੰ ਫੁਲਕਾਰੀ ਵਰਿੰਦਰ ਸਿੰਘ ਕਾਲੂ ਇਹਨਾਂ ਨੇ ਲਿਖਿਆ ਹੋਇਆ
0: ਜੀ
1: ਤੇ ਕਹਿੰਦੇ ਨਾਲ ਸੀਗੇ ਮੈਡਮ ਮਨਦੀਪ ਜੀ, ਇਹਨਾਂ ਨੇ ਗੁਰੂ ਅਰਜਨ ਦੇਵ ਜੀ ਬਾਰੇ ਜਾਣਕਾਰੀ ਦਿੱਤੀ।

0: ਜੀ, ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਸੁਨੇਹੇ।
1: ਜੀ
0: ਇਸੇ ਦੇ ਨਾਲ ਮੈਨੂੰ ਜੈਸਮਿਨ ਨੂੰ
1: ਤੇ ਸ਼ਕੀਨ ਮੁਹੰਮਦ ਨੂੰ
0: ਦਿਓ
1: ਇਜਾਜ਼ਤ।
0: ਇਜਾਜ਼ਤ। FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਬਾਅਦ ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਹੁਣ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
2: सखी सहेली कार्यक्रम बस कुछ ही पलों में।

ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 MHz 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ ਸ਼ਾਮ ਦੇ 5 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ 'ਤੇ ਮੰਗੋਲੀਆ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸਿਹਰਿਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿੱਚ 20% ਵਾਧੇ ਦਾ ਐਲਾਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੀਬਰ ਸੋਧ SIR 2026 ਮੁਹਿੰਮ ਤਹਿਤ ਸਾਰੇ ਯੋਗ ਵੋਟਰਾਂ ਨੂੰ ਆਪਣੇ

0: ਵੇਰਵਿਆਂ ਦੀ ਪੁਸ਼ਟੀਕਰਨ, ਜ਼ਰੂਰੀ ਸੋਧ, ਅਪਡੇਸ਼ਨ ਸਮੇਂ ਸਿਰ ਕਰਵਾਉਣ ਤੇ ਬੂਥ ਲੈਵਲ ਆਫੀਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨਾਲ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ ਐਮਈਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਸਵਿਟਜ਼ਰਲੈਂਡ ਵਿਚ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਖਤਮ ਹੋਣ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਿਚ 3% ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿਚ ਪਏ ਕਰੀਬ 40 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ ਤੇ ਖੇਤਾਂ ਵਿਚ ਪਾਣੀ ਜਾਣ ਨਾਲ ਨੁਕਸਾਨ ਹੋਇਆ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ, ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ ਤੇ ਮੇਰੇ ਨਾਲ
1: ਜੈਸਮਿਨ।
0: ਜੀ ਜੈਸਮਿਨ, ਕੀ ਹਾਲ ਚਾਲ ਨੇ
1: ਤੁਹਾਡੇ? ਬਹੁਤ ਵਧੀਆ, ਤੁਸੀਂ ਦੱਸੋ ਬਾਹਰੋਂ ਆਏ ਹੋ, ਬਾਹਰ ਦੇ ਹਾਲ ਚਾਲ ਕਿਵੇਂ ਨੇ?
0: ਬਾਹਰ ਬਹੁਤ ਬੁਰੇ ਹਾਲ ਨੇ, ਬਹੁਤ ਜ਼ਿਆਦਾ ਗਰਮੀ ਹੈ। ਹਾਲਾਂਕਿ ਦੇਖੋ ਕਈ ਥਾਵਾਂ ਤੇ ਕੱਲ ਚੰਡੀਗੜ੍ਹ ਮੋਹਾਲੀ ਸਾਈਡ ਬਾਰਿਸ਼ ਹੋਈ ਹੈ, ਉੱਧਰ ਥੋੜਾ, ਪਰ ਮੈਨੂੰ ਲੱਗਦਾ ਕਿ ਇਹਨਾਂ ਦਿਨਾਂ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਨਾ ਤਾਂ ਫਿਰ ਗਰਮੀ ਹੋਰ ਜ਼ਿਆਦਾ ਹੋ ਜਾਂਦੀ ਹੈ।
1: ਬਿਲਕੁਲ ਬਿਲਕੁਲ, ਹੁਮਸ ਹੈ ਜਿਹੜੀ ਉਹ ਵੱਧ ਜਾਂਦੀ ਹੈ, ਤੇ ਬਾਰਿਸ਼ ਹੋਣ ਤੋਂ ਬਾਅਦ ਇਦਾਂ ਲੱਗਦਾ ਵੀ ਜ਼ਿਆਦਾ ਫਸ ਗਏ ਹਾਂ ਹੁਣ।
0: ਹਾਂ, ਕਿਉਂਕਿ ਉਹ ਨਾ ਧਰਤੀ ਜਿਹੜੀ ਗਰਮੀ ਉਹ ਇੱਕਦਮ ਬਾਹਰ ਨਿਕਲਦੀ ਹੈ ਨਾ, ਤੇ ਇਸ ਟਾਈਮ ਤਾਂ ਮਤਲਬ ਸੂਰਜ ਅੱਗ ਹੀ ਬਰਸਾ ਰਿਹਾ ਹੈ ਪੂਰਾ,
1: ਤੇ ਸਵੇਰੇ ਇਦਾਂ ਲੱਗ ਰਿਹਾ ਸੀ ਵੀ ਬਸ ਹੁਣ ਬਾਰਿਸ਼ ਹੋਈ ਤੇ ਹੁਣ ਬਾਰਿਸ਼ ਹੋਈ, ਪਰ ਉਹ ਕਹਿੰਦੇ ਨੇ ਨਾ ਵੀ ਉਹ ਬੱਦਲ ਉੜੀ ਜਾ ਰਹੇ ਨੇ ਹੁਣ।
0: ਹਾਂ, ਹਾਲਾਂਕਿ ਵਿਚਕਾਰ ਜੇ ਨੂੰ 11-12 ਵਜੇ ਨੂੰ ਥੋੜੇ ਬੱਦਲ ਹੋ ਗਏ ਸੀ, ਹਵਾ ਚੱਲ ਰਹੀ ਸੀ, ਤਾਂ ਲੱਗਦਾ ਸੀ ਕਿ ਬਾਰਿਸ਼ ਹੋ ਜਾਏਗੀ, ਪਰ ਅਚਾਨਕ ਹੀ ਮੌਸਮ ਬਦਲ ਜਾਂਦਾ, ਪਤਾ ਹੀ ਨਹੀਂ ਲੱਗਦਾ ਨਾ ਕਿ ਕੁਦਰਤ ਹੈ, ਕੁਦਰਤ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ। ਖੈਰ, ਅਤੇ ਜੂਨ ਦਾ ਮਹੀਨਾ ਚੱਲ ਰਿਹਾ ਇਹਨਾਂ, ਜੂਨ ਤੁਸੀਂ ਲਾਓ ਕਿ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੱਕ ਤਾਂ ਇਹ ਦਿਨ ਇੱਦਾਂ ਦੇ ਹੀ ਰਹਿਣੇ ਨੇ।
1: ਬਿਲਕੁਲ ਬਿਲਕੁਲ,
0: ਹਾਲਾਂਕਿ ਜੂਨ, ਚਲੋ ਹੁਣ ਛੁੱਟੀਆਂ ਦਾ ਮੌਸਮ ਹੈਗਾ, ਮੈਨੂੰ ਲੱਗਦਾ ਕਿ ਗਰਮੀਆਂ ਤੋਂ ਬਚਣ ਲਈ ਨਾ ਬਹੁਤ ਸਾਰੇ ਲੋਕ ਟਰੈਵਲ ਵੀ ਬੜਾ ਕਰਦੇ ਇਹਨਾਂ ਦਿਨਾਂ ਦੇ ਵਿੱਚ, ਹੈ ਨਾ?
1: ਬਿਲਕੁਲ, ਸਾਰਾ ਪੰਜਾਬ, ਹਰਿਆਣਾ ਹੈ ਜਿਹੜਾ, ਉਹ ਪਹਾੜਾਂ ਦੇ ਵਿੱਚ ਪਹੁੰਚਿਆ ਹੁੰਦਾ ਹੈ।
0: ਬਿਲਕੁਲ, ਮੈਂ ਖੁਦ ਪਹਾੜਾਂ 'ਚ ਘੁੰਮ ਕੇ ਆਈ ਹਾਂ, ਪਰ ਤੁਸੀਂ ਇਹ ਦੇਖੋ ਕਿ ਪਹਾੜਾਂ ਦੇ ਵਿੱਚ ਵੀ ਗਰਮੀ ਬੜੀ ਹੈ, ਕਿਉਂਕਿ ਤੁਸੀਂ ਜਦੋਂ ਉਚਾਈ 'ਤੇ ਹੁੰਦੇ ਹੋ ਨਾ ਤਾਂ ਫਿਰ ਉਹ ਧੁੱਪ ਤੁਹਾਨੂੰ ਅਲੱਗ ਤਰੀਕੇ ਨਾਲ ਹਿੱਟ ਕਰਦੀ ਹੈ।
1: ਬਿਲਕੁਲ ਬਿਲਕੁਲ,
0: ਅਤੇ ਬੜੀ ਸਾਰੀ ਚੀਜ਼ਾਂ ਹੁੰਦੀਆਂ ਨੇ, ਹੈ ਨਾ, ਕਰਨ ਵਾਲੀਆਂ, ਪਰ ਜਦੋਂ ਪਰ ਇੱਕ ਗੱਲ ਇਹ ਹੈ ਕਿ ਅਸੀਂ ਹਮੇਸ਼ਾ, ਹੈ ਨਾ, ਪਹਾੜਾਂ ਵੱਲ ਘੁੰਮਣਾ ਹੀ ਪ੍ਰੈਫਰ ਕਰਦੇ ਹੁੰਦੇ ਹਾਂ,
1: ਆਕਰਸ਼ਿਤ ਹੁੰਦੇ ਹਾਂ ਜ਼ਿਆਦਾ ਉਹਨਾਂ ਵੱਲ ਨੂੰ।
0: ਅਸੀਂ ਇਹ ਸੋਚਦੇ ਹਾਂ ਕਿ ਪਹਾੜਾਂ ਜਾਵਾਂਗੇ, ਉੱਥੇ ਠੰਡ ਹੋਊਗੀ, ਪਰ ਰਿਐਲਿਟੀ ਕੁਝ ਹੋਰ ਹੁੰਦੀ ਹੈ,
1: ਕੁਝ ਹੋਰ ਹੀ ਹੁੰਦੀ ਹੈ। ਨਾਲੇ ਹੁਣ ਜੇ ਅਸੀਂ ਦੇਖ ਰਹੇ ਹਾਂ ਕਿ ਮੌਸਮ ਦਾ ਬਦਲਾਅ ਹੀ ਇੰਨਾ ਜ਼ਿਆਦਾ ਹੋ ਰਿਹਾ ਹੈ ਨਾ ਸਾਡੇ ਆਲੇ ਦੁਆਲੇ 'ਚ, ਤਾਂ ਫਿਰ ਪਹਾੜ ਤਾਂ ਉਹ ਵੀ ਇਸੇ ਧਰਤੀ ਦੇ ਨੇ, ਅਤੇ ਉੱਥੇ ਵੀ ਸਾਨੂੰ ਚੇਂਜ ਹੈ ਜਿਹੜਾ ਉਹ ਮਹਿਸੂਸ ਹੋਊਗਾ। ਜਿਵੇਂ ਤੁਸੀਂ ਕਿਹਾ ਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਉਹ ਗਰਮੀ ਹੈ ਜਿਹੜੀ ਉਹ ਸਾਨੂੰ ਹੋਰ ਹੀ ਤਰ੍ਹਾਂ ਹਿੱਟ ਕਰਦੀ ਹੈ ਇੱਕਦਮ, ਤਾਂ ਜਦੋਂ ਤੁਸੀਂ ਜਾਂਦੇ ਹੋ ਨਾ ਪਹਿਲੇ ਦਿਨ, ਜਾਂ ਜੇ ਉੱਥੇ ਧੁੱਪ ਨਿਕਲੀ ਹੋਵੇ ਤੁਹਾਨੂੰ ਲੱਗਦਾ ਵੀ ਇਹ ਤਾਂ ਅਸੀਂ ਨੀਚੇ ਵਾਲੀ ਤਾਂ ਹਜੇ ਸਹਿਣ ਵੀ ਕਰ ਸਕਦੇ ਸੀ, ਇਹ ਤਾਂ ਸਹਿਣ ਵੀ ਨਹੀਂ ਹੁੰਦੀ ਹੈਗੀ, ਹੈ ਨਾ? ਫਿਰ ਰਾਤ ਨੂੰ ਉੱਥੇ ਦਾ ਮੌਸਮ ਬਿਲਕੁਲ ਹੀ ਚੇਂਜ ਹੋ ਜਾਂਦਾ ਹੈ,
0: ਹੋ ਜਾਂਦਾ ਰਾਤ ਨੂੰ, ਤੁਸੀਂ ਦੇਖੋ ਕਿ ਠੰਡਾ ਇੰਨਾ ਹੋ ਜਾਂਦਾ ਕਿ ਤੁਹਾਨੂੰ ਉੱਪਰ ਚਾਦਰ ਜਾਂ ਕੋਈ ਕੰਬਲ
1: ਲੈ ਕੇ ਪੈਣਾ ਪੈਂਦਾ। ਬਿਲਕੁਲ,
0: ਸੋ ਇਹ ਬੜਾ ਕਨਫਿਊਜ਼ਨ ਜਿਹਾ ਹੁੰਦਾ ਹੈ। ਫਿਰ ਤਾਂ ਇੱਦਾਂ ਹੁੰਦਾ ਕਿ ਵੀ ਹਾਂ, ਦਿਨ ਦੇ ਵਿੱਚ, ਹਾਂ, ਪਹਾੜਾਂ ਦੇ ਵਿੱਚ ਬਾਰਿਸ਼ ਹੋ ਜਾਂਦੀ ਹੈ ਤਾਂ ਫਿਰ ਉਹ ਬੜੀ ਸੁਹਾਵਣੀ ਲੱਗਦੀ ਹੈ,
1: ਬੜੀ ਖੂਬਸੂਰਤ ਲੱਗਦੀ ਹੈ ਜੀ।
0: ਦਿਨ ਦੇ ਵਿੱਚ ਅਗਰ ਹੋ ਜਾਏ ਤਾਂ ਠੰਡਾ ਹੋ ਜਾਂਦਾ ਹੈ ਮੌਸਮ, ਫਿਰ ਰਾਤ ਹੋਰ ਠੰਡੀ ਹੋ ਜਾਂਦੀ ਹੈ। ਬਾਕੀ ਚਲੋ, ਬੜੀਆਂ ਆਪਣੀਆਂ ਚੋਇਸਿਸ ਹੁੰਦੀਆਂ ਨੇ, ਹੈ ਨਾ, ਘੁੰਮਣ ਫਿਰਨ ਦੀਆਂ ਵੀ, ਅਤੇ ਟਰੈਵਲਿੰਗ ਦੀ ਆਪਾਂ ਗੱਲ ਕਰਦੇ ਹਾਂ ਸਿਰਫ, ਹੈ ਨਾ, ਕਿ ਟਰੈਵਲਿੰਗ ਆਪਣੀ ਸਿਰਫ ਕਿਸੇ ਇੱਕ ਇਨਸਾਨ ਦੇ ਲਈ ਨਹੀਂ, ਮੈਨੂੰ ਲੱਗਦਾ ਕਿ ਹਰੇਕ ਪਾਰਟੀਕੂਲਰ ਇੰਡੀਵਿਜੂਅਲ ਦੇ ਲਈ, ਕਹਿੰਦੇ ਆ, ਇਹ ਇੰਪੋਰਟੈਂਟ ਹੈਗਾ ਜ਼ਿੰਦਗੀ ਦੇ ਵਿੱਚ ਸਫ਼ਰ ਕਰਨਾ।
1: ਬਿਲਕੁਲ,
0: ਹੈ ਨਾ,
1: ਨਾਲੇ ਜਦੋਂ ਅਸੀਂ ਸਫ਼ਰ ਕਰਦੇ ਹਾਂ ਨਾ ਤਾਂ ਇੱਕ ਜਿਹੜੀ ਆਪਣੀ ਜੀਵਨ ਚੱਲ ਹੀ ਰਿਹਾ ਹੁੰਦਾ ਹੈ ਨਾ, ਅਸੀਂ ਵੀ ਰੋਜ਼ ਸਵੇਰੇ ਉੱਠ ਰਹੇ ਹਾਂ, ਜੋ ਵੀ ਤੁਸੀਂ ਕੰਮਾਂ ਕਾਰਾਂ 'ਤੇ ਜਾਣਾ ਉਹ ਕਰਨਾ, ਰਸੋਈ ਦਾ ਕੰਮ ਕਰਨਾ, ਆਪਣੇ ਹੋਰ ਜਿਹੜੇ ਵੀ ਕੰਮ ਨੇ ਉਹ ਕਰਨੇ ਨੇ, ਹੈ ਨਾ, ਉਹ ਇੱਕ ਸਾਡੀ ਰੁਟੀਨ ਜੀ ਬਣ ਜਾਂਦੀ ਹੈ। ਤੋ ਜਦੋਂ ਅਸੀਂ ਟਰੈਵਲ ਕਰਦੇ ਹਾਂ ਤਾਂ ਕੁਝ ਵੱਖਰਾ ਕਰ ਰਹੇ ਹੁੰਦੇ ਹਾਂ, ਤਾਂ
0: ਬਿਲਕੁਲ
1: ਸਾਨੂੰ ਉਸਦੀ ਖੁਸ਼ੀ ਹੈ, ਜਿਹੜਾ ਚਾਅ ਹੈ ਮਲਾਰ ਨੇ

0: ਉਹ ਅੱਡ ਚ ਹੀ ਹੁੰਦੇ ਨੇ, ਹਨਾ, ਕਿ
1: ਹਾਂ
0: ਅਸੀਂ ਹੁਣ ਘੁੰਮਣ ਜਾਣਾ ਹੈ, ਪੂਰੀ ਪਲੈਨਿੰਗ ਹੈ ਜਿਹੜੀ ਕੀਤੀ ਜਾਂਦੀ ਹੈ, ਕੱਪੜੇ ਪੈਕ ਕਰ ਰਹੇ ਨੇ, ਤੇ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਪਲੈਨ ਪਤਾ ਕਿਹੜਾ ਲੱਗਦਾ, ਜਿਹੜਾ ਇੱਕਦਮ ਨਹੀਂ ਬਣ ਜਾਂਦਾ ਹੈਗਾ,
1: ਹਾਂ
0: ਕਿ ਚਲੋ ਅੱਛਾ ਦੋ ਚਾਰ ਬੰਦੇ ਇਕੱਠੇ ਹੋਏ ਕਹਿੰਦੇ ਵੀ ਚੱਲਦੇ ਹਾਂ, ਤੇ ਉਹ ਚਲੇ ਜਾਂਦੇ
1: ਚਲੇ
0: ਨੇ,
1: ਜਾਂਦੇ ਨੇ,
0: ਉਹ ਜਿਹੜੀ ਵਿੱਚ ਵਾਲੀ ਐਂਟੀਸੀਪੇਸ਼ਨ ਜੀ ਹੁੰਦੀ ਹੈ ਨਾ, ਵੀ ਅੱਛਾ ਐਵੇਂ ਜਾਵਾਂਗੇ, ਇਹ ਕਰਾਂਗੇ, ਉਹ ਖਤਮ ਹੋ ਜਾਂਦੀ ਹੈ
1: ਬਿਲਕੁਲ। ਵੈਸੇ ਵੀ ਆਪਾਂ ਕਹਿੰਦੇ ਕਿ ਪਲੈਨਡ ਜਿਹੜੀਆਂ ਚੀਜ਼ਾਂ ਨੇ ਨਾ, ਉਹ ਕਦੇ ਸਿਰੇ ਨਹੀਂ ਚੜ੍ਹਦੀਆਂ
0: ਜੀ
1: ਹੁੰਦੀਆਂ,
0: ਜੀ
1: ਅਨਪਲੈਨਡ ਚੀਜ਼ਾਂ ਸਭ ਤੋਂ ਵਧੀਆ ਹੁੰਦੀਆਂ ਨੇ। ਮਤਲਬ ਤੁਹਾਡੇ ਮਨ ਦੇ ਅੰਦਰ ਨਾ ਇੱਕ ਰੀਛ ਹੋਣੀ ਚਾਹੀਦੀ ਹੈ ਕਿ ਨਹੀਂ ਮੈਂ ਜਾਣਾ ਹੈ ਤਾਂ ਮੈਂ ਜਾਣਾ ਹੈ ਅਤੇ ਮੈਂ ਚਲੇ ਜਾਣਾ ਹੈ। ਅਤੇ ਸਿਰਫ ਅਸੀਂ ਛੁੱਟੀਆਂ ਦੀ ਹੀ ਉਡੀਕ ਕਿਉਂ ਕਰਦੇ ਹੁੰਦੇ ਹਾਂ ਨਾ, ਕਿ ਅਸੀਂ ਟਰੈਵਲ ਕਰਨਾ ਜੇ ਛੁੱਟੀਆਂ ਹੀ ਛੁੱਟੀਆਂ ਜਾਵਾਂਗੇ। ਆਏ ਸਾਲ ਪਤਾ ਨਹੀਂ ਕਿੰਨੀ ਵਾਰੀ ਇਹ ਗੱਲ ਸੋਚ ਕੇ ਅਸੀਂ ਕਹਿੰਦੇ ਆਪਣੇ ਕਿੰਨੇ ਟਰੈਵਲ ਪਲਾਨ ਟਾਲ ਦਿੰਦੇ ਹੁੰਦੇ ਹਾਂ ਨਾ, ਕਿ ਜਦੋਂ ਛੁੱਟੀਆਂ ਆਉਣਗੀਆਂ ਦੋ ਚਾਰ ਇਕੱਠੀਆਂ ਆਉਣਗੀਆਂ ਜਾਂ ਗਰਮੀ ਦੀਆਂ ਆਉਣਗੀਆਂ ਸਰਦੀਆਂ ਦੀਆਂ ਆਉਣਗੀਆਂ ਉਦੋਂ ਜਾਵਾਂਗੇ,
0: ਫਿਰ ਜਾਵਾਂਗੇ।
1: ਤੇ ਫਿਰ ਤੁਸੀਂ ਇਹ ਦੇਖੋ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕਿੰਨਾ ਵਧੀਆ ਹਿੱਸਾ ਗਵਾ ਰਹੇ ਹੋ, ਆਪਣੀ ਡੇਲੀ ਦੀ ਰੂਟੀਨ ਤੋਂ ਹਟ ਕੇ ਕੁਝ ਕਰਨਾ ਹੈ ਨਾ, ਉਹਦੇ ਲਈ ਵੀ ਇੱਕ ਉਹ ਚਾਹੀਦਾ ਹੁੰਦਾ। ਕੰਮ ਸਾਰੀ ਜ਼ਿੰਦਗੀ ਹੁੰਦੇ ਰਹਿੰਦੇ ਨੇ, ਪਰ ਜਿਹੜੀ
0: ਨਾਲੇ ਕੰਮਾਂ ਨੇ ਤਾਂ ਮੁੱਕਣਾ ਹੀ ਨਹੀਂ ਹੈਗਾ, ਇਹ ਕਦੀ ਮੁੱਕਦ੾ ਨਹੀਂ।
1: ਹਾਂ, ਜ਼ਿੰਦਗੀ ਮੁੱਕ ਜਾਂਦੀ ਹੈ, ਤੁਸੀਂ ਜਦੋਂ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸੋਚਦੇ ਵੀ ਨਹੀਂ ਹਾਂ ਹੁਣ ਮੈਂ ਫ੍ਰੀ ਹਾਂ ਕਿ ਹੁਣ ਮੈਂ ਸੋਚ ਸਕਦਾ ਕਿਤੇ ਜਾਣ ਬਾਰੇ, ਪਰ ਨਹੀਂ, ਉਸ ਟਾਈਮ ਤੁਸੀਂ ਆਰਾਮ ਭਾਲੋਗੇ
0: ਬਿਲਕੁਲ। ਨਾਲੇ ਭਾਰਤੀ ਤਾਂ ਅਸੀਂ ਦੇਖ ਹੀ ਰਹੇ ਹਾਂ ਵੀ 50 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਹੀ ਹੁਣ ਆਪਣੇ ਗੋਡੇ ਫੜ ਰਹੇ ਨੇ, ਹੈ ਨਾ। ਆਹ ਤਾਂ ਅੰਗਰੇਜ਼ਾਂ ਵਾਲੀਆਂ ਗੱਲਾਂ ਲੱਗਦੀਆਂ ਨੇ ਵੀ ਹੁਣ ਵੀ 70 ਸਾਲ ਦੀ ਉਮਰ 'ਚ ਵੀ ਉਹ ਘੁੰਮਦੇ ਫਿਰਦੇ ਨੇ। ਮੈਨੂੰ ਤੁਹਾਡੀ ਟਰੈਵਲਿੰਗ ਦੀ ਗੱਲ ਤੋਂ ਹੀ ਯਾਦ ਆਇਆ ਕਿ ਕਿਸੇ ਨੇ ਆਈ ਵੀਡੀਓ ਪਾਈ ਹੋਈ ਹੈ ਨਾ ਕੋਈ, ਤੇ ਉਹਦੇ ਵਿੱਚ ਉਹ ਦਿਖਾ ਰਹੇ 70 ਨੂੰ ਲੱਗਣ ਵਾਲੇ ਸੀ, ਉਹ ਬਜ਼ੁਰਗ ਔਰਤ ਸੀ, ਤੇ ਉਹ ਪਹਾੜ ਦੇ ਪਹਾੜ ਚੜ੍ਹੀ ਜਾਂਦੀ ਹੈ ਚੜ੍ਹੀ ਜਾਂਦੀ ਹੈ, ਕਹਿੰਦੀ ਪਹਿਲਾਂ ਟਾਈਮ ਨਹੀਂ ਸੀ, ਪਰ ਉਹਨਾਂ ਦੀ ਇਹ ਗੱਲ ਵਧੀ ਹੈ ਕਿ ਉਹ ਆਪਣੇ ਸਰੀਰ ਦਾ ਪੂਰਾ ਪੂਰਾ ਧਿਆਨ ਰੱਖਦੇ ਨੇ, ਹਾਲਾਂਕਿ ਅਸੀਂ ਇਹ ਚੀਜ਼ ਨਹੀਂ ਕਰ ਰਹੇ, ਹੈ ਨਾ। ਠੀਕ ਹੈ, ਤੁਸੀਂ ਖੁੱਲ੍ਹ ਪਾਲ ਸਕਦੇ ਹੋ ਕਿ ਮੈਂ ਇਹ ਕਰਨਾ, ਅਤੇ ਉਹਨੇ ਕਿਹਾ ਵੀ ਮੈਂ ਆਪਣੇ ਸਰੀਰ ਦਾ ਖਿਆਲ ਵੀ ਰੱਖਦੀ ਆਈ ਹਾਂ, ਅਤੇ ਮੈਂ ਲਗਾਤਾਰ ਜਦੋਂ ਵੀ ਮੈਨੂੰ ਸਮਾਂ ਮਿਲਦਾ ਸੀ ਮੈਂ ਇਹ ਚੀਜ਼ ਕਰਦੀ ਆਈ ਹਾਂ, ਮੈਂ ਕਦੇ ਟਾਲਿਆ ਨਹੀਂ ਹੈਗਾ ਉਸ ਚੀਜ਼ ਨੂੰ।
1: ਦੇਖੋ, ਹੈਲਥ ਇਜ਼ ਵੈਲਥ, ਹੈ ਨਾ, ਆਪਾਂ ਬਚਪਨ ਤੋਂ ਇਹ ਜਿਹੜਾ ਸਲੋਗਨ ਆ ਉਹ ਸੁਣਦੇ ਆਏ ਹਾਂ, ਔਰ ਇਹ ਗੱਲ ਮੈਨੂੰ ਲੱਗਦਾ ਕਿ ਬਚਪਨ 'ਚ ਚਾਹੇ ਨਹੀਂ ਸਮਝ ਆਉਂਦੀ ਪਰ ਹੁਣ ਸਮਝ ਆਉਂਦੀ ਕਿ ਜਿਹੜੀ ਸਿਹਤ ਹੈ ਉਹੀ ਤੁਹਾਡਾ ਧਨ ਹੈ, ਅਗਰ ਤੁਸੀਂ ਸਿਹਤ ਆਪਣੀ ਠੀਕ ਰੱਖੋਗੇ ਤਦ ਹੀ ਤੁਸੀਂ ਕੁਛ ਵੀ ਕਰ ਸਕਦੇ ਹੋ,
0: ਤੁਹਾਡਾ ਜੀ ਉਦੋਂ ਕਰਦਾ।
1: ਹਾਂ,
0: ਜੇ ਮੋੜਾ ਜਿਹਾ ਜ਼ੁਕਾਮ ਵੀ ਹੋ ਜਾਏ ਨਾ ਤੁਹਾਨੂੰ, ਤੁਹਾਨੂੰ ਲੱਗਦਾ ਵੀ ਬਸ ਸਾਰੀ ਦੁਨੀਆ ਹੁਣ ਤੱਕ ਖਤਮ ਹੈ, ਬਸ ਇੱਕ ਇਹ ਜ਼ੁਕਾਮ ਠੀਕ ਹੋਣਾ ਚਾਹੀਦਾ,
1: ਬਸ ਬਿਲਕੁਲ। ਮਤਲਬ ਕਿੰਨੇ ਲੋਕ ਹੁੰਦੇ ਆ ਜਿਹਨਾਂ ਦਾ ਜ਼ੁਕਾਮ ਸਿਰ ਦਰਦ ਬਿਲਕੁਲ ਨਹੀਂ ਚੱਲਿਆ ਜਾਂਦਾ,
0: ਚੱਲਿਆ ਜਾਂਦਾ ਬਿਲਕੁਲ,
1: ਮੈਂ ਖੁਦ ਉਹਨਾਂ ਵਿੱਚੋਂ ਇੱਕ ਹਾਂ,
0: ਮੈਂ ਵੀ।
1: ਪਰ ਗੱਲ ਇਹ ਹੈ ਕਿ ਖੁਦ ਲਈ ਟਾਈਮ ਕੱਢਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ। ਟਰੈਵਲ ਦੇ ਲਈ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਇੱਕ ਗਰੁੱਪ ਦੀ ਉਡੀਕ ਕਰੀਏ, ਸੋਲੋ ਟਰੈਵਲ ਕਰੋ। ਤੁਸੀਂ ਇਕੱਲੇ ਜਦੋਂ ਜਾਓਗੇ ਨਾ ਘੁੰਮਣ, ਤੁਹਾਨੂੰ ਇੰਨਾ ਕੁਝ ਸਿੱਖਣ ਨੂੰ ਮਿਲੇਗਾ, ਇੰਨਾ ਕੁਛ ਤੁਸੀਂ ਸਿੱਖਦੇ ਹੋ, ਇੰਨੇ ਸਾਰੇ ਮਤਲਬ ਲੋਕਾਂ ਨਾਲ ਮਿਲਦੇ ਜੁਲਦੇ ਹੋ, ਅਗਰ ਤੁਸੀਂ ਗੱਲਾਂ ਬਾਤਾਂ ਕਰੋਗੇ, ਅਗਰ ਤੁਸੀਂ ਟੋਕਟਿਵ ਹੈਗੇ ਹੋ, ਤਾਂ ਫਿਰ ਮਤਲਬ ਕਹਿੰਦੇ ਹਾਂ ਤੁਹਾਡੇ ਅੱਛੇ ਅੱਛੇ ਲਿੰਕਸ ਵੀ ਬਣਨਗੇ। ਹੋ ਸਕਦਾ ਕਿ ਜਿਵੇਂ ਅਸੀਂ ਆਪਣੇ ਇੱਕ ਆਫਿਸ ਰੂਮ ਦੇ ਵਿੱਚ ਬੈਠੇ ਹਾਂ ਜਾਂ ਅਸੀਂ ਆਪਣੇ ਇਕੱਲੇ ਰੂਮ 'ਚ ਬੈਠੇ ਹਾਂ, ਉਦੋਂ ਸਾਨੂੰ ਉਹ ਚੀਜ਼ਾਂ ਸਮਝ ਨਾ ਆਉਣ, ਪਰ ਜਦੋਂ ਕੋਈ ਅਣਜਾਣ ਵਿਅਕਤੀ ਵੀ ਨਾ, ਸਾਨੂੰ ਬੜਾ ਕੁਝ ਸਿਖਾ ਜਾਂਦਾ ਹੁੰਦਾ ਕਈ ਵਾਰੀ, ਹੈ ਨਾ। ਬੜੀਆਂ ਸਾਰੀਆਂ ਚੀਜ਼ਾਂ ਨੇ, ਐਕਸਪਲੋਰ ਕਰਨਾ ਚਾਹੀਦਾ। ਦੇਖੋ, ਆਪਾਂ ਚਲੋ ਵਰਲਡ ਟੂਰ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਸੁਪਨਾ ਹੁੰਦਾ ਨਾ ਕਈਆਂ ਦਾ ਕਿ ਵਰਲਡ ਟੂਰ ਕਰਨਾ,
0: ਸਾਰਾ ਹੀ ਦੇਖਣਾ ਹੈ,
1: ਹਾਂ, ਕਿ ਦੁਨੀਆ ਦੀ ਕੋਈ ਮਤਲਬ ਕੋਈ ਕੋਨਾ ਨਹੀਂ ਛੱਡਣਾ ਹੈਗਾ, ਪਰ ਆਪਣਾ ਇੰਡੀਆ ਹੀ ਕਿੰਨਾ ਸੋਹਣਾ ਹੈ,
0: ਬਿਲਕੁਲ,
1: ਹੈ ਨਾ। ਇੰਡੀਆ ਦੇ ਵਿੱਚ ਕਿੰਨੀਆਂ ਥਾਵਾਂ ਨੇ ਇਹੋ ਜਿਹੀਆਂ ਵੀ ਆਪਾਂ ਘੁੰਮ ਫਿਰ ਸਕਦੇ ਹਾਂ, ਦੇਖ ਕੇ ਆ ਸਕਦੇ ਹਾਂ। ਆਪਾਂ ਕੀ ਕਰਦੇ ਹਾਂ, ਆਪਾਂ ਜਿਹੜੇ ਹਿਮਾਚਲ ਪ੍ਰਦੇਸ਼ ਵਾਲੀ ਭੱਜੇ ਰਹਿੰਦੇ ਹਾਂ,
0: ਬਿਲਕੁਲ, ਅਸੀਂ ਹਾਂ ਬਸ ਉਧਰ ਨੂੰ, ਉਹ ਸਾਨੂੰ ਲੱਗਦਾ ਵੀ ਨੇੜੇ ਵੀ ਹੈ, ਖੂਬਸੂਰਤ ਵੀ ਹੈ, ਉਧਰ ਨੂੰ ਹੀ ਜਾਈਏ, ਚਾਹੇ ਨਾ ਸਾਨੂੰ ਜਿਵੇਂ ਬਹੁਤੀ ਦੂਰ ਨਹੀਂ ਜਾਂਦੇ, ਅਸੀਂ ਭਾਰਤ ਦੀ ਵੀ ਨਹੀਂ ਗੱਲ ਕਰਦੇ ਹੈਗੇ ਪੂਰੇ ਦੀ, ਵੀ ਤੁਸੀਂ ਪੰਜਾਬ 'ਚ ਕਿੰਨਾ ਕੁ ਘੁੰਮੇ ਹੋਏ ਹੋ, ਹੈ ਨਾ, ਉਹੀ ਅਸੀਂ ਆਪਣਾ ਸ਼ਹਿਰ ਹੀ ਨਹੀਂ ਦੇਖਿਆ ਹੁੰਦਾ। ਮੈਨੂੰ ਖੁਦ ਨੂੰ ਜਦੋਂ ਮੈਂ ਕਈ ਵਾਰ ਲੰਘਦੀ ਹਾਂ, ਜੇ ਕੋਈ ਹੋਰ ਦੂਜੇ ਰਾਹੇ ਪਾ ਲੈਂਦਾ, ਫਿਰ ਮੈਨੂੰ ਲੱਗਦਾ ਮੈਂ ਤਾਂ ਇੱਥੇ ਕਦੀ ਆਈ ਨਹੀਂ ਹੈਗੀ, ਹੈ ਨਾ।
1: ਬਿਲਕੁਲ, ਐਕਸਪਲੋਰ ਕਰਨਾ ਚਾਹੀਦਾ, ਮਤਲਬ ਹਰੇਕ ਚੀਜ਼ ਨੂੰ ਐਕਸਪਲੋਰ ਕਰੋ, ਜ਼ਰੂਰੀ ਨਹੀਂ ਹੈ। ਹੁਣ ਦੇਖੋ ਆਪਣਾ ਕਿੰਨਾ ਸੋਹਣਾ ਪ੍ਰੋਗਰਾਮ ਹੈ ਨਾ, ਐਸਾ ਦੇਸ਼ ਹੈ ਮੇਰਾ
0: ਜੀ,
1: ਆਪਾਂ ਕਿੰਨਾ ਕੁਝ ਉਹਦੇ ਵਿੱਚ ਮਤਲਬ ਇੰਡੀਆ ਦੇ ਜਿਹੜੇ ਵੀ
0: ਬੈਠੇ ਬੈਠੇ ਸੈਰ ਕਰ ਲੈਂਦੇ
1: ਹਾਂ, ਤੇ ਉਹ ਦੇਖੋ ਕਿ ਅਗਰ ਜਿਨ੍ਹਾਂ ਦੀ ਇਮੈਜੀਨੇਸ਼ਨ ਅੱਛੀ ਹੈ ਉਹ ਤਾਂ ਸੁਣਦੇ ਸੁਣਦੇ ਇਮੈਜਿਨ ਵੀ ਕਰਦੇ ਹੋਣੇ ਆ, ਹੈ ਨਾ, ਪਰ ਜਿਹੜੇ ਇਮੈਜਿਨ ਨਹੀਂ ਕਰਦੇ ਉਹਨਾਂ ਨੂੰ ਤਾਂ ਜ਼ਰੂਰ ਜਾਣਾ ਚਾਹੀਦਾ ਘੁੰਮਣ ਲਈ, ਹੈ ਨਾ।
0: ਬਿਲਕੁਲ,
1: ਚਲੋ ਗੀਤ ਸੁਣ ਲੈਂਦੇ ਹਾਂ
0: ਜੀ।

0: ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
1: ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
0: ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
3: ਕਿੰਨਾ ਕਰਦੇ ਆ ਪਰ ਅਸੀਂ,
2: ਹੈ ਨਾ, ਕਿ ਮਤਲਬ ਲਿਟਰਲੀ ਤਾਂ ਆਪਾਂ ਕਹਿੰਦੇ ਆ ਕਿ ਨਹੀਂ ਨਹੀਂ, ਸਿਰਫ ਆਪਾਂ ਨੂੰ ਨਾ ਕੁਦਰਤ ਫੋਟੋਆਂ ਖਿਚਾਉਣ ਵਾਸਤੇ ਚਾਹੀਦੀ ਹੈ।
3: ਬਿਲਕੁਲ,
2: ਕਿ ਅਸੀਂ ਫੋਟੋਆਂ ਖਿਚਾਉਣੀਆਂ ਨੇ, ਵਧੀਆ ਵਧੀਆ ਵਿਊਜ਼ ਲੈਣੇ ਨੇ, ਬੈਕਗਰਾਉਂਡਸ ਲੈਣੇ ਨੇ ਆਪਣੀ ਫੋਟੋਜ਼ ਦੇ ਲਈ, ਪਰ ਅਸੀਂ ਕੁਦਰਤ ਨਾਲ ਕਿੰਨਾ ਖਿਲਵਾੜ ਕਰਦੇ ਹੋ।
3: ਬਿਲਕੁਲ, ਉਹੀ ਖੂਬਸੂਰਤੀ ਹੈ ਜਿਹੜੀ ਸਾਨੂੰ ਆਪਣੀਆਂ ਤਸਵੀਰਾਂ ਦੇ ਵਿੱਚ ਚਾਹੀਦੀ ਹੁੰਦੀ ਹੈ, ਸਾਡੀ ਫੋਟੋਆਂ ਦੇ ਵਿੱਚ ਚਾਹੀਦੀ ਹੁੰਦੀ ਹੈ, ਪਰ ਉਸੇ ਖੂਬਸੂਰਤੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ, ਅਸੀਂ ਉਹਦਾ ਆਨੰਦ ਮਾਣਨ ਦੀ ਥਾਂ ਅਸੀਂ ਦੇਖਦੇ ਹਾਂ ਵੀ ਉੱਥੇ ਅਸੀਂ ਕਿੰਨਾ ਗੰਦ ਪਾ ਕੇ ਲੌਟਦੇ ਹਾਂ, ਹੈ ਨਾ, ਚਾਹੇ ਉਹ ਕਿਤੇ ਵੀ ਹੋਵੇ। ਗੱਲ ਸਿਰਫ ਪਹਾੜਾਂ ਦੀ ਨਹੀਂ ਹੈ, ਅਸੀਂ ਬੀਚਸ ਦੀ ਗੱਲ ਕਰ ਲਈ, ਅਸੀਂ ਜੰਗਲਾਂ ਦੀ ਗੱਲ ਕਰ ਲਈ, ਅਸੀਂ ਦੇਖਦੇ ਹਾਂ ਸਾਡਾ ਵਰਤਾਰਾ ਉਹੀ ਰਹਿੰਦਾ ਹਰੇਕ ਥਾਂ ਤੇ, ਹੈ ਨਾ।
2: ਤੁਸੀਂ ਇਹ ਦੇਖੋ, ਜਿਹੜੇ ਆਪਣੇ ਆਲੇ ਦੁਆਲੇ ਪਬਲਿਕ ਪਾਰਕਸ ਬਣੇ ਹੁੰਦੇ ਆ, ਉੱਥੇ ਹੀ ਮਤਲਬ ਚਾਹੇ ਬੱਚਾ ਹੋਵੇ ਕੋਈ ਬੁੱਢਾ ਹੋਵੇ, ਉਹ ਮਤਲਬ ਸਾਫ਼ ਸਫਾਈ ਦਾ ਵੀ ਧਿਆਨ ਨਹੀਂ ਰੱਖਦੇ। ਪਬਲਿਕ ਟੋਇਲਟਸ ਦਾ ਵੀ ਇਹੀ ਹਾਲ ਹੈ।
3: ਬਿਲਕੁਲ,
2: ਹੈ ਨਾ,
3: ਉੱਥੇ ਤਾਂ ਤੁਸੀਂ ਨੇੜੇ ਖੜ ਵੀ ਨਹੀਂ ਸਕਦੇ। ਦੇਖੋ ਭਾਰਤ ਦੇ ਵਿੱਚ ਤਾਂ ਖਾਸ ਕਰਕੇ ਸਾਨੂੰ ਕੋਈ ਸ਼ਰਮ ਨਹੀਂ ਹੈਗੀ ਇਹ ਕਹਿਣ ਦੇ ਵਿੱਚ, ਹਾਲ ਬਹੁਤ ਮੰਦਾ ਹੁੰਦਾ ਜਦੋਂ ਅਸੀਂ ਦੇਖਦੇ ਹਾਂ।
2: ਤੇ ਫਿਰ ਤੁਸੀਂ ਇਹ ਦੇਖੋ ਕਿ ਜਿੱਥੇ ਪੇਡ ਟੋਇਲਟਸ ਹੁੰਦੇ ਨੇ ਨਾ, ਫਿਰ ਉੱਥੇ ਉਹ 10 ਰੁਪਏ ਦਿੰਦੇ ਵੀ ਤਕਲੀਫ਼
3: ਹੁੰਦੀ ਹੈ। ਬਿਲਕੁਲ,
2: ਵੀ ਲੈ ਟੋਇਲਟ ਦਾ ਕੌਣ ਲੈਂਦਾ ਹੈ ਪੈਸੇ, ਹੈ ਨਾ, ਕਿਉਂ ਬਈ ਤੁਸੀਂ ਅਗਰ ਤੁਸੀਂ ਨਹੀਂ ਸਫਾਈ ਕਰੋਗੇ, ਅਗਰ ਕੋਈ ਆਪਣੇ ਖੁਦ ਉਸ ਨੂੰ ਮੇਨਟੇਨ ਕਰ ਰਿਹਾ, ਸਫਾਈ ਮੇਨਟੇਨ ਕਰ ਰਿਹਾ, ਅਗਰ ਉਹ 10 ਰੁਪਏ ਵੀ ਲੈ ਰਿਹਾ ਤਾਂ ਤੁਹਾਡਾ ਕੀ ਜਾਂਦਾ ਉਹਦੇ
3: ਵਿੱਚ। ਬਿਲਕੁਲ, ਨਾਲੇ ਜੇ ਸਾਡੇ 'ਚ ਇੰਨੀ ਸਿਵਿਕ ਸੈਂਸ ਹੁੰਦੀ ਹੈ ਨਾ, ਤਾਂ ਸਾਨੂੰ ਇਸ ਦੀ ਲੋੜ ਨਾ ਪੈਂਦੀ ਹੈਗੀ।
2: ਬਿਲਕੁਲ,
3: ਕਿਉਂਕਿ ਅਸੀਂ ਦੇਖਦੇ ਹਾਂ ਹੋਰ ਦੁਨੀਆ ਦੇ ਜਿਹੜੇ ਦੇਸ਼ ਨੇ, ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਵੀ ਉੱਥੇ ਕਿੰਨੇ ਸਾਫ਼ ਸੁਥਰੀਆਂ ਚੀਜ਼ਾਂ ਨੇ, ਸਾਫ਼ ਸੁਥਰੇ ਬਾਥਰੂਮ ਨੇ, ਬਾਥਰੂਮ ਵੀ ਐਂ ਲੱਗਦੇ ਨੇ ਵੀ ਜਿਵੇਂ ਛੋਟਾ ਜਿਹਾ ਮਾਲ ਹੋਵੇ, ਹੈ ਨਾ, ਫਿਰ ਅਸੀਂ ਕਿਉਂ ਨਹੀਂ ਕਰ ਸਕਦੇ, ਹੈ ਨਾ, ਉਹ ਚੀਜ਼ਾਂ।
2: ਫਿਰ ਅਸੀਂ ਉਹਨਾਂ ਥਾਵਾਂ ਤੇ ਚਲੇ ਜਾਂਦੇ ਹਾਂ ਉਹਨਾਂ ਥਾਵਾਂ ਨੂੰ ਗੰਦਾ ਕਰਨ ਦੇ ਲਈ,
3: ਹੈ ਨਾ,
2: ਕਿ ਛੁੱਟੀਆਂ ਆ ਗਈਆਂ, ਚਲੋ ਹੁਣ ਉੱਥੇ ਚਲੀਏ, ਉੱਥੇ ਜਾ ਕੇ ਗੰਦ ਪਾਈਏ। ਫਿਰ ਇਹ ਚੀਜ਼ਾਂ ਦੇਖੋ ਕਿੰਨੀਆਂ ਗਲਤ ਨੇ, ਹੈ ਨਾ। ਅਸੀਂ ਆਪਣੇ ਘਰ ਦੇ ਵਿੱਚ ਹੀ ਸਾਫ਼ ਸਫਾਈ ਰੱਖਦੇ ਹਾਂ, ਸਾਡੀ ਇਹ ਵੀ ਤਾਂ ਮੋਰਲ ਰਿਸਪੋਂਸੀਬਿਲਟੀ ਹੈਗੀ ਹੈ ਕਿ ਅਸੀਂ ਕੋਈ ਵੀ ਪਬਲਿਕ ਸਪੇਸ

0: ਉਹਨਾਂ ਨੂੰ ਦੇਖ ਕੇ ਵੀ ਜੇਕਰ ਅਸੀਂ ਅਣਡਿੱਠ ਕਰ ਦਿੰਦੇ ਹਾਂ, ਅਸੀਂ ਫਿਰ ਵੀ ਨਹੀਂ ਆਪਣੇ ਦਿਮਾਗ ਨੂੰ ਚਲਾਉਣਾ ਸ਼ੁਰੂ ਕਰਦੇ, ਤਾਂ ਫਿਰ ਇਹ ਤਾਂ ਮੈਨੂੰ ਲੱਗਦਾ ਕਿ ਸਾਡੀ ਲੋਕਾਂ ਦੀ ਵੀ ਬੇਵਕੂਫੀ ਹੈਗੀ ਹੈ, ਹੈ ਨਾ? ਅਤੇ ਅਸੀਂ ਉਸ ਬੇਵਕੂਫੀ ਨੂੰ ਨਾ ਪ੍ਰਮੋਟ ਹੀ ਕਰ ਰਹੇ ਹਾਂ ਐਵਰੀ ਸਿੰਗਲ ਡੇ।
1: ਬਿਲਕੁਲ, ਇਹ ਮਤਲਬ ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹ ਲੋਕ ਭੋਲੇ ਨੇ, ਹੈ ਨਾ, ਉਹ ਨਹੀਂ ਸੋਚ ਪਾ ਰਹੇ ਹੈਗੇ ਉਸ ਸਤਰ ਤੱਕ, ਤਾਂ ਅਸੀਂ ਉਹਨਾਂ ਦੀ ਚੀਜ਼ ਉਹਨਾਂ ਦੇ ਨਾਲ ਖਿਲਵਾੜ ਤਾਂ ਕਰ ਹੀ ਰਹੇ ਹਾਂ, ਹੈ ਨਾ, ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਕਰਦੇ ਹੀ ਨੇ, ਪਰ ਫਿਰ ਵੀ ਇੰਨਾ ਭੋਲਾਪਣ ਵੀ ਚੰਗਾ ਨਹੀਂ ਹੁੰਦਾ ਕਿ ਅਸੀਂ ਸੋਚ ਹੀ ਨਾ ਸਕੀਏ। ਮੰਨ ਲਿਆ ਵੀ, ਹੈ ਨਾ, ਕਈ ਲੋਕ ਹੁੰਦੇ ਨੇ ਐਵੇਂ ਦੇ, ਉਹ ਸ਼ਰਧਾ ਭਾਵਨਾ ਉਹਨਾਂ 'ਚ ਜ਼ਿਆਦਾ ਹੁੰਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਆਪ ਨੂੰ ਅੱਗੇ ਨਹੀਂ ਲੈ ਕੇ ਜਾਣਾ, ਹੈ ਨਾ, ਉਸ ਸ਼ਰਧਾ ਦੇ ਵਿੱਚ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਜੀ ਜੈਸਮੀਨ, ਆਪਾਂ ਗੱਲ ਕਰ ਰਹੇ ਸੀ ਹੈ ਨਾ ਆਫਲਾਈਨ ਹੁਣ ਇਸ ਪ੍ਰੋਮੋ ਤੋਂ ਪਹਿਲਾਂ ਕਿ ਬਈ ਪਹਾੜਾਂ ਦੇ ਵਿੱਚ ਹੈ ਨਾ ਜਦੋਂ ਆਪਾਂ ਜਾਂਦੇ ਹੁੰਦੇ ਹਾਂ, ਹਾਲਾਂਕਿ ਜਾਂਦਿਆਂ ਡਰ ਤਾਂ ਬੜਾ ਲੱਗਦਾ ਹੁੰਦਾ ਨਾ ਕਿ ਇੱਕ ਪਾਸੇ ਪਹਾੜ ਨੇ ਇੱਕ ਪਾਸੇ ਖਾਈ ਹੈ, ਬੜੇ ਹੀ ਸ਼ਾਰਪ ਮੋੜ ਹੁੰਦੇ ਨੇ, ਅਤੇ ਪਰ ਮੈਨੂੰ ਲੱਗਦਾ ਕਿ ਉਸ ਡਰ ਨਾਲੋਂ ਜ਼ਿਆਦਾ ਸਾਡਾ ਧਿਆਨ ਨਾ ਖੂਬਸੂਰਤੀ ਵੱਲ ਹੁੰਦਾ ਹੈ।
3: ਬਿਲਕੁਲ,
2: ਕਿ ਜਿਹੜੇ ਆਲੇ ਦੁਆਲੇ ਸਾਨੂੰ ਵਿਊਜ਼ ਦੇਖਣ ਨੂੰ ਮਿਲ ਰਹੇ ਨੇ, ਹੈ ਨਾ। ਔਰ ਸਭ ਤੋਂ ਵਧੀਆ ਗੱਲ ਕਿ ਜਿਹੜੇ ਪਹਾੜਾਂ ਦੇ ਵਿੱਚ ਲੋਕ ਨੇ ਨਾ, ਉਹ ਆਪਣੀ ਜਿਹੜੀ ਨੇਚਰ ਹੈ ਉਹਨੂੰ ਸੰਭਾਲ ਕੇ ਰੱਖਣ ਦੇ ਬਹੁਤ ਯਤਨ ਕਰਦੇ ਨੇ।
3: ਜੀ ਜੀ,
2: ਹੈ ਨਾ, ਬੜੀਆਂ। ਹੁਣ ਅਗਰ ਮੈਂ ਮੰਨ ਲਓ ਕਿ ਅਗਰ ਅਸੀਂ ਆਪਣੇ ਇੱਥੇ ਨੇੜੇ ਤੇੜੇ ਆ, ਅਗਰ ਸਾਡੇ ਕੋਈ ਫਲ ਫਰੂਟ ਵਾਲਾ ਪੇੜ ਲੱਗਿਆ ਹੋਇਆ ਨਾ, ਤਾਂ ਉਹ ਮੈਨੂੰ ਲੱਗਦਾ ਕਿ ਜਦੋਂ ਤੇ ਮੰਨ ਲਓ ਅੰਬ ਦਾ ਪੇੜ ਹੈ, ਕੱਚੀਆਂ ਆਂਬੜੀਆਂ ਅੰਬੀਆਂ ਲੱਗਣੀਆਂ ਨੇ, ਲੋਕਾਂ ਨੇ ਤੋੜ ਲੈਣੀਆਂ ਨੇ।
3: ਬਿਲਕੁਲ,
2: ਰਾਹ ਜਾਂਦੇ ਲੋਕਾਂ ਨੇ ਵੀ ਕਿ ਨਹੀਂ ਘਰ ਜਾ ਕੇ ਚਟਨੀ
3: ਬਣਾਵਾਂਗੇ।
2: ਪਰ ਪਹਾੜਾਂ ਦੇ ਵਿੱਚ ਕੀ ਹੈ, ਤੁਸੀਂ ਸਾਰੇ ਪੇੜ ਲੱਦੇ ਦੇਖੋਗੇ ਸੜਕਾਂ ਕਿਨਾਰੇ ਵੀ, ਮਤਲਬ ਕੋਈ ਨਾ ਫਲ ਫਰੂਟ ਤੋੜ ਕੇ ਹੀ ਰਾਜੀ ਨਹੀਂ ਹੈਗਾ।
3: ਬਿਲਕੁਲ, ਜਿਵੇਂ ਅਸੀਂ ਗੱਲ ਕਰ ਹੀ ਰਹੇ ਸੀ ਦੇਹਰਾਦੂਨ ਦੀ, ਹੈ ਨਾ, ਤੇ ਉੱਥੋਂ ਦੇ ਲੀਚੀ ਦੇ ਪੇੜ ਨੇ ਜਿਹੜੇ, ਤੁਹਾਨੂੰ ਦੇਖਦੇ ਹੀ ਮੈਨੂੰ ਲੱਗਦਾ ਜਦੋਂ ਸੋਚਦੇ ਵੀ ਹੈ ਨਾ, ਬਸ ਕਿਤੇ ਹੋਰ ਹੀ ਪਹੁੰਚ ਜਾਂਦੇ ਆ, ਵੀ ਕਿੰਨੇ ਕੁ ਜ਼ਿਆਦਾ ਖੂਬਸੂਰਤ ਲੱਗਦੇ ਨੇ ਉਹ ਲੱਦੇ ਹੋਏ ਹੈ।
2: ਬਿਲਕੁਲ, ਮੈਂ ਹੁਣ ਰੀਸੈਂਟਲੀ ਹੀ ਦੇਹਰਾਦੂਨ ਦਾ ਟ੍ਰਿਪ ਕੀਤਾ ਤੇ ਲੀਚੀਆਂ ਦੇ ਪੇੜ, ਮੈਂ ਕਿਹਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਲੀਚੀ ਦਾ ਪੇੜ ਦੇਖਿਆ, ਔਰ ਇੰਨੀਆਂ ਸੋਹਣੀਆਂ ਸੋਹਣੀਆਂ ਲੀਚੀਆਂ ਪੂਰੀਆਂ ਲਾਲ ਲਾਲ ਰੰਗ ਦੀਆਂ, ਪਰ ਇਹ ਹੈ ਕਿ ਉੱਥੇ ਹੱਥ ਨਹੀਂ ਪਹੁੰਚਦਾ, ਬਹੁਤ ਉੱਚੀਆਂ ਹੁੰਦੀਆਂ ਨੇ, ਕਿ ਬਈ ਮਤਲਬ ਹੁਣ ਆਪਣੇ ਦੇਖੋ ਇੱਧਰ ਤਾਂ ਕਿੰਨਾ ਹਨਾ ਮਿਲਾਵਟ ਦਾ ਉਹ ਹੈਗਾ।
3: ਬਿਲਕੁਲ ਬਿਲਕੁਲ,
2: ਕਿ ਅਸੀਂ ਇੰਜੈਕਸ਼ਨ ਲਗਾ ਲਗਾ ਕੇ ਅਸੀਂ ਫਰੂਟਸ ਨੂੰ ਪਕਾ ਰਹੇ ਹਾਂ, ਸਬਜ਼ੀਆਂ ਨੂੰ ਪਕਾ ਰਹੇ ਹਾਂ, ਤੇ ਬਸ ਉਹ ਮੇਰੀ ਰੀਝ ਅਧੂਰੀ ਰਹਿ ਗਈ ਕਿ ਮੈਂ ਨਾ ਇੱਕ ਨੈਚੁਰਲ ਪੱਕਿਆ ਹੋਇਆ ਫਲ ਨਹੀਂ ਖਾਦਾ,
3: ਫਲ ਨਹੀਂ ਖਾਦਾ। ਹੁਣ ਬਿਲਕੁਲ ਦੇਖ ਕੇ ਦੇਖੋ, ਮੂੰਹ ਚ ਪਾਣੀ ਤਾਂ ਆ ਗਿਆ, ਇੱਥੇ ਤੱਕ ਤਾਂ ਪਹੁੰਚ ਹੀ ਗਏ ਤੁਸੀਂ।
2: ਪਰ ਬੜੀ ਅੱਛੀਆਂ ਚੀਜ਼ਾਂ ਹੁੰਦੀਆਂ ਨੇ ਹੋਰ ਵੀ, ਤੁਸੀਂ ਅਗਰ ਲੋਕਲ ਮਾਰਕੀਟਸ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਹਨਾ ਕਿੰਨਾ ਕੁਛ ਇਹੋ ਜਿਹਾ ਯੂਨੀਕ ਟਾਈਪ ਦਾ ਸਮਾਨ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਦਿਲ ਕਰਦਾ ਕਿ ਪੂਰੀ ਮਾਰਕੀਟ ਹੀ ਖਰੀਦ ਲਓ।
3: ਨਾਲੇ ਨਾ ਇਹਨਾਂ ਚੀਜ਼ਾਂ ਦੀ ਖੂਬਸੂਰਤੀ ਤਾਂ ਹੀ ਹੁੰਦੀ ਹੈ ਕਿਉਂਕਿ ਇਹ ਉਸ ਜਗ੍ਹਾ ਦੇ ਹੁੰਦੇ ਨੇ, ਹੈਨਾ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਉੱਥੇ ਜਾ ਰਹੇ ਹਾਂ, ਹੈਨਾ। ਇੱਕ ਤਾਂ ਦੇਖੋ ਸਾਰੇ ਹੀ ਤੁਰ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਰਸ਼ ਹੋ ਜਾਂਦਾ, ਜਿਵੇਂ ਤੁਸੀਂ ਕਿਹਾ ਵੀ ਰਾਸਤੇ ਨੇ ਜਿਹੜੇ ਉਹ ਬੜੇ ਛੋਟੇ ਛੋਟੇ ਕਈ ਵਾਰ ਹੁੰਦੇ ਨੇ। ਇਸ ਲਈ ਸਾਨੂੰ ਨਾ ਸਬਰ ਦੇ ਨਾਲ, ਸੰਜਮ ਦੇ ਨਾਲ ਉੱਥੇ ਜਾਣਾ ਚਾਹੀਦਾ। ਇਹ ਜਿਹੜਾ ਸਾਡਾ ਗਰਮ ਖੂਨ ਹੁੰਦਾ ਨਾ, ਗਰਮ ਜੋਸ਼ੀ ਵਾਲਾ, ਤੇ ਅਸੀਂ ਐਂ ਕਰ ਦਾਂਗੇ, ਇਹ ਪਹਾੜਾਂ ਦੇ ਵਿੱਚ ਮੈਨੂੰ ਲੱਗਦਾ ਇਹਦੀ ਲੋੜ ਨਹੀਂ ਹੈਗੀ, ਹੈ ਨਾ।
2: ਨਹੀਂ ਚੱਲਦਾ। ਔਰ ਸਭ ਤੋਂ ਵਧੀਆ ਗੱਲ ਪਤਾ ਕੀ ਹੈ, ਇੱਧਰ ਦੇ ਲੋਕ ਨਾ ਹੌਰਨ ਬਿਲਕੁਲ ਹੀ ਨਹੀਂ ਯੂਜ਼ ਕਰਦੇ।
3: ਬਿਲਕੁਲ,
2: ਕਿ ਅਗਰ ਟ੍ਰੈਫਿਕ ਲੱਗ ਜਾਏ ਕਿ ਵੀ ਕੋਈ ਹੌਰਨ ਮਾਰ ਦੇਵੇ ਟ੍ਰੈਫਿਕ ਨੂੰ ਇੱਧਰ ਉੱਧਰ ਕਰਨ ਦੇ ਲਈ, ਨਹੀਂ, ਉਸ ਵੇਟ ਕਰਦੇ ਨੇ ਕਿ ਬਈ ਟ੍ਰੈਫਿਕ ਜਦੋਂ ਹੋਊਗਾ
3: ਫੇਰ ਅਸੀਂ ਜਾਵਾਂਗੇ। ਤੇ ਹੋਣਾ ਵੀ ਚਾਹੀਦਾ ਕਿਉਂਕਿ ਉੱਥੇ ਕੰਮ ਬਹੁਤ ਰਿਸਕੀ ਹੁੰਦਾ, ਇਸ ਲਈ ਅਸੀਂ ਧਿਆਨ ਦੇ ਨਾਲ, ਸੰਜਮ ਦੇ ਨਾਲ ਜਾਈਏ ਜਿੱਥੇ ਵੀ ਜਾ ਰਹੇ ਹਾਂ, ਤੇ ਆਪਣੀ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖੀਏ।
2: ਤੇ ਇਸੇ ਮੈਸੇਜ ਦੇ ਨਾਲ ਹੀ ਅੱਜ ਦਾ ਆਪਾਂ ਫੁਲਕਾਰੀ
3: ਪ੍ਰੋਗਰਾਮ
2: ਗੱਲਾਂ ਚੋਂ ਗੱਲ ਪ੍ਰੋਗਰਾਮ ਦੀ ਸਮਾਪਤੀ ਚਾਹੁੰਦੇ ਹਾਂ
3: ਜੀ। ਸਾਨੂੰ ਦੋਵਾਂ ਜਣੀਆਂ ਨੂੰ ਦਿਓ
2: ਇਜਾਜ਼ਤ। ਤੁਸੀਂ ਤੇ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਇਸ ਵੇਲੇ ਸ਼ਾਮ ਦੇ 5:30 ਹੋਏ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਖਾਸ ਤੌਰ ਦੇ ਉੱਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਹੋ। ਹੁਣ ਤੁਸੀਂ ਅੱਗੇ ਝੋਨੇ ਦੀ ਜਿਹੜੀ ਆ ਉਹ ਤਿਆਰੀ ਕਰਨੀ ਹੈ, ਕਣਕ ਦੀ ਸੰਭਾਲ ਤੁਸੀਂ ਕਰ ਚੁੱਕੇ ਹੋ, ਤਾਂ ਇਸ ਵੇਲੇ ਜ਼ਿਆਦਾਤਰ ਤੁਹਾਡੇ ਰੁਝੇਵੇਂ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ। ਇਸੇ ਦੇ ਚੱਲਦਿਆਂ ਤੁਹਾਡੇ ਲਈ ਸਰਕਾਰ ਦੀਆਂ ਸਕੀਮਾਂ ਕਿਹੜੀਆਂ ਨੇ, ਕਿਵੇਂ ਤੁਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੋ ਅਤੇ ਸਕੀਮਾਂ ਦਾ ਮਹੱਤਵ ਕੀ ਹੈ, ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਉਚੇਚੇ ਤੌਰ 'ਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਸਿਕੰਦਰ ਸਿੰਘ ਹੋਰਾਂ ਨੂੰ, ਜੋ ਖੇਤੀਬਾੜੀ ਵਿਕਾਸ ਅਫਸਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿਕੰਦਰ ਜੀ, ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਸਿਕੰਦਰ ਜੀ, ਅਕਸਰ ਆਪਾਂ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਤਾਂ ਉਹਨਾਂ ਨਾਲ ਕੋਈ ਨਾ ਕੋਈ ਅਜਿਹੀ ਗੱਲ ਕਰਦੇ ਹਾਂ ਜਿਹੜੀ ਉਹਨਾਂ ਵਾਸਤੇ ਲਾਭਕਾਰੀ ਹੁੰਦੀ ਹੈ। ਅਤੇ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੀਆਂ ਕਈ ਅਜਿਹੀਆਂ ਸਕੀਮਾਂ ਨੇ ਜਿਹੜੀਆਂ ਹੈ ਤਾਂ ਬੜੀਆਂ ਲਾਹੇਵੰਦ, ਪਰ ਜਾਣੇ ਅਣਜਾਣੇ ਦੇ ਵਿੱਚ ਕਿਸਾਨ ਵੀਰ ਉਹਨਾਂ ਸਕੀਮਾਂ ਦਾ ਲਾਹਾ ਨਹੀਂ ਲੈ ਸਕਦੇ, ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਰੁਝੇਵੇਂ ਜ਼ਿਆਦਾ ਨੇ, ਜਾਂ ਉਹਨਾਂ ਨੂੰ ਸ਼ਾਇਦ ਉਹਨਾਂ ਸਕੀਮਾਂ ਬਾਰੇ ਪਤਾ ਨਹੀਂ ਲੱਗਦਾ, ਜਾਗਰੂਕਤਾ ਦੀ ਜਿਹੜੀ ਘਾਟ ਆ ਉਹ ਆ ਜਾਂਦੀ ਹੈ। ਤਾਂ ਇਸ ਕਰਕੇ ਅੱਜ ਦਾ ਇਹ ਵਿਸ਼ਾ ਅਸੀਂ ਚੁਣਿਆ ਤਾਂ ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਕੀ ਮਹੱਤਵ ਹੈ?
1: ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਬਹੁਤ ਮਹੱਤਵ ਹੈ। ਸਰਕਾਰ ਦੀ ਕੋਈ ਵਿੱਤੀ ਸਹਾਇਤਾ ਦੀ ਸਕੀਮ ਆ, ਸਿੱਧੇ ਜਾਂ ਅਸਿੱਧੇ ਤੌਰ 'ਤੇ ਜਿਹੜਾ ਉਹਨੂੰ ਵਿੱਤੀ ਲਾਭ ਹੋਣਾ ਗਾ, ਉਹਦੇ ਨਾਲ ਕਿਸਾਨਾਂ ਨੂੰ ਕਈ ਵਾਰੀ ਅਜਿਹੇ ਸਮੇਂ ਦੇ ਵਿੱਚ ਸਹਾਇਤਾ ਮਿਲਦੀ ਆ ਜਦੋਂ ਉਹ ਬਹੁਤ ਲੋੜ ਦੇ ਵਿੱਚ ਹੁੰਦਾ ਗਾ। ਕਿਸਾਨ ਜਿਹੜਾ ਖਾਸ ਕਰ ਪੰਜਾਬ ਦਾ ਜਾਂ ਆਪਣੇ ਸਾਰੇ ਪੰਜਾਬ ਆਲ ਇੰਡੀਆ ਦਾ ਵੀ ਲਾਈਏ ਤਾਂ ਆਰਥਿਕ ਮੰਦੀ ਦੇ ਵਿੱਚ ਆਪਾਂ ਦੇਖੀਏ ਤਾਂ ਬੜਾ ਗੁਜ਼ਰਦਾ ਪਿਆ ਗਾ। ਜਦੋਂ ਸਰਕਾਰ ਦੀ ਸਹਾਇਤਾ ਮਿਲਦੀ ਆ, ਕਿਸੇ ਵੀ ਤਰ੍ਹਾਂ ਦੀ ਪੈਸੇ ਦੀ, ਮਸ਼ੀਨਰੀ ਸਸਤੀ ਮਿਲਣੀ, ਅਜਿਹੀਆਂ ਸਾਰੀਆਂ ਸਕੀਮਾਂ ਜਦੋਂ ਕਿਸਾਨ ਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਜਿਹੜਾ ਉਹਦਾ ਜਿਹੜਾ ਆਰਥਿਕ ਲਾਭ ਆ ਉਹ ਵਧੇਰੇ ਹੋ ਜਾਂਦਾ ਗਾ। ਉਹਦੇ ਖਰਚੇ ਜਿਹੜੇ ਵਧੇਰੇ ਹੋ ਰਹੇ ਹੁੰਦੇ ਹੈਗੇ ਉਹਨਾਂ ਦੇ ਵਿੱਚ ਉਹਨੂੰ ਰਾਹਤ ਮਿਲਦੀ ਆ। ਅਜਿਹੇ ਜਿਹੜੇ ਸਕੀਮਾਂ ਨੇ ਜਾਂ ਅਜਿਹੇ ਜਿਹੜੇ ਆਪਣੇ ਉਪਰਾਲੇ ਨੇ ਜਿਹੜੇ ਸਰਕਾਰ ਵੱਲੋਂ ਕੀਤੇ ਜਾਂਦੇ ਹੈਗੇ ਉਹ ਕਿਸਾਨ ਦੀ ਜਿਹੜੀ ਹੈਗੀ ਇੱਕ ਖੇਤੀ ਦੀ ਲਗਾਤਾਰਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਈ ਹੋ ਜਾਂਦੇ ਨੇ।
0: ਅਤੇ ਜੇਕਰ ਆਪਾਂ ਸਰਕਾਰ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਕਿਹੜੀਆਂ ਕਿਹੜੀਆਂ ਸਕੀਮਾਂ ਨੇ ਜਿਨ੍ਹਾਂ ਦਾ ਲਾਹਾ ਕਿਸਾਨ ਵੀਰ ਲੈ ਸਕਦੇ ਨੇ?
1: ਦੇਖੋ, ਕਿਸਾਨ ਜਿਹੜੇ ਹੈਗੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸੈਂਟਰ ਸਰਕਾਰ ਦੀ ਜਿਹੜੀ ਸਕੀਮ ਚੱਲਦੀ ਹੈਗੀ PM ਕਿਸਾਨ ਇਹਦੀ ਦਾ ਲਾਹਾ ਲੈ ਸਕਦੇ ਹੈਗੇ। ਅਤੇ ਆਪਣੀ ਜਿਹੜੀ ਹੈਗੀ CDP ਸਕੀਮ ਦੇ ਵਿੱਚ ਮੱਕੀ ਦੀ ਜਿਹੜੀ ਕਾਸ਼ਤ ਵਾਸਤੇ ਸਰਕਾਰ ਸਹਾਇਤਾ ਕਰ ਰਹੀ ਆ ਉਹਦਾ ਫਾਇਦਾ ਲੈ ਸਕਦੇ ਹੈਗੇ। ਆਤਮਾ ਸਕੀਮ ਦੇ ਅਧੀਨ ਜਿਹੜੀਆਂ ਅਸੀਂ ਟ੍ਰੇਨਿੰਗਾਂ ਕਰਾਉਂਦੇ ਹਾਂ ਉਹਨਾਂ ਦਾ ਫਾਇਦਾ ਲੈ ਸਕਦੇ ਹੈਗੇ। ਅਤੇ ਹੋਰ ਵੀ ਜਿਹੜੀਆਂ ਬਾਕੀ ਸਕੀਮਾਂ ਨੇਗੇ ਜਿਵੇਂ ਆਪਣਾ ਮਿੱਟੀ ਸਿਹਤ ਕਾਰਡ ਬਣਾਉਂਦੇ ਹਾਂ ਅਸੀਂ, ਉਹਨਾਂ ਦਾ ਲਾਹਾ ਲੈ ਸਕਦੇ ਹੈਗੇ।
0: ਅਤੇ ਤੁਸੀਂ ਗੱਲ ਕੀਤੀ ਹੈ ਸਿਕੰਦਰ ਜੀ CDP ਸਕੀਮ ਦੀ, ਜੋ ਮੱਕੀ ਵਾਸਤੇ ਦੱਸੀ ਜਾਂਦੀ ਹੈ, ਇਹ ਅਸਲ ਦੇ ਵਿੱਚ CDP ਸਕੀਮ ਹੈ ਕੀ?
1: CDP ਦਾ ਮਤਲਬ ਹੁੰਦਾ ਕਰੋਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ। ਇਹ ਸਕੀਮ ਦੇ ਵਿੱਚ ਜਿਵੇਂ ਆਪਣਾ ਝੋਨਾ ਗਾ ਇਹਦੀ ਕਾਸਟ ਤੋਂ ਹਟ ਕੇ ਜਾਂ ਇੱਕ ਫਸਲੀ ਵਿਭਿੰਨਤਾ ਲਿਆਉਣ ਲਈ ਆਪਾਂ ਜਿਹੜੇ ਸੁਖਾਲੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਸਕੀਮ ਆ ਜਿਹਦੇ ਨਾਲ ਆਪਾਂ ਰਵਾਇਤੀ ਜਿਹੜੀਆਂ ਫਸਲਾਂ ਹੁਣ ਅੱਜ ਦੀ ਜਿਹੜੀ ਕਾਸਟ ਆ ਆਪਣੀ ਕਿਸਾਨ ਦੀ ਉਹ ਜਿਹੜੀਆਂ ਜਿਵੇਂ ਕਣਕ ਝੋਨੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਗਾ ਫਸਲੀ ਚੱਕਰ ਦੇ ਵਿੱਚ ਜਿਹੜਾ ਇਹਦੇ ਵਿੱਚੋਂ ਕੱਢ ਕੇ ਦੂਜੀਆਂ ਫਸਲਾਂ ਲਈ ਉਤਸ਼ਾਹਿਤ ਕਰਨ ਦੀ ਸਕੀਮ ਆ ਇਹ CDP ਸਕੀਮ, ਜਿਹਦੇ ਵਿੱਚ ਆਪਾਂ ਜਿਹੜਾ ਮੇਨ ਆਪਣਾ ਜਿਵੇਂ ਝੋਨਾ ਗਾ ਪਾਣੀ ਬਹੁਤ ਜ਼ਿਆਦਾ ਲੈਂਦਾ ਤਾਂ ਉਹਦੇ ਆਪਾਂ ਬਦਲ ਦੇ ਤੌਰ 'ਤੇ ਜਿਹੜੀਆਂ ਫਸਲਾਂ ਆਪਾਂ ਲਗਾਉਣ ਲਈ ਕਿਸਾਨ ਨੂੰ ਪ੍ਰੇਰਿਤ ਕਰਦੇ ਹਾਂ। ਅਤੇ ਇਹਦਾ ਜਿਹੜਾ CDP ਜਿਵੇਂ ਕਰੋਪ ਡਾਇਵਰਸੀਫਿਕੇਸ਼ਨ ਦਾ ਜਿਹੜਾ ਫਾਇਦੇ ਆ ਵੀ ਜੇ ਕਿਸਾਨ ਹੈਗਾ ਉਹ ਆਪਣਾ ਸਕੀਮ ਨੂੰ ਆਪਣੇ ਫਾਰਮ ਨੂੰ ਜਿਹੜਾ ਹੈਗਾ ਵੀ ਫਸਲੀ ਵਿਭਿੰਨਤਾ ਦੇ ਅੰਦਰ ਲਿਆਉਂਦਾ ਤਾਂ ਕਿਸੇ ਵੀ ਜਿਵੇਂ ਕੀਟ ਦਾ ਹਮਲਾ ਕਿਸੇ ਫਸਲ 'ਤੇ ਹੋ ਜਾਂਦਾ ਤਾਂ ਉਹਦੇ ਆਰਥਿਕ ਨੁਕਸਾਨ ਦੀ ਦਰ ਆ ਜਿਹੜੀ ਬਹੁਤ ਘੱਟ ਜਾਂਦੀ ਆ
0: ਜੀ। ਅਤੇ ਇਹਦੇ ਵਿੱਚ ਫਿਲਹਾਲ ਦੀ ਘੜੀ ਕਿਹੜੀ ਫਸਲ ਨੂੰ ਕਵਰ ਕੀਤਾ ਜਾ ਰਿਹਾ?
1: ਫਿਲਹਾਲ ਦੀ ਘੜੀ ਆਪਾਂ ਮੱਕੀ ਦੀ ਫਸਲ ਨੂੰ ਕਵਰ ਕਰ ਰਹੇ ਹਾਂ। ਮੱਕੀ ਦੇ ਲਈ 17,500 ਰੁਪਏ ਪ੍ਰਤੀ ਹੈਕਟੇਅਰ, ਯਾਨੀ ਕਿ 7,000 ਰੁਪਏ ਇੱਕ ਕਿੱਲੇ ਦੇ ਮਗਰ ਆਪਾਂ ਜਿਹੜੀ ਆ ਵਿੱਤੀ ਸਹਾਇਤਾ ਦੇ ਰਹੇ ਹਾਂਗੇ। ਸਰਕਾਰ ਇਹਦੇ ਵਿੱਚ ਸਹਾਇਤਾ ਜਿਹੜੀ ਹੈਗੀ 7,000 ਰੁਪਏ ਪ੍ਰਤੀ ਏਕੜ ਦੀ ਦੇ ਰਹੀ ਹੈਗੀ ਅਤੇ 17,500 ਪ੍ਰਤੀ ਏਕੜ ਜਿਹੜੇ ਹੈਕਟੇਅਰ ਦੇ ਵਿੱਚ ਦੇ ਰਹੀ ਹੈ, ਮਤਲਬ 2.5 ਕਿੱਲਿਆਂ ਦਾ।
0: ਅਤੇ ਇਹਦੇ ਵਾਸਤੇ ਸਿਕੰਦਰ ਜੀ ਜਿਵੇਂ ਹੁਣ ਕਿਸਾਨ ਵੀਰ ਨੇ ਉਹ ਕਿਵੇਂ ਅਪਲਾਈ ਕਰ ਸਕਦੇ ਨੇ, ਖਾਸ ਤੌਰ ਦੇ ਉੱਤੇ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਕਾਸ਼ਤ ਕਰ ਲੈਂਦੇ ਨੇ ਪਰ ਉਸ ਸਕੀਮ ਤੋਂ ਜਿਹੜੇ ਨੇ ਉਹ ਅਣਜਾਣ ਰਹਿੰਦੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਕਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ, ਜਾਂ ਮਤਲਬ ਇਹਦਾ ਇੱਕ ਕਹਿ ਲਈਏ ਕਿ ਵਿਧੀ ਵਿਧਾਨ ਜਾਂ ਪ੍ਰੋਸੈਸ ਕੀ ਹੈ?
1: ਅਪਲਾਈ ਕਰਨ ਵਾਸਤੇ ਤਾਂ ਸਾਡਾ ਐਗਰੀ ਮਸ਼ੀਨਰੀ ਦਾ ਪੋਰਟਲ ਆ, ਉੱਥੇ ਅਪਲਾਈ ਕਰਨਾ ਪੈਂਦਾ ਫਾਰਮ।

0: ਪਰ ਅਸੀਂ ਜਿਹੜਾ ਖੇਤੀਬਾੜੀ ਵਿਭਾਗ ਨੇ ਹਰ ਇੱਕ ਪੱਧਰ ਤੇ ਅਸੀਂ ਨੋਡਲ ਅਫਸਰ ਨਿਯੁਕਤ ਕੀਤੇ ਹੋਏ ਹੈਗੇ। ਕਿਸਾਨ ਖੁਦ ਵੀ ਇਸ ਵਾਸਤੇ ਅਪਲਾਈ ਕਰ ਸਕਦਾ ਗਾ ਜੇ ਕਿਸਾਨ ਕੋਲੇ ਖੁਦ ਇਸ ਚੀਜ਼ ਦੀ ਸਮਝ ਨਹੀਂ ਹੈਗੀ, ਪਰ ਉਹ ਉਸ ਪ੍ਰਤੀ ਜਿਹੜਾ ਗਿਆਨ ਪ੍ਰਾਪਤ ਕਰ ਚੁੱਕਿਆ ਸਾਡੇ ਕੈਂਪਾਂ ਰਾਹੀਂ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ, ਜਾਂ ਸਾਡੇ ਕੋਈ ਹੋਰ ਮੈਸੇਜ ਰਾਹੀਂ ਵਟਸਐਪ ਗਰੁੱਪ ਚੱਲਦੇ ਆ ਸਾਡੇ, ਉਹਨਾਂ ਰਾਹੀਂ ਇਹ ਮੈਸੇਜ ਪ੍ਰਾਪਤ ਕਰ ਚੁੱਕਿਆ ਗਿਆ ਵੀ ਮੱਕੀ ਵਾਸਤੇ ਉਹ ਲਾਭ ਲੈਣਾ ਚਾਹੁੰਦਾ, ਤਾਂ ਇੱਕ ਵਾਰੀ ਸਾਡੇ ਖੇਤੀਬਾੜੀ ਦੇ ਦਫ਼ਤਰ, ਚਾਹੇ ਬਲਾਕ ਦੇ ਦਫ਼ਤਰ ਚਾਹੇ ਜ਼ਿਲ੍ਹੇ ਦੇ ਦਫ਼ਤਰ ਵਿੱਚ ਆ ਜਾਵੇ, ਅਸੀਂ ਖੁਦ ਉਹਦੀ ਰਜਿਸਟ੍ਰੇਸ਼ਨ ਆਪ ਕਰ ਦਿੰਦੇ ਹੈਗੇ।
1: ਤੇ ਸਿਕੰਦਰ ਜੀ, ਜਿਵੇਂ ਕਿਸਾਨ ਵੀਰ ਕੀ ਕਰਦੇ ਨੇ, ਵੱਖ ਵੱਖ ਥਾਵਾਂ ਤੋਂ ਬੀਜ ਲੈ ਲੈਂਦੇ ਨੇ, ਜਾਂ ਉਹ ਕਿਸਮਾਂ ਮੱਕੀ ਦੀਆਂ ਬੀਜ ਲੈਂਦੇ ਨੇ ਜਿਹੜੀਆਂ ਸ਼ਾਇਦ ਪ੍ਰਮਾਣਿਤ ਨਹੀਂ ਹੁੰਦੀਆਂ, ਤਾਂ ਇਹਦੇ ਵਾਸਤੇ ਵੀ ਕੋਈ ਸ਼ਰਤ ਹੈ ਕਿ ਕਿਸਾਨ ਵੀਰ ਕਿਸੇ ਖਾਸ ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਕਰਨ, ਜਾਂ ਫਿਰ ਕਿਤੋਂ ਵੀ ਜਿਹੜੀ ਉਹ ਬੀਜ ਦੀ ਮਾਤਰਾ ਲੈ ਲੈਣ ਅਤੇ ਉਹਨੂੰ ਆਪਣੇ ਖੇਤ ਦੇ ਵਿੱਚ ਬੀਜ ਦੇਣ, ਤਾਂ ਕੀ ਉਹਨਾਂ ਨੂੰ ਲਾਭ ਮਿਲੇਗਾ ਜੇਕਰ ਬੀਜ ਅਪ੍ਰਮਾਣਿਤ ਹੈ?
0: ਦੇਖੋ, ਅਣਪ੍ਰਮਾਣਿਤ ਬੀਜ ਦਾ ਇੱਥੇ ਇੱਕ ਨਹੀਂ ਲਾਭ ਮਿਲੇਗਾ, ਇਹ ਕੇਵਲ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਨੇਗੀਆਂ ਉਹਨਾਂ ਉੱਤੇ ਲਾਭ ਦੇਣ ਦੀ ਇੱਕ ਸਕੀਮ ਹੈਗੀ।
1: ਜੀ, ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ, ਮੁੱਖ ਤੌਰ ਦੇ ਉੱਤੇ ਕਿਸਾਨ ਨੂੰ ਇਹੀ ਹੁੰਦਾ ਹੈ ਕਿ ਜਦੋਂ ਉਹ ਫਸਲੀ ਵਿਭਿੰਨਤਾ ਦੇ ਵੱਲ ਆਉਂਦਾ ਹੈ ਉਹਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਮੇਰਾ ਸਰਕਾਰ ਵੱਲੋਂ ਵੀ ਫਾਇਦਾ ਹੋਵੇ, ਤਾਂ ਤੁਸੀਂ ਇਹ ਦੱਸ ਦਿੱਤਾ ਹੈ ਕਿ ਹੈਕਟੇਅਰ ਦੇ ਮੁਤਾਬਕ ਜਿਹੜੇ ਪੈਸੇ ਮਿਲਦੇ ਨੇ ਉਹ ਕਿਸਾਨਾਂ ਨੂੰ ਕਿਵੇਂ ਮਿਲਦੇ ਨੇ ਜੀ?
0: ਇਹ ਜਿਹੜੇ ਪੈਸੇ ਆ ਕਿਸਾਨਾਂ ਨੂੰ ਦੋ ਜਿਹੜੀਆਂ ਵੈਰੀਫਿਕੇਸ਼ਨਾਂ ਹੋਣੀਆਂ ਨੇ ਇਹਦੀਆਂ ਮੱਕੀ ਦੀਆਂ, ਪਹਿਲੀ ਵੈਰੀਫਿਕੇਸ਼ਨ ਦੇ ਅੱਧੇ ਪੈਸੇ ਮਿਲਣੇ ਅਤੇ ਅੱਧੇ ਜਿਹੜੇ ਬਾਕੀ ਰਹਿੰਦੇ ਹੋਏ ਉਹ ਸੈਕਿੰਡ ਵੈਰੀਫਿਕੇਸ਼ਨ ਤੋਂ ਬਾਅਦ ਮਿਲਣੇ ਆ। ਮਤਲਬ ਕਿ ਵੀ ਕਿਸਾਨ ਦੀ ਵੀ ਜਿਵੇਂ ਲੋੜ ਆ ਵੀ ਉਹਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ, ਅਤੇ ਪਹਿਲੀ ਕਿਸ਼ਤ ਤੋਂ ਜਿਹੜੀ ਵੈਰੀਫਿਕੇਸ਼ਨ ਆ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ, ਅਤੇ ਜਿਹੜੀ ਸੈਕਿੰਡ ਵੈਰੀਫਿਕੇਸ਼ਨ ਆ ਉਹਦੀ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ।
1: ਜੀ, ਅਤੇ ਇਹਦੇ ਵਿੱਚ ਇੱਕ ਇਹ ਵੀ ਦੇਖਿਆ ਜਾਂਦਾ ਹੈ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਇਸ ਸੀਜ਼ਨ ਦੇ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਪਾਣੀ ਬਹੁਤ ਜ਼ਿਆਦਾ ਖਾਂਦਾ ਹੈ, ਖਪਤ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਜਦੋਂ ਕਿਸਾਨ ਵੀਰ ਫਸਲੀ ਵਿਭਿੰਨਤਾ ਨੂੰ ਅਪਣਾ ਕੇ CDB ਸਕੀਮ ਦੇ ਤਹਿਤ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਉਦੋਂ ਪਾਣੀ ਦੀ ਕਿੰਨੀ ਕੁ ਬੱਚਤ ਹੁੰਦੀ ਹੈ?
0: ਪਾਣੀ ਦੀ ਜਿਹੜੀ ਮੱਕੀ ਹੈਗੀ, ਮੱਕੀ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਆ ਆਪਣਾ ਝੋਨੇ ਦੇ ਮੁਕਾਬਲੇ ਬਹੁਤ ਘੱਟ ਲੱਗਦਾ ਗਾ। ਇਹ ਇੱਕ ਦਰਮਿਆਨੀਆਂ ਜਿਹੜੀਆਂ ਆਪਣੀਆਂ ਮਿੱਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੋਣ ਵਾਲੀ ਫਸਲ ਆ, ਅਤੇ ਝੋਨੇ ਦੇ ਵਿੱਚ ਤਾਂ ਆਪਾਂ ਦੇਖਦੇ ਹੀ ਹਾਂ ਕਿ ਇੱਕ ਜਿਹੜਾ ਤਲਾਬ ਵਾਂਗੂ ਭਰ ਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਕਿਸਾਨ ਰੱਖ ਲੈਂਦੇ ਹੈਗੇ, ਅਤੇ ਤਾਂ ਕਰਕੇ ਵੀ ਪਾਣੀ ਦੀ ਬੱਚਤ 'ਤੇ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਆ ਬੱਚਤ ਆ ਉਹਦੇ ਵਾਸਤੇ ਹੁੰਦੀ ਆ। ਅਤੇ ਇਹਦੇ ਨਾਲ ਨਾਲ ਜਿਹੜਾ ਗਾ ਵੀ ਜਿਵੇਂ ਆਪਣੇ ਆਪਾਂ ਖੇਤੀ ਦੇ ਵਿੱਚ ਨਵਾਂ ਇੱਕ ਜਿਹੜਾ ਜੇ ਕੋਈ 2 ਕਿੱਲੇ ਆਪਣੀ ਮੱਕੀ ਲਗਾਉਂਦਾ ਗਾ ਤਾਂ ਇੱਕ ਨਵਾਂ ਜਿਹੜਾ ਗਾ ਇੱਕ ਉਹਨੂੰ ਉਪਰਾਲਾ ਮਿਲ ਜਾਂਦਾ ਗਾ ਆਪਣੀ ਕਮਾਈ ਵਿੱਚ ਵਾਧਾ ਕਰਨ ਦਾ। ਇੱਕ ਝੋਨੇ ਦੇ ਥੱਲੇ ਕੇਵਲ ਨਿਰਭਰ ਰਹਿਣ ਦੀ ਬਜਾਏ ਉਹ ਮੱਕੀ ਦੇ ਥੱਲੇ ਵੀ ਚਲਾ ਜਾਂਦਾ ਗਾ, ਉਹਦੀ ਕਮਾਈ ਦਾ ਇੱਕ ਜਿਹੜਾ ਸੋਰਸ ਆ ਉੱਧਰੋਂ ਵੀ ਆਉਣ ਲੱਗ ਜਾਂਦਾ ਗਾ।
1: ਜੀ, ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਇਸ ਦੀ ਗੱਲ ਕਰਦੇ ਹਾਂ ਮੱਕੀ ਦੀ ਜਾਂ CDP ਸਕੀਮ ਦੀ, ਇਹਦੇ ਵਾਸਤੇ ਤੁਸੀਂ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹੋ?
0: ਹਾਂਜੀ ਬਿਲਕੁਲ ਜੀ, ਸਾਡੇ ਪਿੰਡ ਪੱਧਰ 'ਤੇ ਕੈਂਪ ਲੱਗ ਰਹੇ ਆ, ਸਾਡੇ ਵਟਸਐਪ ਗਰੁੱਪ ਨੇਗੇ ਜਿਨ੍ਹਾਂ ਰਾਹੀਂ ਅਸੀਂ ਇਹ ਮੈਸੇਜ ਦੇ ਰਹੇ ਹਾਂਗੇ, ਅਤੇ ਸਾਡੇ ਕੋਲ ਜਦੋਂ ਫਾਰਮਰ ਆਉਂਦਾ ਤਾਂ ਅਸੀਂ ਅਕਸਰ ਹੀ ਉਸਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਾਂਗੇ।
1: ਮਤਲਬ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ
0: ਜਾਂਦਾ?
1: ਹਾਂ
0: ਬਿਲਕੁਲ ਜੀ
1: ਜੀ। ਆਪਾਂ ਅਕਸਰ ਸੁਣਦੇ ਹਾਂ ਕਿ ਇੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਹੈ, ਪਰ ਬਹੁਤੇ ਕਿਸਾਨ ਕਹਿੰਦੇ ਇਹਦਾ ਲਾਭ ਨਹੀਂ ਲੈ ਪਾ ਰਹੇ, ਉਹਦੇ ਇੱਕ ਤਾਂ ਕੀ ਕਾਰਨ ਨੇ ਉਹਦੇ ਬਾਰੇ ਅੱਗੇ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਸਲ ਦੇ ਵਿੱਚ ਹੈ ਕੀ ਜੀ?
0: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਇੱਕ ਵਿੱਤੀ ਸਹਾਇਤਾ ਦੇਣ ਵਾਲੀ ਸੈਂਟਰ ਸਰਕਾਰ ਦੀ ਸਕੀਮ ਹੈਗੀ, ਜਿਹਦੇ ਵਿੱਚ 6,000 ਰੁਪਏ ਜਿਹੜਾ ਗਾ 3 ਕਿਸ਼ਤਾਂ ਦੇ ਵਿੱਚ ਆਪਾਂ ਸਾਲ ਦੇ ਵਿੱਚ 2,000 ਰੁਪਏ ਕਰਕੇ ਜਿਹੜੇ ਕਿਸਾਨ ਨੂੰ ਆਪਾਂ ਦਿੰਦੇ ਹੈਗੇ। ਅਤੇ ਇਹ ਸਕੀਮ ਦੇ ਵਿੱਚ ਜਿਹੜਾ ਇਹਦਾ ਮੰਤਵ ਹੈਗਾ ਵੀ ਕਿਸਾਨ ਦੀ ਆਰਥਿਕ ਸਹਾਇਤਾ ਕਰਨ ਲਈ ਇਹ ਸਕੀਮ ਆ ਗਈ
1: ਜੀ। ਅਤੇ ਇਹਦੇ ਵਿੱਚ ਹੁਣ ਬੜਾ ਉਹ ਚੱਲ ਰਿਹਾ ਜੀ, ਕਹਿੰਦੇ EKYC ਕਰਾਉਣੀ ਪੈਣੀ ਹੈ ਤਾਂ ਹੀ ਇਹ ਸਕੀਮ ਅੱਗੇ ਚੱਲੇਗੀ, ਅਤੇ ਬਹੁਤੇ ਕਿਸਾਨ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
0: EKYC ਅਤਿ ਜ਼ਰੂਰੀ ਆ ਅੱਜ ਦਾ ਜਿਹੜਾ ਅਜੋਕੇ ਸਮੇਂ ਦੇ ਵਿੱਚ, DBT ਦੀ ਬਹੁਤ ਮਹੱਤਤਾ ਹੋ ਗਈ ਆ, ਸਿੱਧੇ ਤੌਰ 'ਤੇ ਖਾਤੇ ਦੇ ਵਿੱਚ ਪੈਸੇ ਪਾਉਣੇ ਬਹੁਤ ਜ਼ਰੂਰੀ ਸੀਗੇ, ਅਤੇ ਜਿਹੜਾ ਉਹ ਹਰ ਇੱਕ ਮਹਿਲਾ ਦਾ ਅਦਾਰਾ ਜਿਹੜਾ ਗਾ ਵੀ ਸਿੱਧੇ ਤੌਰ 'ਤੇ

0: ਵੀਟੀ ਕਰਨ ਲੱਗ ਗਿਆ ਹੈਗਾ। ਅਤੇ ਈ ਕੇ ਵਾਈ ਸੀ ਜਿਹੜੀ ਆ ਗਈ ਇਸ ਲਈ ਬਹੁਤ ਜ਼ਰੂਰੀ ਆ,
1: ਜੀ
0: ਕਿਸਾਨ ਆਪਣੇ ਆਧਾਰ ਕਾਰਡ ਨਾਲ ਜਿਹੜਾ ਡਾਟਾ ਚੜ੍ਹਿਆ ਹੁੰਦਾ ਹੈਗਾ ਉਹਨੂੰ ਲਿੰਕ ਕਰਨਾ ਹੁੰਦਾ ਖਾਤੇ ਨਾਲ, ਤਾਂ ਕਿ ਉਹ ਸਹੀ ਕਿਸਾਨ ਦੇ ਖਾਤੇ 'ਚ ਹੀ ਜਿਹੜੀ ਆ ਗਈ ਸਹੀ ਰਕਮ ਜਾ ਸਕੇ। ਤਾਂ ਕਰਕੇ ਈ ਕੇ ਵਾਈ ਸੀ ਹੈ ਜਿਹੜੀ ਬਹੁਤ ਇਹਦੇ ਲਈ ਅਹਿਮ ਆ ਗਈ ਅਤੇ ਜ਼ਰੂਰੀ ਆ, ਅਤੇ ਕਿਸਾਨ ਨੂੰ ਕਰਾਉਣੀ ਚਾਹੀਦੀ ਹੈਗੀ। ਅਤੇ ਕਈ ਕਿਸਾਨ ਨੇ ਇਹਦੇ ਤੋਂ ਹਜੇ ਵੀ ਬਾਝੇ ਹੁੰਦੇ ਆ, ਜਿਨ੍ਹਾਂ ਨੂੰ ਹਜੇ ਨਹੀਂ ਪਤਾ ਹੁੰਦਾ, ਤਾਂ ਉਹ ਕਰਵਾ ਸਕਦਾ ਗਾ ਈ ਕੇ ਵਾਈ ਸੀ।
1: ਜੀ, ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਨੂੰ ਉੱਨਤ ਕਰਨ ਦੀ ਜੀ, ਤਾਂ ਉਹਦੇ ਵਿੱਚ ਅੱਜ ਕੱਲ੍ਹ ਮਸ਼ੀਨਰੀ ਦਾ ਬੜਾ ਸਹਿਯੋਗ ਹੋ ਗਿਆ। ਮਸ਼ੀਨਰੀ ਤੋਂ ਬਿਨਾਂ ਕੰਮ ਆ ਜਿਹੜਾ ਉਹ ਬੜਾ ਪ੍ਰਭਾਵਿਤ ਹੁੰਦਾ ਹੈ, ਲੇਬਰ ਦੀ ਕਈ ਵਾਰ ਘਾਟ ਆ ਜਾਂਦੀ ਹੈ। ਤਾਂ ਸਰਕਾਰ ਦੀਆਂ ਕੁਝ ਅਜਿਹੀਆਂ ਸਕੀਮਾਂ ਵੀ ਨੇ ਜਿਹੜੀਆਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਂਦੀਆਂ ਹੋਣ, ਜਾਂ ਜੇਕਰ ਉਹ ਮੁਹੱਈਆ ਨਹੀਂ ਹੈ ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਸਸਤੇ ਭਾਅ ਦੀ ਮਸ਼ੀਨਰੀ ਖਰੀਦ ਸਕਦੇ ਨੇ?
0: ਸਰਕਾਰ ਦੀਆਂ ਸਕੀਮਾਂ ਨੇ ਜੀ, ਸਰਕਾਰ ਹਰ ਸਾਲ ਆ ਜਿਹੜੀ ਆਪਣਾ ਸਮੈਮ ਸਕੀਮ, CDP ਸਕੀਮ ਅਤੇ ਆਪਣੀ CRM ਜਿਹੜੀ ਆ, ਇੰਸਟੀਟਿਊਟ ਸਕੀਮ ਆ, ਜਿਹੜਾ ਆਪਣਾ ਪਰਾਲੀ ਦੇ ਪ੍ਰਬੰਧਨ ਲਈ, ਇਹ ਸਾਰੀਆਂ ਮਸ਼ੀਨਾਂ ਸਬਸਿਡੀ 'ਤੇ ਲੈ ਕੇ ਆਉਂਦੀ ਹੈ, ਅਤੇ ਜਿਹਦੇ ਨਾਲ ਜਿਹੜਾ ਗਾ ਉਹਦਾ ਆਰਥਿਕ ਜਿਹੜਾ ਬੋਝ ਹੁੰਦਾ ਬਹੁਤ ਜ਼ਿਆਦਾ ਘੱਟ ਜਾਂਦਾ ਗਾ, ਅਤੇ ਉਹ ਸਬਸਿਡੀ 'ਤੇ ਮਸ਼ੀਨਾਂ ਪ੍ਰਾਪਤ ਕਰਕੇ ਆਪਣੀ ਖੇਤੀ ਦੇ ਵਿੱਚ ਜਿਹੜੀ ਉੱਨਤ ਕਿਸਮ ਦੀਆਂ ਉੱਨਤ ਜਿਹੜੀ ਟੈਕਨੋਲੋਜੀ ਆ ਉਸ ਨਾਲ ਜੁੜ ਸਕਦਾ ਗਾ, ਅਤੇ ਉੱਨਤ ਜਿਹੜੀ ਆਪਣੀ ਹੁਣ ਸਮੇਂ ਦੀ ਲੋੜ ਹੈਗੀ ਉਸ ਖੇਤੀ ਨਾਲ ਜੁੜਿਆ ਰਹਿ ਸਕਦਾ ਗਾ
1: ਜੀ। ਅਤੇ CDP ਸਕੀਮ ਦੇ ਤਹਿਤ ਵੀ ਕੁਝ ਮਸ਼ੀਨਾਂ ਨੇ, ਜਾਂ ਮਤਲਬ ਕਹਿ ਲਈਏ ਕਿ ਮੱਕੀ ਦੀ ਕਾਸ਼ਤ ਵਾਸਤੇ ਵੀ ਕਿਸਾਨਾਂ ਦੀ ਸਹਾਇਤਾ ਹੋ ਜੇ, ਤਾਂ ਉਹਦੇ ਵਾਸਤੇ ਵੀ ਕੋਈ ਮਸ਼ੀਨਰੀ ਹੁੰਦੀ ਹੈ ਜੀ?
0: ਹਾਂਜੀ, ਇਹਦੇ ਵਿੱਚ ਜਿਹੜੀਆਂ ਮੱਕੀ ਵੇਚਣ ਵਾਲੀਆਂ ਮਸ਼ੀਨਾਂ ਨੇ ਉਹਦੀ ਸਬਸਿਡੀ ਮਿਲ ਜਾਂਦੀ ਆ
1: ਜੀ।
0: ਉਹ 40% ਜਿਹੜੀ ਆ ਜਰਨਲ ਵਾਸਤੇ ਅਤੇ 50% ਇਸਤਰੀਆਂ ਵਾਸਤੇ ਅਤੇ SC ਕਿਸਾਨਾਂ ਵਾਸਤੇ ਸਬਸਿਡੀ ਮਿਲ ਜਾਂਦੀ ਆ
1: ਜੀ। ਮਤਲਬ ਇਸ ਮੱਕੀ ਦੇ ਸੀਜ਼ਨ ਦੇ ਵਿੱਚ ਵੀ ਕਿਸਾਨ ਵੀਰ ਮਸ਼ੀਨਰੀ ਦਾ ਲਾਹਾ ਲੈ ਸਕਦੇ ਨੇ। ਕਿਸਾਨ ਵੀਰੋ, ਅਸੀਂ ਤਾਂ ਹੀ ਤੁਹਾਨੂੰ ਵਾਰ ਵਾਰ ਕਹਿੰਦੇ ਹਾਂ ਕਿ ਤੁਸੀਂ ਖੇਤੀ ਮਾਹਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ। ਤੁਹਾਡੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦੇ ਨੇ, ਤੁਹਾਡੇ ਨਜ਼ਦੀਕ ਫਾਰਮ ਸਲਾਹਕਾਰ ਕੇਂਦਰ ਵੀ ਹੁੰਦੇ ਨੇ, ਅਤੇ ਇਸ ਤੋਂ ਇਲਾਵਾ ਤੁਸੀਂ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੈਮੀਨਾਰ ਹੈ, ਤੁਹਾਨੂੰ ਪਤਾ ਲੱਗ ਗਿਆ, ਜਾਂ ਕਿਤੇ ਕੋਈ ਕਿਸਾਨ ਮੇਲਾ ਲੱਗਦਾ, ਤਾਂ ਉਹਦੇ ਵਿੱਚ ਸ਼ਿਰਕਤ ਜ਼ਰੂਰ ਕਰਿਆ ਕਰੋ, ਤਾਂ ਜੋ ਤੁਹਾਨੂੰ ਉੱਨਤ ਖੇਤੀ ਬਾਰੇ ਪਤਾ ਲੱਗੇ। ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ, ਇਹਨਾਂ ਸੈਮੀਨਾਰਾਂ ਦੇ ਵਿੱਚ ਉੱਨਤ ਖੇਤੀ ਬਾਰੇ ਕਾਫੀ ਕੁਝ ਦੱਸਿਆ ਜਾਂਦਾ ਹੈ, ਮਸ਼ੀਨਰੀ ਡਿਸਪਲੇ ਕੀਤੀ ਜਾਂਦੀ ਹੈ। ਇਸ ਕਰਕੇ ਤੁਸੀਂ ਆਪਣੇ ਖੇਤਾਂ 'ਚੋਂ ਨਿਕਲ ਕੇ ਥੋੜ੍ਹਾ ਜਿਹਾ ਜੇਕਰ ਬਾਹਰ ਜਾਓਗੇ, ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰੋਗੇ, ਖੇਤੀ ਮਾਹਰਾਂ ਦੇ ਨਾਲ ਗੱਲਬਾਤ ਕਰੋਗੇ, ਰਾਬਤਾ ਕਾਇਮ ਕਰੋਗੇ, ਤਾਂ ਤੁਸੀਂ ਹੋਰ ਵੀ ਅਗਾਂਹ ਵਧੂ ਕਿਸਾਨਾਂ ਦੀ ਸ਼੍ਰੇਣੀ ਦੇ ਵਿੱਚ ਆ ਸਕਦੇ ਹੋ। ਵੈਸੇ ਤਾਂ ਤੁਸੀਂ ਸਾਰੀ ਅਗਾਂਹ ਵਧੂਓ, ਕਿਉਂਕਿ ਜਿਵੇਂ ਜਿਵੇਂ ਸਮੇਂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ, ਤਾਂ ਉਵੇਂ ਉਵੇਂ ਤੁਸੀਂ ਖੇਤੀ ਨੂੰ ਹੋਰ ਵੀ ਉੱਨਤ ਕਰ ਰਹੇ ਹੋ। ਅਤੇ ਇੱਕ ਖਾਸ ਤੌਰ ਦੇ ਉੱਤੇ ਸਕੀਮ ਹੈ ਜੀ, ਸੋਇਲ ਹੈਲਥ ਕਾਰਡ ਨਾਲ ਸੰਬੰਧਿਤ, ਉਹ ਸਕੀਮ ਜ਼ਰੂਰ ਦੱਸਿਓ ਜੀ ਕਿਸਾਨਾਂ ਨੂੰ।
0: ਸੋਇਲ ਹੈਲਥ ਕਾਰਡ ਸਕੀਮ ਜਿਹੜੀ ਆ ਇਹ ਬਹੁਤ ਹੀ ਵਧੀਆ ਸਕੀਮ ਹੈਗੀ। ਇਹਦੇ ਵਿੱਚ ਸਿਰਫ 1 ਰੁਪਏ ਦੀ ਲਾਗਤ 'ਤੇ ਕਿਸਾਨ ਨੂੰ ਅਸੀਂ ਮਿੱਟੀ ਦਾ ਜਿਹੜਾ ਉਹਦਾ ਨਮੂਨਾ ਟੈਸਟ ਕਰਕੇ ਦਿੰਦੇ ਹਾਂ। ਰਿਕਮੈਂਡਡ ਆ ਕਿ ਵੀ ਹਰ 3 ਸਾਲ ਕਿਸਾਨ ਆ ਜਿਹੜਾ ਉਹ ਆਪਣਾ ਮਿੱਟੀ ਦੀ ਟੈਸਟ ਕਰਵਾਵੇ, ਅਤੇ ਇਹਨੂੰ ਸਿਹਤ ਕਾਰਡ ਜਿਹੜਾ ਮਿੱਟੀ ਦਾ ਕਿਹਾ ਜਾਂਦਾ ਗਾ, ਅਤੇ ਵਾਕਈ ਇਹ ਇੱਕ ਸਿਹਤ ਕਾਰਡ ਹੁੰਦਾ ਜਿੱਥੇ ਸਾਨੂੰ ਸਾਡੀ ਜਿਹੜੀ ਜ਼ਮੀਨ ਆ ਜਿਸ 'ਤੇ ਅਸੀਂ ਲਗਾਤਾਰ ਫਸਲਾਂ ਦੀ ਕਾਸ਼ਤ ਕਰ ਰਹੇ ਹਾਂ, ਆਪਣੀ ਖੇਤੀ ਚਲਾ ਰਹੇ ਹਾਂ ਜਾਂ ਆਪਣੀ ਪਰਿਵਾਰ ਪਾਲ ਰਹੇ ਹਾਂ ਜਿੱਥੋਂ ਅਸੀਂ ਕਮਾਈ ਕਰਕੇ, ਉਹਦੇ ਵਿੱਚ ਕੀ ਘਾਟ ਆ ਰਹੀ ਹੈ, ਉਹਦੇ ਵਿੱਚ ਕੋਈ ਕਮੀ ਹੈ ਜੇ, ਉਹਦੀ ਕੀ ਆਪਾਂ ਪੂਰਤੀ ਕਰਨੀ ਆ, ਕਿਵੇਂ ਕਰਨੀ ਹੈਗੀ, ਉਹਦੇ ਬਾਰੇ ਸਾਰਾ ਆਪਾਂ ਡਿਟੇਲ ਦੇ ਵਿੱਚ ਇੱਕ ਜਿਹੜਾ ਕਾਰਡ ਬਣਾ ਕੇ ਦਿੰਦੇ ਹੈਗੇ ਜਿਹੜਾ ਖੇਤੀਬਾੜੀ ਵਿਭਾਗ ਦਿੰਦਾ ਗਾ, ਅਤੇ ਉਹਦੇ ਵਿੱਚ ਜਿਹੜੇ ਲਘੂ ਤੱਤ ਵੀ ਕਵਰ ਕਰ ਲੈਂਦੇ ਹੈਗੇ, ਅਤੇ ਜਿਹੜੇ ਮਾਈਕਰੋ ਕਵਰ ਆ ਜਿਹੜੇ ਵੱਡੇ ਤੱਤ ਹੁੰਦੇ ਆ ਉਹ ਵੀ ਕਵਰ ਹੁੰਦੇ ਆ। ਅਤੇ ਇਹ ਇੱਕ ਬੜੀ ਵਧੀਆ ਸਕੀਮ ਆ ਜਿਹਦੇ ਰਾਹੀਂ ਅਸੀਂ ਸਾਡਾ ਜਿਹੜਾ ਖਰਚਾ ਇਨਪੁੱਟ ਦੇ ਉੱਤੇ ਆਪਣਾ ਜਿਵੇਂ ਖਾਦਾਂ ਦੇ ਉੱਤੇ ਹੁੰਦਾ ਸੀਗਾ ਉਹਨੂੰ ਅਸੀਂ ਬੜੇ ਪੱਧਰ 'ਤੇ ਘਟਾ ਸਕਦੇ ਹਾਂਗੇ।
1: ਅਤੇ ਇਸ ਸਕੀਮ ਬਾਰੇ ਤੁਸੀਂ ਇਹ ਤਾਂ ਜ਼ਰੂਰ ਦੱਸ ਦਿੱਤਾ ਹੈ ਕਿ ਜਦੋਂ ਕਿਸਾਨ ਵੀਰ ਮਿੱਟੀ ਦਾ ਸੈਂਪਲ ਲੈ ਕੇ ਤੁਹਾਡੇ ਕੋਲ ਜਾਣਗੇ, ਮਿੱਟੀ ਦੀ ਪਰਖ ਕਰਵਾਉਣਗੇ, ਤਾਂ ਉਸ ਵੇਲੇ ਜਿਹੜਾ ਹੈ ਉਹ 1 ਰੁਪਈਆ ਉਹਦੀ ਜਿਹੜੀ ਆ ਕੋਸਟ ਆਉਂਦੀ ਹੈ। ਪਰ ਇਹਦੇ ਬਾਵਜੂਦ ਜੇਕਰ ਇਸ ਸਕੀਮ ਦੇ ਨਾਲ ਜੁੜਨਾ ਹੈ ਕਿਸਾਨ ਵੀਰਾਂ ਨੇ, ਜਿਹੜਾ ਸੋਇਲ ਹੈਲਥ ਕਾਰਡ ਆ ਉਹ ਬਣਵਾਉਣਾ ਹੈ, ਤਾਂ ਉਹਦੇ ਵੀ ਕੋਈ ਚਾਰਜਿਸ ਨੇ ਜਾਂ ਉਹਦੀ ਵਿਧੀ ਕੀ ਹੈ?
0: ਕਿਸਾਨ ਸਿੱਧੇ ਤੌਰ 'ਤੇ ਵੀ ਜੁੜ ਸਕਦਾ ਗਾ, ਸਾਡੇ ਬਲਾਕ ਪੱਧਰ 'ਤੇ ਵੀ ਤੁਸੀਂ ਜਿਹੜਾ ਗਾ ਰਾਬਤਾ ਕਰਕੇ ਤੁਸੀਂ ਸੈਂਪਲ ਦੇ ਸਕਦੇ ਹੋਗੇ।
1: ਮਤਲਬ ਕਾਰਡ ਨਾਲ ਦੀ ਨਾਲ ਬਣ ਜਾਂਦਾ ਜੀ
0: ਕਾਰਡ, ਮਿੱਟੀ ਦਾ ਜਦੋਂ ਟੈਸਟ ਹੋ ਗਿਆ ਨਾਲ ਦੀ ਨਾਲ ਬਣ ਜਾਂਦਾ ਗਾ। ਕਈ ਵਾਰੀ ਜਿਹੜੇ ਤੱਤ ਨੇਗੇ ਕਿਸੇ ਹੋਰ ਲੈਬੋਰਟਰੀ ਤੋਂ ਟੈਸਟ ਕਰਾਉਣੇ ਤਾਂ ਉਹ ਵਿਦਿਨ ਜਿਹੜਾ ਟਾਈਮ ਆ ਬਣ ਕੇ ਆ ਜਾਂਦੇ ਹੈਗੇ
1: ਜੀ। ਅਤੇ ਅਕਸਰ ਆਪਾਂ ਗੱਲ ਕਰਦੇ ਹਾਂ ਜੀ ਮਿੱਟੀ ਪਾਣੀ ਦੀ ਪਰਖ ਦੀ, ਕੀ ਇਸ ਸੋਇਲ ਹੈਲਥ ਕਾਰਡ ਦੇ ਨਾਲ ਪਾਣੀ ਦੀ ਪਰਖ ਵੀ ਹੋ ਸਕਦੀ ਹੈ ਜਾਂ ਵੱਖਰਾ ਕੋਈ ਪ੍ਰੋਸੈਸ ਹੈ?
0: ਪਾਣੀ ਦੀ ਪਰਖ ਵਾਸਤੇ ਸਾਵੀਆਂ ਹੀ ਲੈਬੋਰੇਟਰੀਆਂ ਨੇ ਜਿਹੜੀਆਂ ਉਹ ਪਾਣੀ ਦੀ ਪਰਖ ਕਰ

0: ਚਾਹੀਦੀਆਂ ਨੇ। ਪਰ ਮਿੱਟੀ ਪਰਖ ਦੇ ਨਾਲ ਜਿਹੜਾ ਗਾ ਵੀ ਇਹ ਇੱਕ ਰੁਪਏ ਵਾਲੀ ਕੀਮਤ ਵਾਲਾ ਇਹ ਸਕੀਮ ਤੋਂ ਵੱਖਰਾ ਹੋ ਜਾਂਦਾ ਗਾ। ਆਪਣੀਆਂ ਲੈਬੋਰਟਰੀਜ਼ ਨੇ ਜਿਹੜੀਆਂ ਪਾਣੀ ਟੈਸਟ ਉਹ ਪਹਿਲਾਂ ਤੋਂ ਕਰਦੀਆਂ ਸੀ, ਹੁਣ ਵੀ ਕਰਦੀਆਂ ਨੇਗੀਆਂ।
1: ਅਤੇ ਇੱਕ ਹੋਰ ਬੜੀ ਸਕੀਮ ਚਰਚਾ ਦੇ ਵਿੱਚ ਰਹਿੰਦੀ ਹੈ, ਸ਼ਾਇਦ ਬਹੁਤੇ ਕਿਸਾਨ ਉਹਦੇ ਬਾਰੇ ਜਾਣਦੇ ਨੇ ਜਾਂ ਨਹੀਂ ਜਾਣਦੇ, ਉਹ ਹੈ ਆਤਮਾ ਸਕੀਮ। ਆਤਮਾ ਸਕੀਮ ਕੀ ਹੈ ਜੀ, ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ?
0: ਆਤਮਾ ਸਕੀਮ ਖੇਤੀਬਾੜੀ ਵਿਭਾਗ ਦੀ ਇੱਕ ਬੜੀ ਜਿਹੜੀ ਹੈਗੀ ਵਧੀਆ ਸਕੀਮ ਆ, ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਂਦੇ ਹਾਂ, ਉਹਨਾਂ ਦੀਆਂ ਵਿਜਿਟ ਕਰਵਾਉਂਦੇ ਹਾਂ, ਬਾਹਰ ਲੈ ਕੇ ਜਾਂਦੇ ਹਾਂ ਉਹਨਾਂ ਨੂੰ, ਚਾਹੇ ਉਹ ਆਪਣੇ ਪੰਜਾਬ ਦੇ ਵਿੱਚ ਹੋਵੇ, ਚਾਹੇ ਉਹ ਆਪਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਕਿਸੇ ਉੱਨਤ ਜਿਹੜੀ ਹੈਗੀ ਤਕਨੀਕ ਨਾਲ ਜਾਂ ਉੱਨਤ ਗਿਆਨ ਨਾਲ ਆਪਣਾ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਹੁੰਦਾ ਗਾ ਉਹਦੇ ਨਾਲ ਆਪਾਂ ਉਹਨਾਂ ਦੀ ਸਾਂਝ ਪਵਾਉਂਦੇ ਹਾਂ, ਟ੍ਰੇਨਿੰਗ ਕਰਵਾ ਕੇ ਆਪਾਂ ਕਿਸਾਨਾਂ ਦੀ, ਅਤੇ ਉਹਨਾਂ ਨੂੰ ਜਿਹੜਾ ਗਾ ਵੀ ਅੱਗੇ ਵਧਣ ਵਾਸਤੇ ਵੀ ਸਹਾਇਤਾ ਕਰ ਦਿਆਂਗੇ ਇਸ ਸਕੀਮ ਦੇ ਵਿੱਚ
1: ਜੀ। ਅਤੇ ਇਹਦੇ ਲਈ ਕਿਸਾਨ ਵੀਰ ਕਿਵੇਂ ਤੁਹਾਡੇ ਨਾਲ ਸੰਪਰਕ ਕਰਨਾ?
0: ਸਾਡੇ ਕੋਲ ਸਿੱਧੇ ਤੌਰ 'ਤੇ ਜਿਹੜਾ ਬਲਾਕ ਪੱਧਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਗਾ ਜਾਂ ਜ਼ਿਲ੍ਹਾ ਪੱਧਰ 'ਤੇ ਵੀ ਸਾਡੇ ਕੋਲ ਆ ਕੇ ਸੰਪਰਕ ਕੀਤਾ ਜਾ ਸਕਦਾ ਗਾ। ਅਤੇ ਕਿਸਾਨ ਜੇਕਰ ਕੇਵਲ ਵਿਜਿਟ ਕਰਕੇ ਆਉਣਾ ਚਾਹੁੰਦਾ ਗਾ, ਬਾਹਰ ਜਾ ਕੇ ਆਉਣਾ ਚਾਹੁੰਦਾ, ਦੇਖਣਾ ਚਾਹੁੰਦਾ ਕਿ, ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਗਾ
1: ਜੀ। ਅਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਕਿਸਾਨਾਂ ਦੇ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਉਹਨਾਂ ਲਈ ਲੈ ਕੇ ਆਉਂਦੇ ਹੋ, ਸੈਮੀਨਾਰ ਲਗਾਉਂਦੇ ਹੋ ਜਾਂ ਜਾਗਰੂਕਤਾ ਨੂੰ ਲੈ ਕੇ ਕੈਂਪ ਲਗਾਏ ਜਾਂਦੇ ਨੇ, ਕੀ ਕੋਈ ਅਜਿਹਾ ਪ੍ਰੋਸੈਸ ਵੀ ਹੈ ਕਿ ਕੋਈ ਵਟਸਐਪ ਦਾ ਜਾਂ ਕਿਸੇ ਵੀ ਸੋਸ਼ਲ ਮੀਡੀਆ ਦਾ ਗਰੁੱਪ ਬਣਦਾ ਹੋਵੇ ਜਿਹਦੇ ਵਿੱਚ ਕਿਸਾਨ ਵੀਰ ਤੁਹਾਡੇ ਨਾਲ ਜੁੜ ਸਕਣ, ਤੁਸੀਂ ਉਹਨਾਂ ਨੂੰ ਸਿੱਧਾ ਇੱਕ ਗਰੁੱਪ ਦੇ ਰਾਹੀਂ ਸੰਦੇਸ਼ ਪਹੁੰਚਾ ਸਕੋ?
0: ਹਾਂਜੀ, ਇਹ ਸਾਡੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇਗੇ, ਇਹਨਾਂ ਨੇ ਆਪਣੇ ਸਰਕਲ ਪੱਧਰ ਦੇ ਵੀ ਜਿਹੜੇ ਹੈਗੇ ਵਟਸਐਪ ਗਰੁੱਪ ਬਣਾਏ ਹੋਏ ਹੈਗੇ, ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਗਰੁੱਪਾਂ ਦੇ ਵਿੱਚ ਜੁੜਿਆ ਜਾ ਸਕਦਾ ਗਾ। ਅਤੇ ਜਿੱਥੇ ਉਹ ਵਿਭਾਗ ਦੀਆਂ ਜਿਵੇਂ ਸਕੀਮਾਂ ਆਉਂਦੀਆਂ ਨੇਗੀਆਂ ਤਾਂ ਉੱਥੇ ਸਿੱਧੀ ਜਾਣਕਾਰੀ ਵੀ ਦਿੰਦੇ ਆ, ਕੋਈ ਜਿਹੜਾ ਗਾ ਵੀ ਕੋਈ ਸਬਸਿਡੀ 'ਤੇ ਕੋਈ ਸਮਾਨ ਆਇਆ ਗਾ ਜਾਂ ਸਕੀਮ ਆਈ ਹੈਗੀ ਤਾਂ ਉਸ ਬਾਰੇ ਕਿਸਾਨ ਸਿੱਧੀ ਜਿਹੜੀ ਹੈਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੈਗੇ। ਉਹ ਸਾਡੇ ਨਾਲ ਕਿਸੇ ਵੀ ਪੱਧਰ 'ਤੇ ਜੁੜ ਕੇ ਵੀ ਆ ਜਿਹੜੇ ਇਹ ਟੈਕਨੋਲੋਜੀ ਦਾ ਸਾਥ ਲੈ ਕੇ ਵੀ ਸਾਡੇ ਤੋਂ ਜਿਹੜਾ ਸਕੀਮਾਂ ਦਾ ਲਾਭ ਲੈ ਸਕਦੇ ਆ ਜੇ ਉਹ ਸਾਡੇ ਦਫ਼ਤਰ ਨਹੀਂ ਆ ਸਕਦੇ।
1: ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ?
0: ਸੰਪਰਕ ਕੀਤਾ ਜਾ ਸਕਦਾ
1: ਜੀ। ਅਤੇ ਕਿਸਾਨ ਵੀਰੋ, ਤੁਸੀਂ ਜ਼ਰੂਰ ਅਜਿਹੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਰਿਹਾ ਕਰੋ, ਕਿਉਂਕਿ ਵੱਖ ਵੱਖ ਥਾਵਾਂ 'ਤੇ ਤੁਹਾਨੂੰ ਦੱਸਿਆ ਕਿ ਦਫ਼ਤਰ ਹੁੰਦੇ ਨੇ, ਤੁਸੀਂ ਉਹਨਾਂ ਦਫ਼ਤਰਾਂ ਤੱਕ ਪਹੁੰਚ ਕਰੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਮਿਲੇਗੀ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਮਿੱਟੀ ਪਾਣੀ ਦੀ ਪਰਖ ਦੀ, ਜੇਕਰ ਤੁਸੀਂ ਮਿੱਟੀ ਜਾਂ ਪਾਣੀ ਦੀ ਪਰਖ ਕਰਵਾਉਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਖੇਤੀ ਖਰਚੇ ਸੁਭਾਵਿਕ ਜੀ ਗੱਲ ਹੈ ਕਿ ਉਹ ਘੱਟਦੇ ਨੇ, ਕਿਉਂਕਿ ਅਸੀਂ ਅਕਸਰ ਅਜਿਹਾ ਕਰਦੇ ਹਾਂ ਕਿ ਅਸੀਂ ਬੇਲੋੜੀਆਂ ਖਾਦਾਂ ਦੀ ਸਪਰੇਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ। ਖਾਸ ਤੌਰ ਦੇ ਉੱਤੇ ਹੁੰਦਾ ਹੈ ਕਿ ਆਂਢ ਗੁਆਂਢ ਪਤਾ ਲੱਗਦਾ ਹੈ ਕਿ ਫਲਾਣੇ ਕਿਸਾਨ ਭਰਾ ਨੇ ਅੱਜ DAP ਪਾਤੀ ਹੈ, ਫਲਾਣੇ ਕਿਸਾਨ ਭਰਾ ਨੇ ਦੂਜੀ ਖਾਦ ਪਾ ਦਿੱਤੀ ਹੈ, ਤਾਂ ਅਸੀਂ ਪਿੱਛੇ ਨਾ ਰਹਿ ਜਾਈਏ। ਅਸੀਂ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਆ ਉਹ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਾਂ ਸਾਨੂੰ ਕੋਈ ਐਸੀ ਸਲਾਹ ਦੇ ਦਿੰਦਾ ਕੋਈ ਵੀ ਦੁਕਾਨਦਾਰ ਜਾਂ ਜਿੱਥੋਂ ਅਸੀਂ ਸੰਪਰਕ ਦੇ ਵਿੱਚ ਜਾ ਕੇ ਅਜਿਹੀਆਂ ਖਾਦਾਂ ਖਰੀਦਦੇ ਹਾਂ ਤਾਂ ਕਹਿੰਦਾ ਯਾਰ ਇਹ ਚੀਜ਼ ਤੁਸੀਂ ਪਾਲੋ, ਇਹਦੇ ਨਾਲ ਤੁਹਾਡੀ ਖੇਤੀ ਹੈ, ਤੁਹਾਡੀ ਜਿਹੜੀ ਫਸਲ ਆ ਹੋਰ ਵੀ ਵਧੀਆ ਝਾੜ ਦੇਵੇਗੀ। ਤਾਂ ਅਜਿਹੀਆਂ ਗੱਲਾਂ ਤੋਂ ਤੁਹਾਨੂੰ ਬਚਣ ਦੀ ਲੋੜ ਆ। ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਂਦੇ ਹੋ ਤਾਂ ਹੀ ਤੁਸੀਂ ਅਜਿਹੀਆਂ ਬੇਲੋੜੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਖਰਚੇ ਨੇ ਉਹਨਾਂ ਤੋਂ ਬਚ ਸਕਦੇ ਹੋ। ਇਸੇ ਕਰਕੇ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰੀਏ ਜਿਹੜੀ ਤੁਹਾਨੂੰ ਹਮੇਸ਼ਾ ਲਾਹੇਵੰਦ ਹੀ ਲੱਗੇ। ਅਤੇ ਖਾਸ ਤੌਰ ਦੇ ਉੱਤੇ ਸਕੀਮਾਂ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਖੇਤੀ ਖਰਚਿਆਂ ਦੀ, ਤਾਂ ਖੇਤੀ ਖਰਚੇ ਦਿਨ ਬ ਦਿਨ ਵੱਧਦੇ ਜਾ ਰਹੇ ਨੇ, ਜਿਹਨੂੰ ਕਹਿ ਦਿੰਦੇ ਕਿ ਲਾਗਤ ਵੱਧ ਰਹੀ ਹੈ ਪਰ ਜਿਹੜਾ ਮੁਨਾਫਾ ਹੈ ਕਿਸਾਨਾਂ ਦਾ ਉਹ ਘੱਟ ਰਿਹਾ। ਤਾਂ ਇਹਦੇ ਵਾਸਤੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਕਿਹੜੇ ਉਹ ਸਹਾਇਕ ਧੰਦੇ ਅਪਣਾ ਸਕਦੇ ਨੇ ਜਾਂ ਕਿਵੇਂ ਉਹ ਆਪਣੇ ਖੇਤੀ ਖਰਚੇ ਘਟਾ ਸਕਦੇ ਨੇ?
0: ਸਭ ਤੋਂ ਪਹਿਲਾਂ ਤਾਂ ਜੀ ਜੇ ਆਪਾਂ ਖੇਤੀ ਖਰਚੇ ਘਟਾਉਣੇ ਆ ਤਾਂ ਆਪਾਂ ਨੂੰ ਬਜਟ ਬਣਾ ਕੇ ਚੱਲਣਾ ਚਾਹੀਦਾ। ਹਰ ਇੱਕ ਚੀਜ਼ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਖਰਚਾ ਇੱਥੇ ਇੰਨਾ ਹੋਣਾ ਗਾ ਅਤੇ ਸਾਨੂੰ ਇੰਨੀ ਬੱਚਤ ਹੋਣੀ ਆ। ਖੇਤੀ ਦੇ ਵਿੱਚੋਂ ਲਗਭਗ ਜਿਹੜੀ ਇਨਕਮ ਆ ਉਹ ਸੀਮਿਤ ਹੁੰਦੀ ਆ, ਪਰ ਆਪਾਂ ਖਰਚੇ ਬਹੁਤ ਵਧਾ ਲੈਂਦੇ ਹਾਂ। ਬੇਲੋੜੀਆਂ ਖਾਦਾਂ, ਬੇਲੋੜੇ ਕੀਟਨਾਸ਼ਕ, ਇਹਨਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ। ਸਾਡੇ ਮਾਹਿਰ ਜਿਹੜੇ ਹੈਗੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ, ਕਿਸਾਨ ਤੱਕ ਖੁਦ ਪਹੁੰਚ ਕਰਦੇ ਹਾਂ ਅਸੀਂ। ਅਸੀਂ ਵਾਰ ਵਾਰ ਜਾ ਕੇ ਕੈਂਪਾਂ ਦੇ ਵਿੱਚ ਇਹੀ ਗੱਲਾਂ ਕਹਿੰਦੇ ਹਾਂ ਕਿ ਵੀ ਭਾਈ ਜਿਹੜਾ ਇਹ ਹੈਗਾ ਆਪਣਾ ਪ੍ਰਮਾਣਿਤ ਕਿਸਮਾਂ ਬੀਜੋ ਅਤੇ ਜਿਹੜਾ ਰਿਕਮੈਂਡਡ ਜਾਂ ਸਿਫਾਰਿਸ਼ ਉਹਦਾ ਜਿੰਨਾ ਵੀ ਸਾਡੇ ਇਨਪੁੱਟਸ ਨੇ ਉਹਨਾਂ ਦੀ ਵਰਤੋਂ ਕਰੋ ਤਾਂ ਜੋ ਜਿਹੜਾ ਤੁਹਾਡੀ ਸ਼ੁੱਧ ਇਨਕਮ

0: ਤਾਂ ਉਹਦੇ ਵਿੱਚ ਲਾਭ ਹੋ ਸਕੇ, ਜਿਹੜੀ ਆਪਣੀ ਕਮਾਈ ਆ ਉਹਦੇ ਵਿੱਚ ਵਾਧਾ ਹੋ ਸਕੇ। ਅਤੇ ਇੱਕ ਹੈਗਾ ਵੀ ਜਿਹੜੇ ਲੋਨ ਲੈਣ ਬਾਰੇ, ਲੋਨ ਲੈਣ ਵੇਲੇ ਆਪਾਂ ਨੂੰ ਜਿਹੜੀ ਸਮਝ ਆ ਉਹ ਸਹੀ ਵਰਤਣੀ ਚਾਹੀਦੀ ਹੈਗੀ। ਉਹਦੇ ਵਿੱਚ ਇਹ ਆ ਬੇਲੋੜੇ ਜਿਹੜੇ ਆਪਾਂ ਨੂੰ ਕਰਜ਼ੇ ਆ ਉਹਨਾਂ ਤੋਂ ਬਚਣਾ ਚਾਹੀਦਾ ਗਾ। ਅਤੇ ਆਪਾਂ ਮੰਤਵ ਕੀ ਆ ਕਿ ਆਪਾਂ ਵਾਕਈ ਕਰਜ਼ਾ ਜਿਹੜਾ ਗਾ ਸਹੀ ਮੰਤਵ ਦੇ ਨਾਲ ਲਿਆ ਅਤੇ ਸਹੀ ਵਰਤੋਂ ਕਰ ਰਹੇ ਹਾਂਗੇ, ਜੇਕਰ ਇਹ ਸਮਝ ਨਾਲ ਚੱਲਾਂਗੇ ਤਾਂ ਸਾਡੀ ਕਾਫ਼ੀ ਬੱਚਤ ਇਹਦੇ ਵਿੱਚ ਹੋ ਜਾਂਦੀ ਹੈਗੀ।
1: ਜੀ ਬਿਲਕੁਲ ਕਿਸਾਨ ਵੀਰੋ, ਤੁਸੀਂ ਸੰਯਮ ਦੇ ਨਾਲ ਚੱਲੋਗੇ, ਸਹੀ ਤਰੀਕੇ ਦੇ ਨਾਲ ਖੇਤੀ ਨੂੰ ਕਰੋਗੇ, ਵੈਸੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੈ, ਤੁਹਾਨੂੰ ਤੁਹਾਡੇ ਤੋਂ ਤਾਂ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਵੀ ਰਾਏ ਲੈਂਦੇ ਨੇ ਕਿ ਕਈ ਵਾਰ ਹੁੰਦਾ ਹੈ ਕਿ ਪਤਾ ਨਹੀਂ ਹੁੰਦਾ ਕਿ ਕਿੰਨੀ ਕੁ ਮਿਕਦਾਰ ਦੇ ਵਿੱਚ ਕਿੱਥੇ ਬੀਜ ਪਾਉਣਾ ਹੈ, ਕਿਵੇਂ ਬੀਜ ਦੀ ਸੋਧ ਕਰਨੀ ਹੈ। ਤੁਸੀਂ ਹੁਣ ਆਪਣਾ ਬੀਜ ਵੀ ਖੁਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਕਰਕੇ ਸਮੇਂ ਦੇ ਹਾਣੀ ਬਣਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਬਹੁਤ ਨੇ, ਕਾਫੀ ਉਹਨਾਂ ਦੀਆਂ ਸਕੀਮਾਂ ਨੇ, ਕੇਂਦਰ ਸਰਕਾਰ ਦੀਆਂ ਸਕੀਮਾਂ ਨੇ, ਪੰਜਾਬ ਸਰਕਾਰ ਦੀਆਂ ਸਕੀਮਾਂ ਨੇ, ਹਰ ਸੂਬੇ ਦੀ ਸਰਕਾਰ ਦੀਆਂ ਵੱਖੋ ਵੱਖਰੀਆਂ ਸਕੀਮਾਂ ਵੀ ਹੁੰਦੀਆਂ ਨੇ। ਇਸ ਕਰਕੇ ਤੁਸੀਂ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਜ਼ਰੂਰ ਲਿਆ ਕਰੋ, ਕਿਉਂਕਿ ਸਰਕਾਰ ਤੁਹਾਡੇ ਵਾਸਤੇ ਸਕੀਮਾਂ ਲੈ ਕੇ ਆਉਂਦੀ ਹੈ ਤਾਂ ਜੋ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਜਿਹੜਾ ਤੁਹਾਡਾ ਯੋਗਦਾਨ ਆ ਉਹਨੂੰ ਹੋਰ ਵੀ ਵਧਾਇਆ ਜਾ ਸਕੇ। ਅਤੇ ਫਸਲੀ ਵਿਭਿੰਨਤਾ ਨੂੰ ਲੈ ਕੇ ਵੀ ਚਰਚਾਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਅਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਸਕੀਮਾਂ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਫਸਲੀ ਵਿਭਿੰਨਤਾ ਨੂੰ ਲੈ ਕੇ ਕਿਸਾਨਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਂਦਾ ਹੈ ਜੀ?
0: ਸਾਡੇ ਜਿਹੜੇ ਜ਼ਿਲ੍ਹਾ ਪੱਧਰ ਦੇ, ਬਲਾਕ ਪੱਧਰ ਦੇ ਜਾਂ ਪਿੰਡ ਪੱਧਰ ਦੇ ਕੈਂਪ ਲਗਾਤਾਰ ਚੱਲਦੇ ਰਹਿੰਦੇ ਹੈਗੇ। ਆਤਮਾ ਸਕੀਮ ਅਧੀਨ ਵੀ ਅਸੀਂ ਕੈਂਪ ਲਾਉਂਦੇ ਹਾਂ, ਜਾਂ ਸਾਨੂੰ ਕੋਈ ਵਿਸ਼ੇਸ਼ ਆਪਣਾ ਸਕੀਮ ਅਧੀਨ ਕੈਂਪ ਆ ਜਾਣ ਤਾਂ ਅਸੀਂ ਉਹ ਵੀ ਲਾਉਂਦੇ ਹੈਗੇ। ਤਾਂ ਉਹਨਾਂ ਦੇ ਵਿੱਚ ਲਗਾਤਾਰ ਅਸੀਂ ਇਹਨਾਂ ਚੀਜ਼ਾਂ ਬਾਰੇ ਕਿਸਾਨਾਂ ਨਾਲ ਆਪਣੀ ਸਾਂਝ ਆ ਜਿਹੜੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਪਾਉਂਦੇ ਰਹਿੰਦੇ ਹੈਗੇ। ਅਸੀਂ ਜਿਹੜਾ ਗਾ ਕਿਸਾਨਾਂ ਨੂੰ ਬੜੇ ਇਸ ਚੀਜ਼ ਬਾਰੇ ਉਪਰਾਲੇ ਕਰਨ ਲਈ ਬੜਾ ਕਹਿੰਦੇ ਰਹਿੰਦੇ ਹੈਗੇ, ਅਤੇ ਕਿਸਾਨ ਕਈ ਜਿਹੜੇ ਸਾਡੇ ਗੱਲ ਨੂੰ ਸਮਝਦੇ ਵੀ ਨੇ ਅਤੇ ਅਪਣਾਉਂਦੇ ਵੀ ਨੇ। ਅਤੇ ਇਹਨਾਂ ਜਿਹੜੇ ਕੈਂਪਾਂ ਰਾਹੀਂ ਬੜਾ ਹੀ ਜਿਹੜਾ ਸਾਡਾ ਗਾ ਵੀ ਕੰਮ ਆ ਕਾਫੀ ਹੋ ਜਾਂਦਾ ਗਾ
1: ਜੀ। ਅਤੇ ਕਿਸਾਨ ਵੀਰੋ, ਤੁਸੀਂ ਜਾਗਰੂਕ ਜ਼ਰੂਰ ਹੋਇਆ ਕਰੋ। ਅਤੇ ਸਿਕੰਦਰ ਜੀ, ਜਿਵੇਂ ਹੁਣ ਕਣਕ ਤੋਂ ਬਾਅਦ ਝੋਨੇ ਦੀ ਲਵਾਈ ਦਾ ਸੀਜ਼ਨ ਬੜੇ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ, ਤਾਂ ਇਸ ਦੌਰਾਨ ਤੁਹਾਡੇ ਮੁਤਾਬਕ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ? ਅਤੇ ਇਸ ਤੋਂ ਇਲਾਵਾ ਜਿਹੜਾ ਹੁਣ ਦਾ ਸੀਜ਼ਨ ਆ ਤਾਂ ਉਹਦੇ ਬਾਰੇ ਵੀ ਕੁਝ ਮਸ਼ੀਨਰੀ ਵਗੈਰਾ ਹੁੰਦੀ ਹੋਵੇਗੀ, ਉਹਦੇ ਬਾਰੇ ਜ਼ਰੂਰ ਦੱਸਿਓ।
0: ਮਸ਼ੀਨਰੀ ਜਿਹੜੀ ਹੈਗੀ ਆਪਣੀ ਸਕੀਮਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, CDP CRM ਅਤੇ ਜਿਹੜੀ ਆਪਣੀ ਸਮੈਂ ਸਕੀਮ ਹੈ, ਤਿੰਨਾਂ ਦੇ ਵਿੱਚ ਜਿਹੜੀ ਸੀਗੀ ਇਹਨਾਂ ਦੀਆਂ ਆਪਣੀਆਂ ਬੇਨਤੀਆਂ ਜਿਹੜੀਆਂ ਨੇ ਕਿਸਾਨਾਂ ਵੱਲੋਂ ਲਗਾਈਆਂ ਜਾ ਚੁੱਕੀਆਂ
1: ਨੇਗੀਆਂ।
0: ਹੁਣ ਜਿਹੜਾ ਅਗਲੇ ਕਦਮ ਨੇਗੇ ਜਿਹੜੇ ਉਹ ਇਹਨਾਂ ਦਾ ਜਿਹੜਾ ਡਰਾ ਨਿਕਲਣਾ ਹੁੰਦਾ ਉਹ ਨਿਕਲਣਾ ਗਾ। ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਸੈਕਸ਼ਨ ਪੱਤਰ ਜਾਰੀ ਹੋਊਗਾ, ਜਿਹਦੇ ਨਾਲ ਜਿਹੜਾ ਗਾ ਕਿਸਾਨ ਹੈਗਾ ਵੀ ਆਪਣੀ ਮਸ਼ੀਨ ਖਰੀਦਣ ਦੇ ਲਈ ਮਨਜ਼ੂਰ ਸੁਧਾ ਹੋ ਜਾਊਗਾ ਅਤੇ ਉਹ ਖਰੀਦ ਸਕੇਗਾ। ਇਹ ਇੱਥੋਂ ਜਿਹੜੀਆਂ ਇਹਨਾਂ ਨੇ ਸਕੀਮਾਂ ਵਿੱਚ ਜਿਹੜੀਆਂ ਮਸ਼ੀਨਾਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਵਰਤ ਸਕਦਾ ਗਾ। ਅਤੇ ਹੁਣ ਜਿਹੜਾ ਮੇਨ ਹੈਗਾ ਵੀ ਝੋਨੇ ਦੇ ਵਿੱਚ ਆਪਾਂ ਖੇਤੀ ਲਾਗਤ ਕਿਵੇਂ ਘਟਾ ਸਕਦੇ ਹਾਂ, ਤਾਂ ਉਹ ਆ ਜਿਵੇਂ ਇੱਕ ਸਿੱਧੀ ਬਿਜਾਈ ਹੋ ਜਾਂਦੀ ਆ, ਉਹਦੇ ਨਾਲ ਸਾਡੀ ਜਿਹੜੀ ਆ ਲੇਬਰ ਆ ਝੋਨਾ ਲਗਾਉਣ ਵਾਲੀ ਹੀ ਬਹੁਤ ਘੱਟ ਜਾਂਦੀ ਆ। ਅਤੇ ਦੂਜੀ ਗੱਲ ਇਹ ਆ ਵੀ ਸਾਡਾ ਮੇਨ ਫੋਕਸ ਆ ਵੀ ਜਿਹੜਾ ਮੇਨ ਧਿਆਨ ਹੋਣਾ ਚਾਹੀਦਾ ਗਾ ਉਹ ਆ ਵੀ ਸਾਡੀ ਇਨਪੁੱਟਸ ਜਿੰਨੀਆਂ ਹੈਗੀਆਂ ਨੇ ਸਪਾਰਸ ਦਾ, ਵੀ ਜਿਹੜਾ ਅਸੀਂ ਉਹਦੇ ਵਿੱਚ ਖਾਦਾਂ ਪਾਉਣੀਆਂ ਨੇ, ਕੀਟਨਾਸ਼ਕ ਪਾਉਣੇ ਆ, ਉਹ ਬੇਲੋੜੇ ਨਾ ਜਾਣ ਅਤੇ ਉਹ ਜਿਹੜੇ ਹੈਗੇ ਵੀ ਉਨੇ ਹੀ ਪੈਣ ਜਿੰਨੇ ਮਹਿਕਮਾ ਸਿਫਾਰਸ਼ ਕਰ ਰਿਹਾ ਜਾਂ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰ ਰਹੀ ਹੈਗੀ
1: ਜੀ। ਸਿਕੰਦਰ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।
0: ਬਹੁਤ ਬਹੁਤ ਧੰਨਵਾਦ ਜੀ।
1: ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਸਿਕੰਦਰ ਸਿੰਘ ਹੋਰੀ, ਖੇਤੀਬਾੜੀ ਵਿਕਾਸ ਅਫਸਰ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਨੇ ਅਤੇ ਤੁਸੀਂ ਉਹਨਾਂ ਦਾ ਕਿਵੇਂ ਲਾਹਾ ਲੈ ਸਕਦੇ ਹੋ। ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਆਓ ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਇਹ ਗੀਤ ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਨਿਊਜ਼ ਔਨ AIR ਐਪ 'ਤੇ। ਸਮਾਂ ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

什么？ਹੁਣ ਤੁਹਾਨੂੰ ਦੱਸਦੇ ਹਾਂ ਭਲਕੇ ਯਾਨੀ ਮੰਗਲਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਵਕਤ। ਸਭਾ ਦੀ ਸ਼ੁਰੂਆਤ ਕਰਾਂਗੇ ਸਵੇਰੇ 5:51 ਤੇ। 6 ਵਜੇ ਹਿੰਦੀ 'ਚ ਸਮਾਚਾਰ ਤੋਂ ਸੁਣ ਸਕਦੇ ਹੋ ਸਾਡੇ ਦਿੱਲੀ ਕੇਂਦਰ ਤੋਂ। ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ ਸਰਵਣ ਕਰੋਗੇ ਸਵੇਰੇ 6:05 ਤੇ। ਪ੍ਰੋਗਰਾਮ ਖੇਤੀਬਾੜੀ ਸਵੇਰੇ 6:30 ਅਤੇ 6:40 'ਤੇ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਨ ਰਿਲੇਅ ਕੀਤਾ ਜਾਏਗਾ ਸਾਡੇ ਜਲੰਧਰ ਕੇਂਦਰ ਤੋਂ। ਨਵੀਂ ਸਵੇਰ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 6:50 'ਤੇ। 7 ਵਜੇ ਵੇਲਾ ਹੈ ਹਿੰਦੀ ਸਮਾਚਾਰਾਂ ਦਾ, ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। 7:05 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਖੇਤੀ ਨੁਕਤੇ। ਕੱਲ੍ਹ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਵਿਸ਼ੇ 'ਤੇ ਗੱਲਬਾਤ ਗੁਰਵੀਰ ਸਿੰਘ ਸਰੋਤ ਵੱਲੋਂ ਕੀਤੀ ਗਈ। ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 7:10 'ਤੇ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਸਮਾਚਾਰ ਰਿਲੇਅ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਫਿਲਮੀ ਜੰਕਸ਼ਨ ਇਸ ਪ੍ਰੋਗਰਾਮ ਦਾ ਵੇਲਾ ਹੈ ਸਵੇਰੇ 8:40 ਦਾ। ਸਵੇਰੇ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। 10 ਵਜੇ ਪੇਸ਼ ਕਰਾਂਗੇ ਸਪੋਂਸਰਡ ਪ੍ਰੋਗਰਾਮ ਉਮੰਗ। ਹੈਲੋ ਫਰਮਾਇਸ਼ ਇਹ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣੋਗੇ ਸਵੇਰੇ 10:30। 11 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ 'ਚ ਤੁਹਾਡੀ ਪਸੰਦ ਅਧਾਰਿਤ ਹਿੰਦੀ ਫਿਲਮੀ ਗੀਤ ਸੁਣਵਾਏ ਜਾਣਗੇ। 11:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਫੁਲਕਾਰੀ। ਇਹ ਸੀ ਸਾਡੇ ਕੇਂਦਰ ਤੋਂ ਭਲਕੇ ਯਾਨੀ ਮੰਗਲਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਵਿਕਰਮ ਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹੈ ਕਿ ਜਿਵੇਂ ਪੱਛਮੀ ਬੰਗਾਲ ਵਿਚ ਬੰਗਲਾਦੇਸ਼ੀ ਘੁਸਪੈਠੀਆਂ ਕਰਕੇ ਉਥੋਂ ਦੀ ਬਦਲਦੀ ਜਨਸੰਖਿਆ ਦੇਸ਼ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਗਏ ਨੇ। ਅੱਜ ਲੁਧਿਆਣਾ ਵਿਚ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਬੰਗਾਲ ਜਿਹੇ ਹਾਲਾਤ ਪੰਜਾਬ 'ਚ ਵੀ ਸਿਰਦਰਦ ਬਣ ਗਏ ਨੇ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਅਦਾਇਗੀ ਕਰਨੀ ਪੈਂਦੀ ਹੈ। ਲੁਧਿਆਣਾ 'ਚ ਹੀ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸ੍ਰੀ ਨਵੀਨ ਨੇ ਕਿਹਾ ਕਿ ਪੰਜਾਬ 'ਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਅਤੇ ਕਿਸਾਨੀ ਵੀ ਇਸ ਦੇ ਨਾਲ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ ਵੱਖ ਹੁੰਦੀਆਂ ਨੇ, ਪਰ ਇਨ੍ਹਾਂ ਦੇ ਹੱਲ ਵਾਸਤੇ ਸਰਕਾਰ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਅਗਵਾਈ ਵੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਪਤੀਆਂ ਨੇ ਜਿੱਥੇ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਾਤ ਨੂੰ ਲੈ ਕੇ ਸਵਾਲ ਖੜੇ ਕੀਤੇ, ਉੱਥੇ ਹੀ ਗੈਂਗਸਟਰਵਾਦ ਅਤੇ ਨਾਜ਼ੁਕ ਅਮਨ ਕਾਨੂੰਨ ਦੀ ਹਾਲਾਤ 'ਤੇ ਵੀ ਸਵਾਲ ਚੁੱਕੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਇਸ ਦੌਰਾਨ ਮੰਤਰੀ ਮੰਡਲ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਰਡੀਨੈਂਸ ਨੂੰ ਮਨਜ਼ੂਰੀ, ਉਦਯੋਗਿਕ ਰਿਆਇਤਾਂ ਸਬੰਧੀ ਦਿਸ਼ਾ ਨਿਰਦੇਸ਼ਾਂ 'ਚ ਸੋਧ ਅਤੇ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਸਾਮੀ ਅਤੇ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਕੈਬਨਿਟ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਨ ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਆਰਡੀਨੈਂਸ 2026 ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਆਰਡੀਨੈਂਸ ਇਸ ਸਬੰਧੀ ਐਕਟ 2016 ਵਿੱਚ ਸੋਧ ਕਰਕੇ ਲਿਆਂਦਾ ਗਿਆ। ਪ੍ਰਵਾਨਗੀ ਵਾਸਤੇ ਆਰਡੀਨੈਂਸ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ,
1: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ, ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਨੇ ਨਾਮ ਦੇ ਉੱਤੇ, ਸਾਰਾ ਕੁਝ ਉਹਨੂੰ ਇਕੱਠਾ ਮੰਨਿਆ ਜਾਊਗਾ। ਨੰਬਰ 2 ਇਸ ਐਕਟ ਦੇ ਵਿੱਚ ਲੈ ਕੇ ਕਿਊਮੂਲੇਟਿਵ ਫੀ। ਕਿਊਮੂਲੇਟਿਵ ਫੀ ਦਾ ਭਾਵ ਇਹ ਹੈ ਕਿ ਪਿਛਲੇ 36 ਮਹੀਨਿਆਂ 'ਚ ਜਿਸ ਦਿਨ ਇਹ ਆਰਡੀਨੈਂਸ, ਜਿਸ ਦਿਨ ਇਹ ਐਕਟ ਨੋਟੀਫਾਈ ਹੋ ਜਾਂਦਾ, ਉਸ ਤੋਂ 36 ਮਹੀਨਿਆਂ ਦੇ ਪਿੱਛੇ ਅਗਰ ਲਗਾਤਾਰ 15% ਦਾ ਵਾਧਾ ਹੋਇਆ, ਜੋ 3 ਸਾਲ ਪਹਿਲਾਂ ਫੀਸ ਹੋਊਗੀ, ਤਾਂ ਜਿੰਨਾ ਉਹ ਵਾਧਾ ਹੈ ਉਹ ਮਾਤਾ ਪਿਤਾ ਨੂੰ, ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮਿਲੂਗਾ।
0: ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਕੋਈ ਸਕੂਲ ਮਹਿਸੂਸ ਕਰਦਾ ਹੈ ਕਿ ਉਸਨੂੰ 5% ਤੋਂ ਵੱਧ ਫੀਸਾਂ ਵਧਾਉਣ ਦੀ ਜ਼ਰੂਰਤ ਹੈ ਤਾਂ ਉਸਨੂੰ ਸੂਬਾ ਸਰਕਾਰ ਵੱਲੋਂ ਕਾਇਮ ਕੀਤੀ ਜਾਣ ਵਾਲੀ ਉੱਚ ਤਾਕਤੀ ਕਮੇਟੀ ਕੋਲ ਪਹੁੰਚ ਕਰਨੀ ਪਵੇਗੀ। ਕਮੇਟੀ ਸਕੂਲ ਦੇ ਮਾਮਲੇ ਦੀ ਜਾਂਚ ਕਰੇਗੀ ਅਤੇ ਇਸਦਾ ਵਿੱਤੀ ਆਡਿਟ ਵੀ ਕਰਵਾਏਗੀ। ਇੱਕ ਹੋਰ ਅਹਿਮ ਫੈਸਲੇ ਵਿੱਚ ਮੰਤਰੀ ਮੰਡਲ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀਆਂ ਉਦਯੋਗਿਕ ਨੀਤੀਆਂ ਰਹਿਤ ਕੈਪੀਟਲ ਸਬਸਿਡੀ, ਨਿਵੇਸ਼ ਰਿਆਇਤਾਂ ਦੀ ਵੰਡ ਵਾਸਤੇ 13 ਨਵੰਬਰ 2019 ਦੇ ਦਿਸ਼ਾ ਨਿਰਦੇਸ਼ਾਂ 'ਚ ਸੋਧ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਇਹਨਾਂ ਸੋਧਾਂ ਦਾ ਉਦੇਸ਼ ਸਬਸਿਡੀ ਦੀ ਵੰਡ ਪ੍ਰਕਿਰਿਆ ਨੂੰ ਸਰਲ ਅਤੇ ਸੁਚਾਰੂ ਬਣਾਉਣਾ, ਪ੍ਰਸ਼ਾਸਨਿਕ ਕੁਸ਼ਲਤਾ 'ਚ ਸੁਧਾਰ ਕਰਨਾ ਅਤੇ ਯੋਗ ਉਦਯੋਗਿਕ ਇਕਾਈਆਂ 'ਚ ਇਕਸਾਰਤਾ ਯਕੀਨੀ ਬਣਾਉਣਾ। ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਕਈ ਡੇਟਾਬੇਸਾਂ ਨੂੰ ਆਪਸ 'ਚ ਜੋੜਨ, ਕਿਸੇ ਵੀ ਤਰ੍ਹਾਂ ਦੇ ਦੁਹਰਾਅ ਤੋਂ ਬਚਣ ਅਤੇ ਮੌਜੂਦਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਮੰਡਲ ਨੇ ਪੰਜਾਬ 'ਚ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਮੰਤਰੀ ਮੰਡਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ 5 ਹੋਰ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਲਾਕੇ ਦੇ ਉਹਨਾਂ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕਾਰਜਾਂ, ਪ੍ਰਵਾਨਗੀਆਂ, ਮਾਲੀਆ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦੇ ਹੱਲ ਵਾਸਤੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਫਗਵਾੜਾ ਵਿੱਚ ਵੀ ਇੱਕ ADC ਦੀ ਪੋਸਟ ਵਾਸਤੇ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦਸਿਆ ਕਿ ਇਹ ਸਮਾਰੋਹ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਹਿੱਸਾ ਏ। ਉਨ੍ਹਾਂ ਕਿਹਾ ਕਿ NRI ਮਿਲਣੀ 2026 NRIs ਅਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਰਸ ਨੇੜੇ ਅਪਰ ਬਾਰੀ ਦੁਆਬ ਨਹਿਰ 'ਚ ਪਏ 100 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ, ਘਰਾਂ ਅਤੇ ਸੈਂਕੜੇ ਖੇਤ ਹਾਲਾਤਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਜਿਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਅਚਾਨਕ ਉਨ੍ਹਾਂ ਦੇ ਘਰਾਂ 'ਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਿਆ। ਨਹਿਰ ਦਾ ਪਾਣੀ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਮਾਰਗ ਤੋਂ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ। ਕਈ ਕਈ ਫੁੱਟ ਪਾਣੀ ਭਰਨ ਕਾਰਨ ਕਣਕ, ਘਰੇਲੂ ਸਮਾਨ ਅਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਇਸੇ ਦੌਰਾਨ ਨਹਿਰੀ ਵਿਭਾਗ ਦੇ SDO ਜਸਬੀਰ ਸਿੰਘ ਦਾ ਕਹਿਣਾ ਹੈ,
2: ਤਕਰੀਬਨ 100 ਫੁੱਟ ਦਾ ਬਾੜ ਹੈ, ਅਸੀਂ ਜਿਹੜੀ ਹੈ ਕੰਮ ਅਸੀਂ ਚੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਅਤੇ ਕੋਸ਼ਿਸ਼ ਕਰਾਂਗੇ ਕਿ ਅੱਜ ਰਾਤ ਨਾਲ ਸਵੇਰ ਤੱਕ ਇਹਨੂੰ ਖਤਮ ਕਰੀਏ।
0: ਉਧਰ ਰਾਜਪਾ ਤਰਨ ਤਾਰਨ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਝੋਨੇ, ਸਬਜ਼ੀਆਂ ਅਤੇ ਪਨੀਰੀ ਦੀ ਫਸਲ ਵਿੱਚ ਪਾਣੀ ਵਿੱਚ ਡੁੱਬ ਗਈ ਹੈ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸੁਬਾਸ਼ਪੁਰ ਵੱਲ ਜਾਣ ਵਾਲੇ ਰਾਜਪਾ 'ਚ ਅੱਜ ਤੜਕੇ ਕਰੀਬ 3 ਵਜੇ ਜੋਧਪੁਰ ਨੇੜੇ ਪਾੜ ਪੈ ਗਿਆ, ਜਿਸ ਕਾਰਨ ਪਾਣੀ ਖੇਤਾਂ 'ਚ ਫੈਲ ਗਿਆ ਅਤੇ ਇੱਕ ਮੁਰਗੀਖਾਨਾ ਵੀ ਤਬਾਹ ਹੋ ਗਿਆ। ਇਸ ਦੌਰਾਨ ਰਸੂਲਪੁਰ ਤੋਂ ਪੱਟੀ ਜਾਣ ਵਾਲੀ ਸੜਕ ਉੱਪਰ ਪਾਣੀ ਲੰਘਣ ਲੱਗ ਗਿਆ, ਜਦਕਿ ਪਿੰਡੀ ਬਾਬਾ ਕਾਹਨ ਸਿੰਘ ਵਾਲੇ ਸੜਕ ਦਾ ਪੁਲ ਵੀ ਟੁੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੈਨਹੋਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿੱਚ ਇਨ ਬਿਨ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ ਜ਼ੀਰੋ ਓਪਨ ਮੈਨਹੋਲ ਮੁਹਿੰਮ 'ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਬੀਤੀ ਰਾਤ ਕਈ ਥਾਵਾਂ ਤੇ ਆਈ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ 'ਚ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਕੱਲ੍ਹ ਨਾਲੋਂ ਕਾਫੀ ਗਿਰਾਵਟ ਆਈ ਹੈ। ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ 'ਚ 35 ਡਿਗਰੀ ਸੈਲਸੀਅਸ ਦਰਜ ਹੋਇਆ। ਉਧਰ ਫਾਜ਼ਿਲਕਾ ਦੇ ਅਬੋਹਰ 'ਚ ਬੀਤੀ ਰਾਤ ਆਈ ਹਨੇਰੀ ਦੌਰਾਨ ਇੱਕ ਦਰਖਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ, ਚੱਪਰਬਾਰੀ, ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਤ 'ਚ ਪਾੜ ਪੈਣ ਕਰਕੇ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
3: ਤੁਸੀਂ ਸੁਣ ਰਹੇ ਹੋ FM ਬੈਂਡ 100.2 ਮੈਗਾਹਰਟਜ਼ 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ ਠੀਕ 6:30 ਰਹੇ ਨੇ ਅਤੇ ਮੈਂ ਇਸ਼ਮੀਤ ਕੌਰ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਦੋਸਤੋ, ਅੱਜ ਦਾ ਵਿਚਾਰ ਹੈ ਕਿ ਫੇਲੀਅਰ ਜ਼ਿੰਦਗੀ ਦਾ ਅੰਤ ਨਹੀਂ ਬਲਕਿ ਸਾਨੂੰ ਤਜੁਰਬਾ ਦਿੰਦਾ ਹੈ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਅਸਫਲਤਾ ਕਰਕੇ ਨਹੀਂ ਰੁਕਦੇ ਬਲਕਿ ਅਸਫਲਤਾ ਦੇ ਡਰ ਕਰਕੇ ਰੁਕ ਜਾਂਦੇ ਨੇ। ਕਈ ਵਾਰ ਅਸੀਂ ਕਿਸੇ ਕੰਪੀਟੀਸ਼ਨ ਵਿੱਚ ਹਿੱਸਾ ਨਹੀਂ ਲੈਂਦੇ, ਕਈ ਵਾਰ ਅਸੀਂ ਆਪਣੇ ਆਈਡੀਆਜ਼ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਕਈ ਵਾਰ ਅਸੀਂ ਕਿਸੇ ਨਵੇਂ ਰਸਤੇ 'ਤੇ ਚੱਲਣ ਤੋਂ ਡਰਦੇ ਹਾਂ ਅਤੇ ਹਿੰਮਤ ਨਹੀਂ ਕਰਦੇ। ਕਿਉਂ? ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਜੇ ਗੱਲ ਨਾ ਬਣੀ ਤਾਂ ਕੀ ਹੋਵੇਗਾ। ਅਕਸਰ ਅਸੀਂ ਸੋਚਦੇ ਹਾਂ ਕਿ ਜੋ ਰਾਹ ਸਭ ਤੋਂ ਆਮ ਹੈ, ਜਿਸ ਰਸਤੇ 'ਤੇ ਸਾਰੇ ਚੱਲ ਰਹੇ ਨੇ, ਸ਼ਾਇਦ ਉਹ ਸਭ ਤੋਂ ਸੁਰੱਖਿਅਤ ਰਾਹ ਹੈ, ਅਤੇ ਕਈ ਵਾਰ ਇਹ ਗੱਲ ਠੀਕ ਵੀ ਹੁੰਦੀ ਹੈ। ਪਰ ਜ਼ਿੰਦਗੀ ਦੇ ਵੱਡੇ ਮੌਕੇ ਅਕਸਰ ਉਦੋਂ ਮਿਲਦੇ ਨੇ ਜਦੋਂ ਅਸੀਂ ਆਪਣੇ ਡਰ ਤੋਂ ਇੱਕ ਕਦਮ ਅੱਗੇ ਵੱਧਦੇ ਹਾਂ। ਸੋਚੋ, ਜੇ ਕੋਈ ਖਿਡਾਰੀ ਹਾਰ ਦੇ ਡਰ ਕਰਕੇ ਮੈਦਾਨ ਵਿੱਚ ਹੀ ਨਾ ਉਤਰੇ ਤਾਂ ਕੀ ਉਹ ਕਦੇ ਜਿੱਤ ਸਕਦਾ? ਜਾਂ ਫਿਰ ਜੇ ਕੋਈ ਵਿਦਿਆਰਥੀ ਐਗਜ਼ਾਮ ਦੇ ਡਰ ਕਰਕੇ ਤਿਆਰੀ ਹੀ ਨਾ ਕਰੇ ਤਾਂ ਕੀ ਉਹ ਚੰਗਾ ਨਤੀਜਾ ਹਾਸਿਲ ਕਰ ਸਕਦਾ? ਉਸੇ ਤਰ੍ਹਾਂ ਜੇ ਕੋਈ ਵਿਅਕਤੀ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਹੀ ਨਾ ਕਰੇ ਤਾਂ ਕੀ ਉਹ ਕਦੇ ਜਾਣ ਸਕਦਾ ਕਿ ਉਹ ਕੀ ਕੁਝ ਕਰ ਸਕਦਾ ਸੀ। ਸੱਚ ਤਾਂ ਇਹ ਹੈ ਕਿ ਦੁਨੀਆ ਦਾ ਕੋਈ ਵੀ ਸਫਲ ਇਨਸਾਨ ਐਸਾ ਨਹੀਂ ਜਿਹਨੇ ਕਦੀ ਫੇਲੀਅਰਸ ਦਾ ਸਾਹਮਣਾ ਨਾ ਕੀਤਾ ਹੋਵੇ। ਹਰ ਸਫਲ ਵਿਅਕਤੀ ਦੇ ਪਿੱਛੇ ਕਈ ਨਾਕਾਮ ਕੋਸ਼ਿਸ਼ਾਂ, ਕਈ ਗਲਤੀਆਂ ਅਤੇ ਕਈ ਫੇਲੀਅਰਸ ਹੁੰਦੇ ਨੇ, ਪਰ ਫਰਕ ਇੰਨਾ ਹੈ ਕਿ ਉਹਨਾਂ ਨੇ ਫੇਲੀਅਰਸ ਦੇ ਡਰ ਨੂੰ ਆਪਣੀ ਕੋਸ਼ਿਸ਼ ਦੇ ਰਸਤੇ ਵਿੱਚ

ਨਹੀਂ ਆਉਣ ਦਿੱਤਾ। ਉਹਨਾਂ ਨੇ ਫੇਲੀਅਰਸ ਕਰਕੇ ਹਾਰ ਨਹੀਂ ਮੰਨੀ, ਸਗੋਂ ਫੇਲੀਅਰਸ ਤੋਂ ਸਿੱਖਿਆ। ਇੱਕ ਗੱਲ ਬਹੁਤ ਫੇਮਸ ਹੈ ਕਿ ਜੇ ਤੁਸੀਂ ਕੋਸ਼ਿਸ਼ ਨਹੀਂ ਕਰਦੇ ਤਾਂ ਜਵਾਬ ਤਾਂ ਪਹਿਲਾਂ ਹੀ ਨਾ ਹੈ, ਪਰ ਜੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਹੋ ਸਕਦਾ ਹੈ ਕਿ ਉਹ ਨਾ ਹਾਂ ਵਿੱਚ ਬਦਲ ਜਾਏ, ਕਿਉਂਕਿ ਨਾ ਕਰਨ ਨਾਲ ਤਾਂ ਤੁਸੀਂ ਵੈਸੇ ਹੀ ਹਾਰ ਗਏ। ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਅਤੇ ਸਫਲ ਨਹੀਂ ਵੀ ਹੁੰਦੇ ਤਾਂ ਵੀ ਤੁਸੀਂ ਕੁਝ ਹਾਰਦੇ ਨਹੀਂ ਹੋ, ਤੁਸੀਂ ਇੱਕ ਤਜੁਰਬਾ ਹਾਸਿਲ ਕਰਦੇ ਹੋ, ਕੁਝ ਸਿੱਖਦੇ ਹੋ। ਅਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਅਧਿਆਪਕ ਤਜੁਰਬਾ ਹੀ ਤਾਂ ਹੁੰਦਾ। ਹਰ ਵਾਰ ਜਦੋਂ ਅਸੀਂ ਫੇਲ ਹੁੰਦੇ ਹਾਂ ਅਸੀਂ ਕੁਝ ਨਵਾਂ ਸਿੱਖਦੇ ਹਾਂ, ਅਸੀਂ ਸਮਝਦੇ ਹਾਂ ਕਿ ਕਿਹੜੀ ਗੱਲ ਕੰਮ ਨਹੀਂ ਕਰਦੀ ਅਤੇ ਅਸੀਂ ਸਿੱਖਦੇ ਹਾਂ ਕਿ ਕੀ ਚੀਜ਼ ਕੰਮ ਕਰਦੀ ਹੈ। ਅਸੀਂ ਹੋਰ ਮਜ਼ਬੂਤ ਹੁੰਦੇ ਹਾਂ ਅਤੇ ਹੋਰ ਸਮਝਦਾਰ ਹੁੰਦੇ ਹਾਂ। ਫੇਲੀਅਰਸ ਜ਼ਿੰਦਗੀ ਦਾ ਅੰਤ ਨਹੀਂ ਹੁੰਦੇ, ਸਗੋਂ ਸਾਨੂੰ ਤਜੁਰਬਾ ਦਿੰਦੇ ਨੇ। ਕਈ ਲੋਕ ਕਹਿੰਦੇ ਨੇ ਕਿ ਜਿੰਨੀ ਵਾਰ ਤੁਸੀਂ ਫੇਲ ਹੁੰਦੇ ਹੋ ਓਨੇ ਤੁਸੀਂ ਸਫਲਤਾ ਦੇ ਨੇੜੇ ਪਹੁੰਚਦੇ ਹੋ, ਕਿਉਂਕਿ ਹਰ ਗਲਤੀ ਹਰ ਫੇਲੀਅਰ ਤੁਹਾਨੂੰ ਕੁਝ ਅਜਿਹਾ ਸਿਖਾ ਕੇ ਜਾਂਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਬੇਹੱਦ ਜ਼ਰੂਰੀ ਹੋਵੇ। ਹੈਰੀ ਪੋਟਰ ਬਾਰੇ ਤਾਂ ਸਭ ਜਾਣਦੇ ਨੇ, ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਫੇਮਸ ਅਤੇ ਪਸੰਦ ਕਰਨ ਜਾਣ ਵਾਲੀ ਕਹਾਣੀ ਹੈ। ਤੁਸੀਂ ਇਹ ਵੀ ਸੁਣਿਆ ਹੋਏਗਾ ਕਿ ਜੇਕੇ ਰੋਲਿੰਗ ਜਿਸਨੇ ਇਹ ਕਹਾਣੀ ਲਿਖੀ ਸੀ ਉਸਨੇ ਇਸ ਕਹਾਣੀ ਜ਼ਰੀਏ ਕਿੰਨੀ ਤਰੱਕੀ ਕੀਤੀ ਅਤੇ ਕਿੰਨੇ ਪੈਸੇ ਕਮਾਏ। ਕੀ ਤੁਸੀਂ ਜਾਣਦੇ ਹੋ ਕਿ ਇਹ ਵੀ ਫੇਲ ਹੋਈ ਸੀ? ਇਨਫੈਕਟ ਇਸ ਕਹਾਣੀ ਨੂੰ ਕੁੱਲ 12 ਵਾਰ ਰਿਜੈਕਟ ਕੀਤਾ ਗਿਆ ਸੀ ਅਤੇ 13ਵੀਂ ਵਾਰ ਜਾ ਕੇ ਉਹ ਪਬਲਿਸ਼ ਹੋਈ ਸੀ। ਜੇ 2 ਰਿਜੈਕਸ਼ਨ ਜਾਂ 4 ਰਿਜੈਕਸ਼ਨ ਜਾਂ 5ਵੀਂ ਵਾਰ ਤੋਂ ਬਾਅਦ ਉਹ ਸੋਚ ਲੈਂਦੇ ਕਿ ਸ਼ਾਇਦ ਇਹ ਕਹਾਣੀ ਕੰਮ ਨਹੀਂ ਕਰੇਗੀ ਜਾਂ ਇਹ ਕਹਾਣੀ ਫੇਲ ਹੋ ਗਈ ਅਤੇ ਹਾਰ ਮੰਨ ਲੈਂਦੇ ਤਾਂ ਸ਼ਾਇਦ ਅੱਜ ਹੈਰੀ ਪੋਟਰ ਨਾ ਹੁੰਦੀ, ਉਹ ਜਿਸ ਮੁਕਾਮ 'ਤੇ ਹੈ ਉਹ ਨਾ ਹੁੰਦਾ। ਇਸ ਲਈ ਡਰ ਨੂੰ ਆਪਣੇ ਫੈਸਲੇ ਨਾ ਕਰਨ ਦਿਓ, ਕੋਸ਼ਿਸ਼ ਕਰੋ, ਨਵੀਂ ਚੀਜ਼ਾਂ ਸਿੱਖੋ, ਨਵੇਂ ਰਾਹਾਂ 'ਤੇ ਚੱਲੋ, ਪਰ ਫੇਲੀਅਰਸ ਤੋਂ ਨਾ ਡਰੋ, ਕਿਉਂਕਿ ਕਈ ਵਾਰ ਸਫਲਤਾ ਉਹਨਾਂ ਨੂੰ ਨਹੀਂ ਮਿਲਦੀ ਜੋ ਸਭ ਤੋਂ ਜ਼ਿਆਦਾ ਹੁਸ਼ਿਆਰ ਹੁੰਦੇ ਨੇ। ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਡਰ ਦੇ ਬਾਵਜੂਦ ਪਹਿਲਾ ਕਦਮ ਚੁੱਕਣ ਦੀ ਹਿੰਮਤ ਰੱਖਦੇ ਨੇ। ਕਿਹਾ ਜਾਂਦਾ ਹੈ ਕਿ ਫੇਲੀਅਰ ਇਜ਼ ਅ ਗੁੱਡ ਟੀਚਰ ਬਟ ਸਕਸੈਸ ਇਜ਼ ਨੋਟ ਅ ਗੁੱਡ ਟੀਚਰ। ਯਾਦ ਰੱਖੋ, ਅਸਫਲਤਾ ਅੰਤ ਨਹੀਂ ਹੁੰਦੀ, ਕੋਸ਼ਿਸ਼ ਛੱਡ ਦੇਣਾ ਹੀ ਅਸਲ ਹਾਰ ਮੰਨੀ ਜਾਂਦੀ ਹੈ। ਇਸੇ ਲਈ ਕਹਿੰਦੇ ਹਨ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਅਧਿਆਪਕ ਤਜੁਰਬਾ ਹੁੰਦਾ ਹੈ। ਤਾਂ ਇਸ ਕਰਕੇ ਜੇ ਤੁਸੀਂ ਕਿਤੇ ਫੇਲ ਹੋ ਜਾਂਦੇ ਹੋ, ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ, ਤਾਂ ਫੇਲੀਅਰ ਤੋਂ ਨਾ ਡਰੋ, ਕਿਉਂਕਿ ਫੇਲੀਅਰ ਵੀ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਏਗਾ। ਹੁਣ ਅੱਗੇ ਵਧਣ ਤੋਂ ਪਹਿਲਾਂ ਸੁਣਦੇ ਹਾਂ ਇੱਕ ਛੋਟਾ ਜਿਹਾ ਗੀਤ।

0: ਤੁਸੀਂ ਹੁਣ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਪ੍ਰੋਗਰਾਮ ਚੱਲ ਰਿਹਾ ਜੀ ਵਿਬਗਿਓਰ, ਅਤੇ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਨੇ ਇਸ਼ਮੀਤ, ਅਤੇ ਉਹਨਾਂ ਦਾ ਸਾਥ ਦੇਵਾਂਗੀ ਮੈਂ ਮੋਨਿਕਾ ਜੀ। ਇਸ਼ਮੀਤ ਕੀ ਲੈ ਕੇ ਆਏ ਹੋ ਪ੍ਰੋਗਰਾਮ 'ਚ?
1: ਤਾਂ ਅੱਜ ਅਸੀਂ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ, ਅਤੇ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਟ੍ਰਿਪਸ ਦੀ ਪਲੈਨਿੰਗ ਕਰ ਰਹੇ ਹੋਣਗੇ।
0: ਜੀ
1: ਪਰ ਇੱਕ ਗੱਲ ਦੱਸੋ, ਜਦੋਂ ਵੀ ਘੁੰਮਣ ਫਿਰਨ ਦੀ ਗੱਲ ਹੁੰਦੀ ਹੈ ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਕਿਹੜੇ ਨਾਮ ਆਉਂਦੇ ਨੇ? ਸ਼ਿਮਲਾ, ਮਨਾਲੀ, ਮਨਸੂਰੀ, ਡਲਹੌਜ਼ੀ। ਪਰ ਅੱਜ ਕੱਲ੍ਹ ਇਹਨਾਂ ਜਗ੍ਹਾ ਦਾ ਹਾਲ ਇਹ ਹੋ ਗਿਆ ਹੈ ਕਿ ਹਰ ਵਾਰ ਟ੍ਰਿਪ ਦੀ ਐਕਸਾਈਟਮੈਂਟ ਤੋਂ ਜ਼ਿਆਦਾ ਟ੍ਰੈਫਿਕ ਦਾ ਡਰ ਲੱਗਦਾ ਹੈ। ਲੰਬੇ ਜਾਮ, ਭੀੜ, ਹੋਟਲਸ ਦੀ ਰਸ਼ ਅਤੇ ਹਰ ਜਗ੍ਹਾ ਭਰੇ ਹੋਏ ਲੋਕ। ਕਈ ਵਾਰ ਅਸੀਂ ਸ਼ਾਂਤੀ ਲੱਭਣ ਜਾਂਦੇ ਹਾਂ ਪਰ ਵਾਪਸ ਹੋਰ ਥੱਕੇ ਹੋਏ ਆ ਜਾਂਦੇ ਹਾਂ, ਅਤੇ ਇਸ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਕੁਝ ਐਸੀਆਂ ਡੈਸਟੀਨੇਸ਼ਨਸ, ਕੁਝ ਅਜਿਹੀਆਂ ਜਗ੍ਹਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਤੁਸੀਂ ਸ਼ਾਇਦ ਘੱਟ ਸੁਣਿਆ ਹੋਏ, ਲੇਕਿਨ ਇਹ ਜਗ੍ਹਾਵਾਂ ਓਨੀਆਂ ਹੀ ਖੂਬਸੂਰਤ ਅਤੇ ਦੇਖਣ ਯੋਗ ਨੇ। ਤਾਂ ਹੁਣ ਸੀਟ ਬੈਲਟ ਤਾਂ ਨਹੀਂ ਪਰ ਆਪਣੀ ਕਲਪਨਾ ਜ਼ਰੂਰ ਬੰਨ ਲਵੋ, ਕਿਉਂਕਿ ਅੱਜ ਅਸੀਂ ਰੇਡੀਓ ਦੇ ਰਾਹੀਂ ਨਿਕਲ ਰਹੇ ਹਾਂ ਇੱਕ ਸਫ਼ਰ 'ਤੇ। ਤਾਂ ਸਾਡੇ ਸਫ਼ਰ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਰੋਟ ਵੈਲੀ ਦੀ। ਦੋਸਤੋ, ਜ਼ਰਾ ਕਲਪਨਾ ਕਰੋ, ਸਵੇਰੇ ਤੁਸੀਂ ਆਪਣੀ ਬਾਲਕਨੀ ਵਿੱਚ ਖੜ੍ਹੇ ਹੋ, ਸਾਹਮਣੇ ਉੱਚੇ ਪੇੜ, ਜੰਗਲ ਅਤੇ ਕੋਲ ਹੀ ਸਾਫ਼ ਪਾਣੀ ਵਾਲੀ ਨਦੀ, ਅਤੇ ਆਸ ਪਾਸ ਸਿਰਫ਼ ਕੁਦਰਤ ਦੀ ਆਵਾਜ਼ ਹੋਵੇ। ਇਹ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਡਿਸਟ੍ਰਿਕਟ ਵਿੱਚ ਬਰੋਟ ਵੈਲੀ। ਅੱਜ ਵੀ ਇਹ ਜਗ੍ਹਾ ਬਹੁਤ ਜ਼ਿਆਦਾ ਕਮਰਸ਼ੀਅਲ ਨਹੀਂ ਹੋਈ ਹੈ, ਫਿਸ਼ਿੰਗ ਲਈ ਇਹ ਜਗ੍ਹਾ ਕਾਫ਼ੀ ਮਸ਼ਹੂਰ ਹੈ ਅਤੇ ਕੈਂਪਿੰਗ ਦੇ ਸ਼ੌਕੀਨ ਲਈ ਇਹ ਇੱਕ ਪਰਫੈਕਟ ਜਗ੍ਹਾ ਮੰਨੀ ਜਾਂਦੀ ਹੈ। ਅਤੇ ਜੇ ਤੁਸੀਂ ਫੋਟੋਗ੍ਰਾਫੀ ਪਸੰਦ ਕਰਦੇ ਹੋ ਤਾਂ ਇੱਥੋਂ ਦੇ ਨਜ਼ਾਰੇ ਤੁਹਾਡੇ ਕੈਮਰੇ ਨੂੰ ਬਿਜ਼ੀ ਰੱਖਣਗੇ, ਅਤੇ ਜੇ ਤੁਸੀਂ ਇੱਥੇ ਜਾਓ ਤਾਂ ਜੋਗਿੰਦਰ ਨਗਰ ਵਾਈਲਡ ਲਾਈਫ ਸੈਂਚੁਰੀ ਵੀ ਐਕਸਪਲੋਰ ਕਰਨਾ। ਇਹ ਸੀਗੀ ਬਰੋਟ ਵੈਲੀ। ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਅਗਲੀ ਡੈਸਟੀਨੇਸ਼ਨ ਦੀ, ਜੋ ਕਿ ਹੈ ਤੀਰਥਨ ਵੈਲੀ। ਕਈ ਲੋਕ ਕਹਿੰਦੇ ਨੇ ਕਿ ਤੀਰਥਨ ਵੈਲੀ ਕਿਹੋ ਜਿਹੀ ਹੋਏਗੀ, ਤਾਂ ਜੇ ਮਨਾਲੀ ਤੋਂ ਭੀੜ ਹਟਾ ਦਿੱਤੀ ਜਾਵੇ ਤਾਂ ਜੋ ਜਗ੍ਹਾ ਬਚੇਗੀ ਉਹ ਕੁਝ ਤੀਰਥਨ ਵੈਲੀ ਵਰਗੀ ਲੱਗੇਗੀ। ਇਹ ਕੁੱਲੂ ਡਿਸਟ੍ਰਿਕਟ ਵਿੱਚ ਹੈ, ਔਟ ਟਨਲ ਦੇ ਨੇੜੇ ਸਥਿਤ ਹੈ, ਅਤੇ ਇੱਥੋਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੀਰਥਨ ਰਿਵਰ। ਤੀਰਥਨ ਰਿਵਰ ਦਾ ਪਾਣੀ ਇੰਨਾ ਸਾਫ਼ ਹੈ ਕਿ ਨਦੀ ਦੇ ਥੱਲੇ ਤੱਕ ਸਾਫ਼ ਨਜ਼ਰ ਆਉਂਦਾ ਹੈ। ਇਹ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਦਾ ਗੇਟਵੇ ਵੀ ਮੰਨਿਆ ਜਾਂਦਾ ਹੈ, ਅਤੇ ਜੇ ਤੁਹਾਨੂੰ ਟ੍ਰੈਕਿੰਗ ਜਾਣਾ, ਟ੍ਰੈਕਿੰਗ ਕਰਨਾ, ਕੁਦਰਤ ਵਿੱਚ ਸੈਰ ਕਰਨਾ, ਨੇਚਰ ਵਾਕਸ ਕਰਨਾ, ਇਹ ਸਭ ਚੀਜ਼ਾਂ ਪਸੰਦ ਨੇ ਤਾਂ ਇਹ ਜਗ੍ਹਾ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਤੀਰਥਨ ਤੋਂ ਅੱਗੇ ਹੀ ਤੁਸੀਂ ਜਲੌਰੀ ਪਾਸ ਵੀ ਜਾ ਸਕਦੇ ਹੋ। ਹੁਣ ਅਗਲੀ ਡੈਸਟੀਨੇਸ਼ਨ ਪੁੱਛਣ ਤੋਂ ਪਹਿਲਾਂ ਇੱਕ ਦਿਲਚਸਪ ਸਵਾਲ, ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਉੱਚਾ ਕ੍ਰਿਕਟ ਗਰਾਊਂਡ ਕਿੱਥੇ ਹੈ? ਬਹੁਤ ਲੋਕਾਂ ਨੂੰ ਲੱਗੇਗਾ ਕਿ ਇਹ ਬਾਹਰਲੇ ਦੇਸ਼ਾਂ ਵਿੱਚ ਹੈ, ਪਰ ਨਹੀਂ, ਇਹ ਚਹਿਲ ਵਿੱਚ ਹੈ। ਚਹਿਲ ਸੋਲਨ ਡਿਸਟ੍ਰਿਕਟ ਵਿੱਚ ਸ਼ਿਮਲਾ ਦੇ ਨੇੜੇ ਸਥਿਤ ਇੱਕ ਸ਼ਾਂਤ ਹਿਲ ਸਟੇਸ਼ਨ ਹੈ, ਅਤੇ ਖਾਸ ਗੱਲ ਇਹ ਹੈ ਕਿ ਇਸ ਨੂੰ ਮਹਾਰਾਜਾ ਪਟਿਆਲੇ ਨੇ ਆਪਣੇ ਸਮਰ ਰੀਟਰੀਟ ਦੇ ਰੂਪ ਵਿੱਚ ਡਿਵੈਲਪ ਕਰਾਇਆ ਸੀ। ਚਹਿਲ ਪੈਲੇਸ, ਘਨੇ ਜੰਗਲ ਅਤੇ ਠੰਡਾ ਮੌਸਮ ਇਸ ਨੂੰ ਇੱਕ ਰੋਇਲ ਡੈਸਟੀਨੇਸ਼ਨ ਬਣਾ ਦਿੰਦੇ ਨੇ। ਜੇ ਕਿਸੇ ਨੇ ਸ਼ਿਮਲੇ ਦੀ ਭੀੜ ਤੋਂ ਬਚ ਕੇ ਪਹਾੜਾਂ ਦਾ ਮਜ਼ਾ ਲੈਣਾ ਹੋਵੇ ਤਾਂ ਚਹਿਲ ਇੱਕ ਬਹੁਤ ਵਧੀਆ ਆਪਸ਼ਨ ਹੈ। ਜਿੱਥੇ ਆਪਾਂ ਗੱਲ ਕਰ ਰਹੇ ਹਾਂ ਪਹਾੜਾਂ ਦੀ, ਅਤੇ ਹੁਣ ਕੁਝ ਗੱਲ ਕਰਦੇ ਹਾਂ ਐਡਵੈਂਚਰ ਦੀ। ਜੇ ਤੁਹਾਨੂੰ ਉਚਾਈਆਂ ਤੋਂ ਡਰ ਨਹੀਂ ਲੱਗਦਾ, ਤੁਹਾਨੂੰ ਐਡਵੈਂਚਰ ਅੱਛੇ ਲੱਗਦੇ ਨੇ, ਤਾਂ ਬੀਰ ਬਿਲਿੰਗ ਤੁਹਾਡੇ ਲਈ ਹੈ। ਕਾਂਗੜਾ ਡਿਸਟ੍ਰਿਕਟ ਵਿੱਚ ਸਥਿਤ ਬੀਰ ਬਿਲਿੰਗ ਨੂੰ ਇੰਡੀਆ ਦੀ ਪੈਰਾਗਲਾਈਡਿੰਗ ਕੈਪੀਟਲ ਵੀ ਕਿਹਾ ਜਾਂਦਾ ਹੈ। ਸੋਚੋ, ਤੁਸੀਂ ਅਸਮਾਨ ਵਿੱਚ ਉੱਡ ਰਹੇ ਹੋ ਅਤੇ ਥੱਲੇ ਪਹਾੜੀਆਂ ਦਾ ਨਜ਼ਾਰਾ ਦਿਖ ਰਿਹਾ ਹੋਵੇ। ਇਹ ਸਿਰਫ ਇੱਕ ਐਡਵੈਂਚਰ ਡੈਸਟੀਨੇਸ਼ਨ ਹੀ ਨਹੀਂ ਬਲਕਿ ਤਿਬਤਨ ਕਲਚਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਅਤੇ ਇੱਥੋਂ ਦੇ ਮੋਨਾਸਟਰੀਜ਼ ਅਤੇ ਕੈਫੇਜ਼ ਵੀ ਟਰੈਵਲਰਸ ਨੂੰ ਕਾਫ਼ੀ ਪਸੰਦ ਆਉਂਦੇ ਨੇ। ਹੁਣ ਗੱਲ ਕਰਦੇ ਹਾਂ ਇਤਿਹਾਸ ਦੀ, ਨੂਰਪੁਰ ਫੋਰਟ ਦੀ। ਨੂਰਪੁਰ ਫੋਰਟ ਪਠਾਨਕੋਟ ਦੇ ਨੇੜੇ ਸਥਿਤ ਹੈ, ਅਤੇ ਇਤਿਹਾਸ ਪ੍ਰੇਮੀਆਂ ਲਈ ਇੱਕ ਬਹੁਤ ਹੀ ਅੱਛੀ ਜਗ੍ਹਾ ਹੈ। ਲਗਭਗ 900 ਸਾਲ ਪੁਰਾਣਾ ਇੱਕ ਕਿਲ੍ਹਾ ਆਪਣੇ ਅੰਦਰ ਕਈ ਕਹਾਣੀਆਂ ਸੰਭਾਲੇ ਬੈਠਾ ਹੈ। ਪੁਰਾਣੀ ਦੀਵਾਰਾਂ, ਪਹਾੜੀ ਨਜ਼ਾਰੇ ਅਤੇ ਸ਼ਾਂਤ ਮਾਹੌਲ ਇਸ ਜਗ੍ਹਾ ਨੂੰ ਖਾਸ ਬਣਾ ਦਿੰਦੇ ਨੇ। ਜਦੋਂ ਤੁਸੀਂ ਕਿਲ੍ਹੇ ਦੇ ਅੰਦਰ ਤੁਰਦੇ ਹੋ ਤਾਂ ਲੱਗਦਾ ਹੈ ਕਿ ਜਿਵੇਂ ਇਤਿਹਾਸ ਦੇ ਪੰਨਿਆਂ ਵਿੱਚੋਂ ਲੰਘ ਰਹੇ ਹੋਵੋ। ਜੇ ਕਿਸੇ ਨੂੰ ਹੈਰੀਟੇਜ ਅਤੇ ਫੋਟੋਗ੍ਰਾਫੀ ਪਸੰਦ ਹੋਵੇ ਤਾਂ ਨੂਰਪੁਰ ਫੋਰਟ ਇੱਕ ਬਹੁਤ ਵਧੀਆ ਡੈਸਟੀਨੇਸ਼ਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਅਗਲੀ ਡੈਸਟੀਨੇਸ਼ਨ 'ਤੇ ਜਾਈਏ, ਅਸੀਂ ਸੁਣਦੇ ਹਾਂ ਇੱਕ ਗੀਤ।

0: ਜੀ ਗੀਤ ਤੋਂ ਪਹਿਲਾਂ ਇਸ਼ਮੀਤ ਨੇ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਦਾ ਜ਼ਿਕਰ ਕੀਤਾ ਜਿਸ ਨੂੰ ਦੇਖਣ ਲਈ ਅਸੀਂ ਜਾ ਸਕਦੇ ਹਾਂ। ਸਿਰਫ ਛੁੱਟੀਆਂ ਦੇ ਵਿੱਚ ਹੀ ਨਹੀਂ, ਜਦੋਂ ਵੀ ਕੰਮਕਾਜੀ ਰੂਟੀਨ ਤੋਂ ਤੁਹਾਨੂੰ ਥੋੜ੍ਹੀ ਬ੍ਰੇਕ ਮਿਲਦੀ ਹੈ, ਤੁਸੀਂ ਇਹਨਾਂ ਥਾਵਾਂ 'ਤੇ ਜਾ ਕੇ ਆਨੰਦ ਮਾਣ ਸਕਦੇ ਹੋ। ਇਸ਼ਮੀਤ, ਬਹੁਤਾ ਤਾਂ ਟਾਈਮ ਇੱਦਾਂ ਹੁੰਦਾ ਹੈ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਸਾਰੇ ਹੀ ਘੁੰਮਣ ਨਿਕਲੇ ਹੁੰਦੇ ਆ,
1: ਜੀ
0: ਅਤੇ ਤਾਂ ਕਰਕੇ ਅਜਿਹੀਆਂ ਥਾਵਾਂ 'ਤੇ ਹੈ ਨਾ ਰਸ਼ ਹੋ ਜਾਂਦਾ ਹੈ। ਪਿਛਲੇ
1: ਜੀ
0: ਪ੍ਰੋਗਰਾਮ 'ਚ ਵੀ ਮੈਂ ਅਤੇ ਜੈਸਮੀਨ ਅਸੀਂ ਟਰੈਵਲਿੰਗ ਬਾਰੇ ਹੀ ਗੱਲ ਕਰ ਰਹੇ ਸੀ, ਅਤੇ ਕਿਉਂਕਿ ਇੱਕੋ ਹੀ ਸਾਡਾ ਡੈਸਟੀਨੇਸ਼ਨ ਸਪੋਟ ਨਾ ਪੰਜਾਬੀਆਂ ਦਾ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਹੀ ਹੈ,
1: ਜੀ,
0: ਅਤੇ ਜਿੰਨੀਆਂ ਵੀ ਉੱਥੇ ਥਾਵਾਂ ਨੇ ਅਸੀਂ ਉੱਥੇ ਹੀ ਜਾਣਾ ਪਸੰਦ ਕਰਦੇ ਹਾਂ। ਸਾਨੂੰ ਪਹਾੜ ਬਹੁਤ ਸੋਹਣੇ ਲੱਗਦੇ ਨੇ,
1: ਜੀ
0: ਪਰ ਜ਼ਰੂਰੀ ਹੈ ਕਿ ਅਸੀਂ ਜੇਕਰ ਕਿਸੇ ਹੋਰ ਸਟੇਟ ਦੇ ਵਿੱਚ ਜਾ ਰਹੇ ਹਾਂ ਤਾਂ ਉੱਥੋਂ ਦੀ ਜਿਹੜੀ ਨੇਚਰ ਹੈ, ਉੱਥੋਂ ਦੇ ਜਿਹੜੇ ਖੂਬਸੂਰਤੀ ਆ, ਉਸਨੂੰ ਵੀ ਬਰਕਰਾਰ ਰੱਖੀਏ, ਹੈ ਨਾ।
1: ਜੀ
0: ਬਹੁਤ
1: ਬਿਲਕੁਲ
0: ਵਧੀਆ ਥਾਵਾਂ ਦੀ ਤੁਸੀਂ ਜ਼ਿਕਰ ਕੀਤਾ, ਹੋਰ ਕੋਈ ਥਾਵਾਂ ਹੈਗੀਆਂ ਨੇ ਤੁਹਾਡੀ ਲਿਸਟ ਵਿੱਚ?
1: ਜੀ ਬਿਲਕੁਲ, ਹੁਣ ਅਸੀਂ ਹੋਰ ਥਾਵਾਂ ਦੀ ਗੱਲ ਕਰਦੇ ਹਾਂ, ਜਿਵੇਂ ਕਿ ਹੁਣ ਅਸੀਂ ਚੱਲਦੇ ਹਾਂ ਜੀਬੀ ਦੀ ਤਰਫ। ਤਾਂ ਜੀਬੀ ਇੱਕ ਐਸਾ ਹਿਲ ਸਟੇਸ਼ਨ ਹੈ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣਾ ਚਾਹੁੰਦੇ ਹੋ ਅਤੇ ਕੁਦਰਤ ਦੇ ਨਾਲ ਕੁਝ ਦਿਨ ਬਿਤਾਉਣਾ ਚਾਹੁੰਦੇ ਹੋ ਤਾਂ ਜੀਬੀ ਤੁਹਾਡੇ ਲਈ ਪਰਫੈਕਟ ਹੈ। ਇਹ ਇੱਕ ਛੋਟਾ ਜਿਹਾ ਹਿਲ ਸਟੇਸ਼ਨ ਹੈ ਜਿੱਥੇ ਲੱਕੜੀ ਦੇ ਕੋਟੇਜਸ ਹੈ, ਛੋਟੇ ਕੈਫੇਜ਼ ਅਤੇ ਹਰਿਆਲੀ ਲਈ ਮਸ਼ਹੂਰ ਹੈ। ਇੱਥੋਂ ਦਾ ਮਾਹੌਲ ਇੰਨਾ ਸ਼ਾਂਤ ਹੈ ਕਿ ਤੁਹਾਨੂੰ ਲੱਗਦਾ ਹੈ ਜਿਵੇਂ ਸਮਾਂ ਥੋੜ੍ਹੀ ਹੌਲੀ ਚੱਲ ਰਿਹਾ ਹੋਵੇ। ਜੀਬੀ ਤੋਂ ਤੁਸੀਂ ਜਲੌਰੀ ਪਾਸ, ਰੌਲਸਰ ਲੇਕ ਅਤੇ ਅਜਿਹੀ ਥਾਵਾਂ ਆਸਾਨੀ ਨਾਲ ਵਿਜ਼ਿਟ ਕਰ ਸਕਦੇ ਹੋ।
0: ਪਰ ਤੁਸੀਂ ਕਿਹਾ ਸੋਸ਼ਲ ਮੀਡੀਆ ਤੋਂ ਬ੍ਰੇਕ, ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣੀ ਬਹੁਤ ਔਖੀ ਹੈ ਜਦੋਂ
1: ਜੀ
0: ਆਪਾਂ ਕਿਸੇ ਵੀ, ਸਿਰਫ ਪਹਾੜਾਂ 'ਤੇ ਨਹੀਂ, ਕਿਸੇ ਵੀ ਜਗ੍ਹਾ 'ਤੇ ਅਸੀਂ ਘੁੰਮਣ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਦਿਮਾਗ ਦੇ ਵਿੱਚ ਪਤਾ ਕੀ ਚੱਲ ਰਿਹਾ ਹੁੰਦਾ ਕਿ ਅਸੀਂ ਆਪਣੀ ਸੋਸ਼ਲ ਮੀਡੀਆ ਨੂੰ ਅਪਡੇਟ ਕਰਨਾ ਹੈ
1: ਜੀ
0: ਕਿ
1: ਜੀ
0: ਹਾਂਜੀ ਅਸੀਂ ਇਹ ਜਗ੍ਹਾ ਘੁੰਮਣਾ ਆ, ਇੱਥੇ ਆਹ ਵਿਊਜ਼ ਨੇ, ਇੱਥੇ ਆਹ ਚੀਜ਼ਾਂ ਨੇ। ਸੋ ਸੋਸ਼ਲ ਮੀਡੀਆ ਤੋਂ ਬ੍ਰੇਕ ਤਾਂ ਨਹੀਂ ਮਿਲਦੀ ਹੁੰਦੀ, ਪਰ ਹਾਂ ਅਸੀਂ ਘਟਾ ਸਕਦੇ ਹਾਂ, ਹੈ
1: ਜੀ
0: ਨਾ,
1: ਬਿਲਕੁਲ
0: ਕੀ ਜ਼ਿਆਦਾ ਯੂਜ਼ ਨਾ ਕਰੀਏ, ਅਸੀਂ ਕੁਦਰਤ ਨੂੰ ਮਾਣੀਏ।
1: ਜੀ ਬਿਲਕੁਲ, ਅਸੀਂ ਸਫ਼ਰ ਨੂੰ ਇੰਜੋਏ ਕਰਨ ਦੀ ਜਗ੍ਹਾ ਇਸ 'ਤੇ ਜ਼ਿਆਦਾ ਧਿਆਨ ਦਿੰਦੇ ਹਾਂ ਕਿ ਫੋਟੋਜ਼ ਜ਼ਿਆਦਾ ਅੱਛੀ ਆਉਣ ਤਾਂ ਕਿ ਅਸੀਂ ਪੋਸਟ
0: ਹਾਂ
1: ਕਰ ਸਕੀਏ, ਲੋਕਾਂ ਨੂੰ
0: ਹਾਂ
1: ਦਿਖਾ ਸਕੀਏ
0: ਹਾਂ ਪਰ
1: ਜਦਕਿ
0: ਦੇਖੋ ਹੈ ਨਾ, ਫੋਟੋਜ਼ ਲੈਣਾ ਦੇਖੋ ਬਹੁਤ ਅੱਛੀ ਗੱਲ ਹੈ, ਤੁਸੀਂ ਯਾਦਗਾਰ ਰੱਖੋ, ਹੈ ਨਾ,
1: ਜੀ
0: ਕਿ ਫੋਟੋਜ਼ ਜਿਨ ਮਤਲਬ ਟੇਕ ਐਜ਼ ਮੈਨੀ ਐਜ਼ ਪਿਕਚਰਸ ਯੂ ਕੈਨ, ਜਿੰਨੀਆਂ ਫੋਟੋਜ਼ ਲੈ ਸਕਦੇ ਹੋ ਲਓ, ਉਹ ਤੁਹਾਡੀਆਂ ਯਾਦਗਾਰਾਂ ਨੇ।
1: ਜੀ
0: ਪਰ ਬਹੁਤ ਸਾਰੇ ਲੋਕ ਨੇ, ਠੀਕ ਹੈ, ਉਹ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਦੇ ਨੇ ਕਿ ਹਾਂਜੀ ਅਸੀਂ ਇਹ ਜਗ੍ਹਾ ਤੇ ਗਏ, ਆਹ ਕੁਛ ਕੀਤਾ, ਆਹ ਕੁਛ ਕੀਤਾ। ਅਸੀਂ ਇੱਕ ਪਾਸੇ ਪ੍ਰਾਈਵੇਟ ਲਾਈਫ ਨੂੰ ਵੀ ਪ੍ਰੈਫਰ ਕਰਦੇ ਹਾਂ ਕਿ
1: ਜੀ
0: ਹਾਂਜੀ ਜੋ ਵੀ ਅਸੀਂ ਕਰ ਰਹੇ ਹਾਂ ਕਿਸੇ ਨੂੰ ਨਾ ਦੱਸੀਏ, ਤੇ ਕਈ ਬੜੇ ਹੀ ਐਕਸਟ੍ਰੋਵਰਟ ਹੁੰਦੇ ਨੇ, ਉਹ ਆਪਣੀਆਂ ਸਾਰੀਆਂ ਚੀਜ਼ਾਂ ਸ਼ੇਅਰ ਕਰਦੇ ਹੁੰਦੇ ਆ ਸੋਸ਼ਲ ਮੀਡੀਆ ਦੇ ਉੱਤੇ,
1: ਜੀ
0: ਹੈ ਨਾ।
1: ਜੀ
0: ਇਹਦੇ ਫਾਇਦੇ ਵੀ ਬਹੁਤ ਨੇ, ਨੁਕਸਾਨ ਵੀ ਬਹੁਤ ਨੇ।

0: ਆਪਾਂ ਫਿਰ ਕਦੇ ਡਿਸਕਸ ਕਰਾਂਗੇ।
1: ਜੀ ਜੀ
0: ਤੁਸੀਂ ਅਗਲੀ ਜਗ੍ਹਾ ਬਾਰੇ ਦੱਸੋ।
1: ਜੀ, ਅਗਲੀ ਜਗ੍ਹਾ ਜਿਹੜੀ ਜਿਬੀ ਦੇ ਨੇੜੇ ਹੀ ਆਪਾਂ ਗੱਲ ਕਰ ਰਹੇ ਸੀ, ਸਰੋਲਸਰ ਲੇਕ ਦੀ, ਤਾਂ ਇਹ ਇੱਕ ਅਜਿਹੀ ਲੇਕ ਹੈ ਜੋ ਜੰਗਲ ਦੇ ਵਿੱਚ ਛੁਪੀ ਹੋਈ ਹੈ। ਇੱਥੇ ਤੱਕ ਪਹੁੰਚਣ ਲਈ ਸਾਨੂੰ ਜਲੌਰੀ ਪਾਸ ਤੋਂ ਲਗਭਗ 5 ਕਿਲੋਮੀਟਰ ਦਾ ਟਰੈਕ ਕਰਨਾ ਪੈਂਦਾ ਹੈ, ਅਤੇ ਇਹ ਟਰੈਕ ਬਿਗਿਨਰਸ ਲਈ ਵੀ ਕਾਫ਼ੀ ਆਸਾਨ ਮੰਨਿਆ ਜਾਂਦਾ ਹੈ, ਤਾਂ ਇਹਨੂੰ ਸਾਰੇ ਹੀ ਕਰ ਸਕਦੇ ਨੇ। ਜੰਗਲਾਂ ਦੇ ਵਿੱਚ ਸਥਿਤ ਇਹ ਝੀਲ ਹੈ ਬਹੁਤ ਹੀ ਸ਼ਾਂਤ ਅਤੇ ਸੁੰਦਰ ਲੱਗਦੀ ਹੈ। ਲੋਕਲ ਲੋਕ ਕਥਾਵਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਇੱਕ ਪਵਿੱਤਰ ਪੰਛੀ ਹੈ ਜੋ ਰੋਜ਼ ਇਸ ਝੀਲ ਨੂੰ ਸਾਫ਼ ਰੱਖਦਾ ਹੈ, ਅਤੇ ਉੱਥੇ ਦੇ ਸਾਰੇ ਲੋਕ ਇਸ ਨੂੰ ਮੰਨਦੇ ਨੇ। ਸੱਚ ਕੀ ਹੈ ਇਹ ਤਾਂ ਪਤਾ ਨਹੀਂ, ਪਰ ਕਹਾਣੀ ਸੁਣਨ ਵਿੱਚ ਦਿਲਚਸਪ ਲੱਗਦੀ ਹੈ।
0: ਦੇਖੋ, ਕਹਾਣੀਆਂ ਸੁਣਨ 'ਚ ਚਾਹੇ ਸਿਰਫ ਇਹ ਨਹੀਂ, ਬਹੁਤ ਸਾਰੀਆਂ ਕਹਾਣੀਆਂ ਸੁਣਨ 'ਚ ਹੀ ਦਿਲਚਸਪ ਲੱਗਦੀਆਂ ਨੇ, ਅਤੇ ਉਹ ਹੋਰ ਜ਼ਿਆਦਾ ਦਿਲਚਸਪ ਉਦੋਂ ਹੋ ਜਾਂਦੀਆਂ ਨੇ ਜਦੋਂ ਆਪਾਂ ਕਹਾਣੀਆਂ ਨੂੰ ਇਮੈਜਿਨ ਕਰਦੇ ਹੁੰਦੇ ਹਾਂ।
1: ਜੀ,
0: ਹੈ ਨਾ, ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਤੁਸੀਂ ਆਪਣੀ ਆਹ ਡੈਸਟੀਨੇਸ਼ਨਸ ਦਾ ਡਿਸਕ੍ਰਿਪਸ਼ਨ ਦੇ ਰਹੇ ਹੋ ਨਾ, ਅਤੇ ਬਹੁਤ ਸਾਰੇ ਜਿਹੜੇ ਸਾਨੂੰ ਸੁਣ ਰਹੇ ਹੋਣਗੇ ਨਾ, ਉਹ ਇਮੈਜਿਨ ਕਰ ਰਹੇ ਹੋਣੇ ਆ ਜ਼ਰੂਰ।
1: ਜੀ ਜੀ, ਬਿਲਕੁਲ। ਅਤੇ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਲੇਕ ਦੀ, ਪੌਂਗ ਡੈਮ ਲੇਕ। ਇਹ ਕਾਂਗੜਾ ਦੀ ਹੀ ਇੱਕ ਬੜੀ ਅਨੋਖੀ ਜਗ੍ਹਾ ਹੈ। ਬੇਸਿਕਲੀ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਰਸ਼ੀਆ, ਸਾਈਬੇਰੀਆ ਅਤੇ ਹੋਰ ਕਈ ਦੇਸ਼ਾਂ ਤੋਂ ਹਜ਼ਾਰਾਂ ਮਾਈਗ੍ਰੇਟਰੀ ਬਰਡਸ ਇੱਥੇ ਆਉਂਦੇ ਨੇ, ਤਾਂ ਬਰਡ ਵਾਚਰਸ ਲਈ ਇਹ ਇੱਕ ਜੰਨਤ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਪੰਛੀ ਵੇਖਣ ਨੂੰ ਮਿਲਦੇ ਨੇ, ਅਤੇ ਸਨਸੈੱਟ ਦੇ ਸਮੇਂ ਝੀਲ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਹੁੰਦਾ ਹੈ। ਖਾਸ ਕਰਕੇ ਜਿਹੜੇ ਲੋਕ ਫੋਟੋਗ੍ਰਾਫੀ ਦੇ ਸ਼ੌਕੀਨ ਹੁੰਦੇ ਨੇ, ਉਹ ਇੱਥੇ ਬਹੁਤ ਆਨੰਦ ਮਾਣਦੇ ਨੇ। ਅਤੇ ਉਹਦੇ ਨੇੜੇ ਹੀ ਕਾਂਗੜਾ ਫੋਰਟ ਵੀ ਹੈ, ਤਾਂ ਤੁਸੀਂ ਇੱਕ ਜਗ੍ਹਾ 'ਤੇ ਜਾ ਕੇ ਹੋਰ ਵੀ ਜਗ੍ਹਾਵਾਂ ਦਾ ਆਨੰਦ ਮਾਣ ਸਕਦੇ ਹੋ।
0: ਬਿਲਕੁਲ, ਦੇਖੋ ਆਪਾਂ ਕਈ ਵਾਰੀ ਜਾਂਦੇ ਤਾਂ ਹੁੰਦੇ ਹਾਂ ਇੱਕ ਚੀਜ਼ ਦੇਖਣ ਲਈ, ਪਰ ਉਸਦੇ ਆਲੇ ਦੁਆਲੇ ਦੇ ਕਈ ਸਾਨੂੰ ਇਹੋ ਜਿਹੇ ਸਪੋਟ ਮਿਲ ਜਾਂਦੇ ਆ ਕਿ ਅਸੀਂ ਫਿਰ ਸੋਚਦੇ ਹਾਂ ਕਿ ਚਲੋ ਇੰਨੀ ਦੂਰ ਆਏ ਹਾਂ ਤਾਂ ਫਿਰ ਆਹ ਵੀ ਦੇਖ ਕੇ ਹੀ ਚੱਲੀਏ। ਜ਼ਿਆਦਾਤਰ ਟਾਈਮ ਤਾਂ ਇੱਦਾਂ ਹੀ ਹੁੰਦਾ ਕਿ ਕਿਉਂਕਿ ਦੂਰ ਦਾ ਸਫ਼ਰ ਹੁੰਦਾ, ਹੈਕਟਿਕ ਹੋ ਜਾਂਦਾ, ਫਿਰ ਇੱਦਾਂ ਹੁੰਦਾ ਕਿ ਪਤਾ ਨਹੀਂ ਦੁਬਾਰਾ ਕਦੋਂ ਮੌਕਾ ਮਿਲੂਗਾ ਇਸ ਸਾਈਡ ਆਉਣ ਦਾ, ਕਦੋਂ ਨਹੀਂ ਮਿਲੇਗਾ, ਤਾਂ ਫਿਰ ਆਪਾਂ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਚੀਜ਼ਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਹੈ ਨਾ।
1: ਜੀ, ਬਿਲਕੁਲ। ਅਤੇ ਇਸੇ ਤਰ੍ਹਾਂ ਦੀ ਇੱਕ ਜਗ੍ਹਾ ਹੈ ਸਪਿਤੀ ਵੈਲੀ, ਜਿੱਥੇ ਤੁਸੀਂ ਜਾ ਕੇ ਇੱਕ ਜਗ੍ਹਾ ਜਾ ਕੇ ਹੋਰ ਵੀ ਜਗ੍ਹਾਵਾਂ ਨੂੰ ਐਕਸਪਲੋਰ ਕਰ ਸਕਦੇ ਹੋ। ਤਾਂ ਸਪਿਤੀ ਵੈਲੀ ਦੀ ਖਾਸ ਗੱਲ ਇਹ ਹੈ, ਇਹ ਸ਼ਹਿਰ ਦੀ ਭੱਜ ਦੌੜ ਤੋਂ ਕਾਫ਼ੀ ਦੂਰ ਉੱਚੇ ਪਹਾੜਾਂ ਦੀ ਗੋਦ ਵਿੱਚ ਉੱਥੇ ਸਥਿਤ ਹੈ। ਅਤੇ ਸਪਿਤੀ ਵੈਲੀ ਉਹਨਾਂ ਲੋਕਾਂ ਲਈ ਪਰਫੈਕਟ ਹੈ ਜੋ ਆਪਣੇ ਸ਼ਹਿਰ ਦੀ ਭੱਜ ਦੌੜ ਭਰੀ ਜ਼ਿੰਦਗੀ ਤੋਂ ਇੱਕ ਬ੍ਰੇਕ ਲੈਣਾ ਚਾਹੁੰਦੇ ਨੇ। ਇਹ ਠੰਡੀ ਰੇਗਿਸਤਾਨੀ ਵੈਲੀ ਹੈ ਜਿੱਥੇ ਉੱਚੇ ਪਹਾੜ ਨੇ, ਸਾਫ਼ ਅਸਮਾਨ ਅਤੇ ਅਦਭੁਤ ਨਜ਼ਾਰੇ ਨੇ। ਇੱਥੋਂ ਦਾ ਮਾਹੌਲ ਇੰਨਾ ਸਕੂਨ ਭਰਿਆ ਲੱਗਦਾ ਹੈ ਕਿ ਜਿਵੇਂ ਕੁਦਰਤ ਦਾ ਹਰ ਪਲ ਕੋਈ ਨਵੀਂ ਕਹਾਣੀ ਦੱਸ ਰਿਹਾ ਹੋਵੇ। ਹੁਣ ਆਪਾਂ ਗੱਲ ਕਰਾਂਗੇ ਕਿ ਇੱਥੇ ਕੀ ਖਾਸ ਹੈ, ਤਾਂ ਇਹਦੀ ਸਭ ਤੋਂ ਖਾਸ ਕੀ ਮੋਨੈਸਟਰੀ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਮਸ਼ਹੂਰ ਜਗ੍ਹਾ ਹੈ। ਇਹ ਪ੍ਰਾਚੀਨ ਬੁੱਧਿਸਟ ਮੋਨਾਸਟਰੀ ਲਗਭਗ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਇੱਕ ਪਹਾੜੀ ਦੇ ਉੱਪਰ ਬਣੀ ਹੋਈ ਹੈ। ਇੱਥੋਂ ਤੋਂ ਪੂਰੀ ਸਪਿਤੀ ਵੈਲੀ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਲੱਗਦਾ ਹੈ। ਮੋਨਾਸਟਰੀ ਦੇ ਅੰਦਰ ਸ਼ਾਂਤ ਵਾਤਾਵਰਣ ਹੈ, ਸੁੰਦਰ ਪੇਂਟਿਸ ਨੇ ਅਤੇ ਸੱਭਿਆਚਾਰ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ। ਇਹਦੇ ਪਾਸ ਹੀ ਹੈ ਚੰਦਰਤਾਲ ਲੇਕ। ਚੰਦਰਤਾਲ ਲੇਕ ਇੱਕ ਬਹੁਤ ਹੀ ਖੂਬਸੂਰਤ ਲੇਕ ਹੈ ਜਿਸਨੂੰ ਮੂਨ ਲੇਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸਦਾ ਆਕਾਰ ਬਿਲਕੁਲ ਚੰਦ ਵਰਗਾ ਲੱਗਦਾ ਹੈ। ਨੀਲਾ ਪਾਣੀ, ਚਾਰੋਂ ਪਾਸੇ ਪਹਾੜ ਅਤੇ ਖੁੱਲ੍ਹਾ ਅਸਮਾਨ ਇਸ ਜਗ੍ਹਾ ਨੂੰ ਕਿਸੇ ਸੁਪਨੇ ਵਰਗਾ ਬਣਾ ਦਿੰਦਾ ਹੈ। ਅਤੇ ਰਾਤ ਦੇ ਸਮੇਂ ਲੋਕ ਇੱਥੇ ਸਟਾਰ ਗੇਜ਼ਿੰਗ ਵੀ ਕਰਦੇ ਨੇ, ਕਿਉਂਕਿ ਤਾਰਿਆਂ ਨਾਲ ਭਰਿਆ ਅਸਮਾਨ ਕਾਫ਼ੀ ਖੂਬਸੂਰਤ ਲੱਗਦਾ ਹੈ। ਮੂਨ ਲੇਕ ਕਾਫ਼ੀ ਫੇਮਸ ਹੈ ਆਪਣੇ ਚੰਦ ਦੇ ਆਕਾਰ ਕਰਕੇ।
0: ਜੀ, ਬਿਲਕੁਲ।
1: ਅਤੇ ਇਹਦੇ ਨਾਲ ਹੀ ਗੱਲ ਕਰਦੇ ਹਾਂ ਇਹਦੇ ਨੇੜੇ ਹੀ ਸਥਿਤ ਇੱਕ ਕਿੱਬਰ ਵਿਲੇਜ ਦੀ। ਕਿੱਬਰ ਦੁਨੀਆ ਦੇ ਸਭ ਤੋਂ ਉੱਚੇ ਮੋਟਰੇਬਲ ਪਿੰਡਾਂ ਵਿੱਚੋਂ ਇੱਕ ਹੈ। ਇੱਥੋਂ ਦੇ ਮਿੱਟੀ ਦੇ ਘਰ, ਸਾਫ਼ ਹਵਾ ਅਤੇ ਪਹਾੜੀ ਜੀਵਨ ਦਾ ਅਨੋਖਾ ਅਨੁਭਵ ਹਰ ਯਾਤਰੀ ਨੂੰ ਯਾਦ ਰਹਿ ਜਾਂਦਾ ਹੈ। ਅਤੇ ਜੇ ਕਿਸਮਤ ਚੰਗੀ ਹੋਵੇ ਤਾਂ ਸਨੋ ਲੈਪਰਡ ਵਰਗੇ ਦੁਰਲੱਭ ਜਾਨਵਰ ਵੀ ਇੱਥੇ ਸਾਨੂੰ ਵੇਖਣ ਨੂੰ ਮਿਲ ਜਾਂਦੇ ਨੇ। ਸਪਿਤੀ ਵੈਲੀ ਨਾ ਸਿਰਫ ਇੱਕ ਟੂਰਿਸਟ ਡੈਸਟੀਨੇਸ਼ਨ ਨਹੀਂ ਹੈ, ਬਲਕਿ ਇੱਕ ਐਸਾ ਅਨੁਭਵ ਹੈ ਜੋ ਤੁਹਾਨੂੰ ਕੁਦਰਤ ਦੇ ਹੋਰ ਕਰੀਬ ਲੈ ਜਾਂਦਾ ਹੈ। ਕਿਉਂਕਿ ਜਦ ਅਸੀਂ ਵੱਖਰੀ ਵੱਖਰੀ ਹਿੱਲ ਸਟੇਸ਼ਨਸ 'ਤੇ ਜਾਂਦੇ ਹਾਂ ਤਾਂ ਕੁਝ ਹਿੱਲ ਸਟੇਸ਼ਨਸ ਐਸੇ ਹੁੰਦੇ ਨੇ ਜਿਹੜੇ ਸਾਨੂੰ ਉੱਥੇ ਦੇ ਸੱਭਿਆਚਾਰ ਨਾਲ ਜੋੜਦੇ ਨੇ। ਅਸੀਂ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣਾ, ਉਹਨਾਂ ਦੀ ਬੋਲੀ, ਉਹ ਸਭ ਚੀਜ਼ਾਂ ਵੀ ਬਹੁਤ ਦੇਖਣ ਵਾਲੀਆਂ ਹੁੰਦੀਆਂ ਨੇ।
0: ਹਾਂ, ਬਿਲਕੁਲ। ਮੈਨੂੰ ਲੱਗਦਾ ਕਿ ਸਪਿਤੀ ਵੈਲੀ ਦਾ ਤਾਂ ਟੈਂਪਰੇਚਰ ਵੀ ਕਾਫ਼ੀ ਡਾਊਨ ਰਹਿੰਦਾ ਹੈ ਦੂਜੇ ਹਿਲੀ ਏਰੀਆਜ਼ ਨਾਲੋਂ, ਹੈ ਨਾ।
1: ਜੀ ਜੀ, ਉੱਥੇ ਸਭ ਤੋਂ ਉੱਚਾਈ ਦੀ ਵੈਲੀ ਸਪਿਤੀ ਵੈਲੀ ਕਾਫ਼ੀ ਉੱਚਾਈ 'ਤੇ ਮੰਨੀ ਜਾਂਦੀ ਹੈ। ਅਤੇ ਉੱਥੇ ਦੀ ਖਾਸ ਗੱਲ ਇਹ ਹੈ ਕਿ ਉੱਥੇ ਦੇ ਲੋਕ ਤੁਹਾਨੂੰ ਬਹੁਤ ਹੀ ਵੈਲਕਮਿੰਗ ਤਰੀਕੇ ਨਾਲ ਟ੍ਰੀਟ ਕਰਦੇ ਨੇ, ਆਪਣੇ ਸੱਭਿਆਚਾਰ ਬਾਰੇ ਤੁਹਾਨੂੰ ਦੱਸਦੇ ਨੇ। ਅਤੇ ਹਿੱਲ ਸਟੇਸ਼ਨਸ ਦਾ ਸੱਭਿਆਚਾਰ, ਸ਼ਾਇਦ ਅਸੀਂ ਪਲੇਨ 'ਤੇ ਰਹਿੰਦੇ ਹਾਂ ਤਾਂ ਸਾਨੂੰ ਵੈਸੇ ਹੀ ਜਾ ਕੇ ਬਹੁਤ ਇੰਟਰਸਟਿੰਗ ਲੱਗਦਾ।
0: ਬਿਲਕੁਲ।
1: ਅਤੇ ਇਹ ਗੱਲ ਸੀਗੀ ਟਰੈਵਲਿੰਗ ਡੈਸਟੀਨੇਸ਼ਨਸ ਦੀ। ਬੇਸਿਕਲੀ ਹਰ ਕਿਸੇ ਨੂੰ ਟਰੈਵਲ ਕਰਨਾ ਚਾਹੀਦਾ, ਕਿਉਂਕਿ ਟਰੈਵਲ ਸਿਰਫ ਇੱਕ ਘੁੰਮਣ ਫਿਰਨ ਵਾਸਤੇ ਨਹੀਂ, ਬਲਕਿ ਜਦ

0: ਆ ਬਿਨਾਂ ਕਿਸੇ ਪਰ ਟੈਨਸ਼ਨ ਫ੍ਰੀ ਹੋ ਕੇ ਤੁਸੀਂ ਘੁੰਮ ਰਹੇ ਹੋ ਨਾ ਕਿਸੇ ਨਵੀਂ ਜਗ੍ਹਾ ਦੇ ਉੱਤੇ, ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਐਕਸਪਲੋਰ ਕਰ ਰਹੇ ਹੋ, ਹੈ ਨਾ, ਦੂਜੇ ਸਟੇਟ ਦੇ ਵਿੱਚ ਜਾ ਕੇ ਉਹਨਾਂ ਦੀਆਂ ਉਹਨਾਂ ਦੇ ਕਲਚਰ ਨੂੰ ਐਕਸਪਲੋਰ ਕਰ ਰਹੇ ਹੋ, ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਉਹਨਾਂ ਦੀਆਂ ਡਿਸ਼ਿਜ਼ ਜੋ ਤੁਸੀਂ ਟਰਾਈ ਕਰਦੇ ਹੋ, ਟ੍ਰੈਡੀਸ਼ਨਲ ਡਿਸ਼ਿਜ਼ ਨੇ ਜਾਂ ਉਹਨਾਂ ਦੇ ਜਿਹੜੇ ਟ੍ਰੈਡੀਸ਼ਨਲ ਕੱਪੜੇ ਨੇ, ਹੈ ਨਾ,
1: ਜੀ
0: ਅਤੇ ਬੜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ। ਇੰਨੇ ਅੱਛੇ ਲੋਕ ਹੁੰਦੇ ਨੇ, ਮਤਲਬ ਕੋਈ ਤੁਹਾਨੂੰ ਇੱਦਾਂ ਜੱਜ ਨਹੀਂ ਕਰਦਾ ਹੁੰਦਾ ਕਿ ਬਈ ਇਹ
1: ਜੀ
0: ਇਕੱਲਾ ਕਿਉਂ ਘੁੰਮ ਰਿਹਾ, ਘੁੱਲ ਗਏ, ਇਕੱਲੀ ਕਿਉਂ ਘੁੰਮ ਰਹੀ ਹੈ ਨਾ।
1: ਜੀ
0: ਬੜਾ ਅੱਛਾ ਨੇਚਰ ਹੁੰਦਾ, ਲੋਕ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਟ੍ਰੀਟ ਕਰਦੇ ਨੇ, ਬੜੀਆਂ ਸਾਰੀਆਂ ਚੀਜ਼ਾਂ ਨੇ। ਅਤੇ ਮੈਂ ਤਾਂ ਮਤਲਬ ਹਰੇਕ ਨੂੰ ਇਹੀ ਸਲਾਹ ਦਿੰਦੀ ਹੁੰਦੀ ਹਾਂ ਕਿ ਬਈ ਜ਼ਿੰਦਗੀ 'ਚ ਇੱਕ ਵਾਰੀ ਜਦੋਂ ਤੁਸੀਂ ਸੋਲੋ ਟ੍ਰਿਪ ਕਰ ਲਿਆ ਨਾ, ਫਿਰ ਤੁਸੀਂ ਕਦੇ ਕੰਪਨੀ ਨਹੀਂ ਪਾਲੋਗੇ, ਫਿਰ ਤੁਹਾਡਾ ਦਿਲ
1: ਜੀ
0: ਕਰੇਗਾ ਕਿ ਨਹੀਂ ਮੈਂ ਸੋਲੋ ਹੀ, ਮੈਂ ਇਕੱਲੀ ਚਲੇ ਜਾਣਾ ਘੁੰਮਣ ਲਈ।
1: ਜੀ, ਸ਼ਾਇਦ ਇਹ ਵੀ ਹੈ ਕਿ ਸੋਲੋ ਟ੍ਰਿਪ ਨਾਲ ਅਸੀਂ ਬੰਦਾ ਖੁਦ ਨੂੰ ਹੋਰ ਪਹਿਚਾਣਦਾ, ਖੁਦ ਨਾਲ ਟਾਈਮ ਸਪੈਂਡ ਕਰ ਪਾਉਂਦਾ,
0: ਬਿਲਕੁਲ
1: ਕਿਉਂਕਿ ਨਹੀਂ ਤਾਂ ਜਦੋਂ ਅਸੀਂ ਹਰ ਕਿਸੇ ਨਾਲ ਹੁੰਦੇ ਹਾਂ, ਸਾਡਾ ਰੁਝਾਨ ਜ਼ਿਆਦਾ ਆਪਣੇ ਪਰਿਵਾਰ ਵੱਲ, ਆਪਣੇ ਦੋਸਤਾਂ ਵੱਲ ਹੁੰਦਾ,
0: ਬਿਲਕੁਲ
1: ਅਸੀਂ ਖੁਦ ਨਾਲ ਓਨਾ ਟਾਈਮ ਸਪੈਂਡ ਨਹੀਂ ਕਰ ਪਾਉਂਦੇ
0: ਹਾਂ। ਔਰ ਕਈ
1: ਇੰਜੋਏ।
0: ਵਾਰੀ ਤਾਂ ਇੱਦਾਂ ਹੁੰਦਾ ਹੈ ਕਿ ਅਸੀਂ ਅਗਰ ਕਿਸੇ ਭੀੜ ਭਾੜ ਵਾਲੀ ਜਗ੍ਹਾ ਤੇ ਚਲੇ ਜਾਈਏ ਨਾ, ਫਿਰ ਅੱਧਾ ਟਾਈਮ ਤਾਂ ਇੱਕ ਦੂਜੇ ਨੂੰ ਲੱਭਣ 'ਚ ਹੀ ਵੇਸਟ ਹੋ ਜਾਂਦਾ ਹੈ, ਹੈ ਨਾ,
1: ਜੀ
0: ਕਿ
1: ਬਿਲਕੁਲ,
0: ਹਾਂ ਵੀ ਤੂੰ ਕਿੱਥੇ ਲੱਭ ਨਹੀਂ ਰਿਹਾ, ਹੈ ਨਾ। ਇੱਦਾਂ ਸੋਲੋ ਟ੍ਰਿਪ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਦੇ ਮਤਲਬ ਟੈਨਸ਼ਨ ਫ੍ਰੀ ਹੁੰਦੇ ਹੋ ਹਰੇਕ ਪਾਸਿਓਂ, ਤੁਹਾਨੂੰ ਪਤਾ
1: ਜੀ
0: ਕਿ ਅਗਰ ਮੈਂ ਇੱਧਰ ਨੂੰ ਜਾਣਾ ਤਾਂ ਚੱਲ ਪਹਿਲਾਂ ਇੱਧਰ ਨੂੰ ਚੱਲਦੇ ਹਾਂ, ਬਾਅਦ 'ਚ ਉੱਧਰ ਨੂੰ ਚੱਲਾਂਗੇ, ਗਰੁੱਪ
1: ਜੀ
0: ਦੇ ਵਿੱਚ ਸਹਿਮਤੀ ਨਹੀਂ ਬਣਦੀ ਤੁਹਾਡੀ,
1: ਜੀ
0: ਹੈ ਨਾ।
1: ਜੀ ਬਿਲਕੁਲ। ਅਤੇ ਇੱਕ ਇਹ ਵੀ ਹੈ ਕਿ ਸ਼ਾਇਦ ਪਹਿਲਾ ਸੋਲੋ ਟ੍ਰਿਪ ਕਰਨਾ ਔਖਾ ਹੁੰਦਾ ਕਿਉਂਕਿ ਪਹਿਲੇ ਵਾਰ ਤੁਹਾਡੇ ਦਿਮਾਗ 'ਚ ਬਹੁਤ ਤਰ੍ਹਾਂ ਦੇ ਡਰ ਹੁੰਦੇ ਨੇ, ਪਰ ਜਦ ਤੁਸੀਂ ਇੱਕ ਵਾਰ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਸ਼ਾਇਦ ਤੁਹਾਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੈ।
0: ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਕਿਉਂਕਿ ਮੈਂ ਖੁਦ ਆਪਣੇ ਐਕਸਪੀਰੀਅੰਸ ਨਾਲ ਇਹ ਗੱਲ ਕਹਿ ਰਹੀ ਹਾਂ ਕਿ ਤੁਹਾਡੀ ਗੱਲ ਸਹੀ ਹੈ ਕਿ ਪਹਿਲਾਂ ਪਹਿਲਾਂ ਡਰ ਹੁੰਦਾ, ਪਰ ਦੇਖੋ ਹਰੇਕ ਕੰਮ ਜਦੋਂ ਆਪਾਂ ਪਹਿਲੀ ਵਾਰੀ ਕਰਦੇ ਹਾਂ ਨਾ, ਉਹਦੇ ਲਈ ਡਰ ਤਾਂ ਹੁੰਦਾ ਹੀ ਹੈ, ਹੈ ਨਾ। ਪਰ ਅਗਰ ਤੁਸੀਂ ਅੱਗੇ ਨਹੀਂ ਵਧੋਗੇ, ਕਹਿੰਦੇ ਨਹੀਂ ਵੀ ਡਰ ਕੇ ਆ ਗਿਆ ਜੀਤ ਹੈ,
1: ਜੀ
0: ਤਾਂ ਫਿਰ
1: ਬਿਲਕੁਲ
0: ਕਾਮਯਾਬ ਕਿਵੇਂ ਹੋਵੋਗੇ।
1: ਜੀ, ਤਾਂ ਗੱਲਾਂ ਬਾਤਾਂ ਤਾਂ ਬਹੁਤ ਨੇ, ਲੇਕਿਨ ਸਾਨੂੰ ਸਮੇਂ ਕਰਕੇ ਇੱਥੇ ਗੱਲਾਂ ਬਾਤਾਂ ਦਾ
0: ਜੀ
1: ਸਿਲਸਿਲਾ ਸਮਾਪਤ ਕਰਨਾ ਪਵੇਗਾ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਿਪ ਗਿਓਰ, ਮੈਂ ਇਸ਼ਮੀਤ ਕੌਰ,
0: ਅਤੇ ਮੈਂ ਮੋਨਿਕਾ।
1: ਹੁਣ
0: ਇਸ ਦੇ ਨਾਲ ਹੀ
1: ਤੁਹਾਡੇ ਤੋਂ ਇਜਾਜ਼ਤ ਚਾਹਾਂਗੇ।
0: ਜੀ।

ਤੁਸੀਂ ਤੇ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਲਾਓ ਸ਼ਾਮ ਦੇ 7 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚੇ। ਭਾਰਤ ਤੇ ਮੰਗੋਲੀਆ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸੇਰਿਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿੱਚ 20% ਵਾਧੇ ਦਾ ਐਲਾਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੀਬਰ ਸੋਧ SIR 2026 ਮੁਹਿੰਮ ਤਹਿਤ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਅਪਡੇਸ਼ਨ ਸਮੇਂ ਸਿਰ ਕਰਵਾਉਣ ਅਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰ ਸਿੰਘ ਜੌਲ ਨਾਲ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC ਨੈਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਸਵਿਟਜ਼ਰਲੈਂਡ ਵਿਚ ਅਮਰੀਕਾ ਤੇ ਈਰਾਨ ਵਿਚਕਾਰ ਗੱਲਬਾਤ ਖਤਮ ਹੋਣ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਿਚ 3% ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਗੁਰਦਾਸਪੁਰ ਦੇ ਸਠਿਆਲੇ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿਚ ਪਏ ਕਰੀਬ 40 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ

ਤੇ ਖੇਤਾਂ ਵਿੱਚ ਪਾਣੀ ਜਾਣ ਨਾਲ ਨੁਕਸਾਨ ਹੋਇਆ। ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਤੁਸੀਂ ਜੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਬੰਦਗੀ। ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੂੰ।

ਤੇ ਇਸੇ ਭਜਨ ਦੇ ਨਾਲ ਹੀ ਅੱਜ ਦਾ ਬੰਦਗੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸੌ ਮਿਲਾਓ, ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। ਸੁਣਦੇ ਹਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

નમસ્કાર, એ આકાશવાણી. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਚੋਣਵੀਆਂ ਖਬਰਾਂ. ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ. ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁਖਾਂਤ ਅਤੇ ਦੁੱਖ ਪ੍ਰਗਟ ਕੀਤਾ ਹੈ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ. ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ ਯੂਬੀਟੀ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਨੇ. ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲ ਸੁਖੁਖਨਾ ਨਾਲ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ. ਹੁਣ ਖਬਰਾਂ ਵਿਸਥਾਰ ਨਾਲ. ਉੱਤਰ ਪ੍ਰਦੇਸ਼ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਲੱਗੀ ਭਿਆਨਕ ਅੱਗ ਵਿੱਚ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ. ਅਲੀਗੰਜ ਦੇ ਪੁਰਾਣੀਆਂ ਇਲਾਕੇ ਵਿੱਚ ਇੱਕ ਦੁਕਾਨ ਉੱਪਰ ਸਥਿਤ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਕਾਰਨ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ. ਕੁਝ ਵਿਦਿਆਰਥੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ. ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਇਮਾਰਤ ਵਿੱਚ ਐਨੀਮੇਸ਼ਨ ਸੈਂਟਰ ਵਿੱਚ ਮੌਜੂਦ 16 ਤੋਂ 18 ਸਾਲ ਦੇ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ. ਖਬਰ ਅਨੁਸਾਰ ਅੱਗ ਕੋਚਿੰਗ ਸੈਂਟਰ ਦੀ ਇਮਾਰਤ ਦੇ ਅੰਦਰ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਲੋਕ ਅੰਦਰ ਫਸ ਗਏ. ਇਸ ਇਮਾਰਤ ਵਿੱਚ ਇੱਕ ਕੋਚਿੰਗ ਸੈਂਟਰ, ਇੱਕ ਗੇਮ ਜ਼ੋਨ ਅਤੇ ਇੱਕ ਸ਼ੋਰੂਮ ਚੱਲ ਰਿਹਾ ਸੀ. ਫਾਇਰ ਬ੍ਰਿਗੇਡ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ. ਕੁਝ ਵਿਦਿਆਰਥੀਆਂ ਨੇ ਕੋਚਿੰਗ ਸੈਂਟਰ ਦੇ ਟੋਇਲਟ ਅਤੇ ਕੁਝ ਨੇ ਪਹਿਲੀ ਮੰਜ਼ਿਲ ਤੋਂ ਛਾਲਾਂ ਮਾਰ ਕੇ ਬਚਣ ਦੀ ਕੋਸ਼ਿਸ਼ ਕੀਤੀ. ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪੁਲਿਸ ਡਾਇਰੈਕਟਰ ਜਨਰਲ ਅਤੇ ਰਾਜ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਨਾਲ ਗੱਲ ਕੀਤੀ ਹੈ. ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ. ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ. ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਿਆਨਕ ਅੱਗ ਹਾਦਸੇ

ਲੋਕਾਂ ਦੀ ਮੌਤ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਉਹਨਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਪ ਰਾਸ਼ਟਰਪਤੀ ਨੇ ਵੀ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਖਨਊ ਵਿੱਚ ਲੱਗੀ ਭਿਆਨਕ ਅੱਗ 'ਚ ਜਾਨ ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਅਤੇ ਅਧਿਕਾਰੀ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕ ਭਲਾਈ ਯੋਜਨਾਵਾਂ ਨੇ ਲੱਖਾਂ ਨਾਗਰਿਕਾਂ ਦੇ ਜੀਵਨ ਨੂੰ ਵਧੇਰੇ ਆਰਾਮਦਾਇਕ, ਸੁਰੱਖਿਅਤ ਅਤੇ ਸਨਮਾਨਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵੱਲੋਂ ਲਿਖੇ ਇੱਕ ਲੇਖ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਚੰਗੇ ਸ਼ਾਸਨ ਦੀ ਸਭ ਤੋਂ ਵੱਡੀ ਸੰਪਤੀ ਹੈ। ਆਪਣੇ ਲੇਖ ਵਿੱਚ ਸ੍ਰੀ ਗੋਇਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲਾਂ ਦੌਰਾਨ ਚੰਗੇ ਸ਼ਾਸਨ, ਲੋਕ ਭਲਾਈ ਅਤੇ ਗਰੀਬਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਦੀ ਯਾਤਰਾ ਨੂੰ ਦਰਸਾਇਆ ਹੈ। ਨਵੀਂ ਦਿੱਲੀ ਵਿੱਚ ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ NSA ਦੀ ਮੀਟਿੰਗ ਚੱਲ ਰਹੀ ਹੈ। 2 ਦਿਨਾਂ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਰ ਰਹੇ ਨੇ। ਸਮੂਹ ਦੇ 11 ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਇਹਨਾਂ ਦੇਸ਼ਾਂ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ। ਮੀਟਿੰਗ ਦਾ ਮੁੱਖ ਧਿਆਨ ਦੁਨੀਆ ਨੂੰ ਦਰਪੇਸ਼ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ 'ਤੇ ਹੈ। ਸੋਲਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਇਰਾਨ ਦੀ ਸਰਵਉੱਚ ਸੁਰੱਖਿਆ ਪ੍ਰੀਸ਼ਦ ਦੇ ਰੱਖਿਆ ਮਾਮਲਿਆਂ ਦੇ ਉਪ ਸਕੱਤਰ ਗਾਦੀਰ ਨਿਸਾਮੀਪੁਰ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਬ੍ਰਿਕਸ ਪਲੇਟਫਾਰਮ ਤਹਿਤ ਸਹਿਯੋਗ ਅਤੇ ਭਾਰਤ ਇਰਾਨ ਦੁਆਲੇ ਸਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UBT ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਨੇ। ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਿੰਦੇ ਨੇ ਸੰਸਦ ਮੈਂਬਰਾਂ ਸੰਜੇ ਦੀਨਾ ਪਾਟਿਲ, ਸੰਜੇ ਦੇਸ਼ਮੁਖ, ਸੰਜੇ ਜਾਧਵ, ਬਾਊ ਸਾਹਿਬ ਵਾਕਚੋਰੇ, ਨਾਗੇਸ਼ ਪਾਟਿਲ ਅਸ਼ਤੀਕਰ ਅਤੇ ਓਮ ਪ੍ਰਕਾਸ਼ ਰਾਜੇ ਨਿੰਬਲਕਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਪਹਿਲਾਂ ਸ਼ਿਵ ਸੈਨਾ UBT ਦੇ 40 ਵਿਧਾਇਕਾਂ ਨੇ ਜੂਨ 2022 'ਚ ਬਗਾਵਤ ਕਰ ਦਿੱਤੀ ਸੀ। ਸ਼੍ਰੀ ਸ਼ਿੰਦੇ ਨੇ ਕਿਹਾ ਹੈ ਕਿ ਇਸ ਬਗਾਵਤ ਦਾ ਉਦੇਸ਼ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੂੰ ਸੁਰੱਖਿਅਤ ਰੱਖਣਾ ਅਤੇ ਪਾਰਟੀ ਦੇ ਹਿੰਦੂਤਵ ਸਿਧਾਂਤਾਂ ਦੀ ਰੱਖਿਆ ਕਰਨਾ ਸੀ। ਇਸ ਸਾਲ ਜਨਵਰੀ ਵਿੱਚ ਆਧਾਰ ਐਪ 'ਤੇ ਸ਼ੁਰੂ ਹੋਣ ਤੋਂ ਬਾਅਦ 3,10,00,000 ਤੋਂ ਵੱਧ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਐਪ ਦੀ ਵੱਧਦੀ ਵਰਤੋਂ ਲੋਕਾਂ ਦੇ ਇਸ ਵਿੱਚ ਤੇਜ਼ੀ ਨਾਲ ਸੇਵਾਵਾਂ ਹਾਸਲ ਕਰਨ ਲਈ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਲਗਭਗ 40,00,000 ਲੋਕਾਂ ਨੇ ਇਸ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ ਅਤੇ ਲਗਭਗ 8.5 ਲੱਖ ਲੋਕਾਂ ਨੇ ਆਪਣੇ ਪਤੇ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਮੰਗੋਲੀਆ ਦੇ ਉਲਨਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਓਖਨਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸ਼੍ਰੀ ਓਖਨਾ ਦੇ ਪਿਛਲੇ ਸਾਲ ਭਾਰਤ ਦੌਰੇ ਨੇ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਗਤੀ ਦਿੱਤੀ ਸੀ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਮੰਗੋਲੀਆ ਦੇ ਰਾਸ਼ਟਰਪਤੀ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਕਿ ਸਭ ਤੋਂ ਵੱਡੀ ਦੋਸਤੀ ਅਧਿਆਤਮਕ ਦੋਸਤੀ ਹੈ। ਉਨ੍ਹਾਂ ਨੇ ਮੁਲਾਕਾਤ ਦੌਰਾਨ ਮੰਗੋਲੀਆ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪਹਿਲਾਂ ਡਾਕਟਰ ਐਸ ਜੈਸ਼ੰਕਰ ਨੇ ਉਲਨਬਾਤਰ ਵਿੱਚ ਮੰਗੋਲੀਆ ਦੇ ਵਿਦੇਸ਼ ਮੰਤਰੀ ਬਤਸੇਤ ਸੇਗ ਬਾਟਮੁੰਖ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਿਕਾਸ ਪ੍ਰੋਜੈਕਟਾਂ, ਸਮਰੱਥਾ ਨਿਰਮਾਣ, ਸੱਭਿਆਚਾਰ, ਸਿੱਖਿਆ, ਸੁਰੱਖਿਆ ਅਤੇ ਬਹੁਪੱਖੀ ਮੰਚਾਂ ਵਿੱਚ ਦੁਆਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਖਣਨ, ਸਾਫ਼ ਸੁਥਰੀ ਊਰਜਾ ਅਤੇ ਖੇਤੀਬਾੜੀ ਪ੍ਰੋਸੈਸਿੰਗ ਵਿੱਚ ਮੌਕਿਆਂ 'ਤੇ ਵੀ ਚਰਚਾ ਕੀਤੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਅੰਦਰੋਂ ਵੱਧਦੇ ਦਬਾਅ ਦੇ ਦਰਮਿਆਨ ਡਾਊਨਿੰਗ ਸਟਰੀਟ ਵਿਖੇ ਆਪਣਾ ਕਾਰਜਕਾਲ ਖਤਮ

0: ਕੀਤਾ। ਅਸਤੀਫੇ ਦਾ ਐਲਾਨ ਕਰਨ ਤੋਂ ਪਹਿਲਾਂ ਸਟਾਮਰ ਆਪਣੀ ਪਤਨੀ ਨਾਲ 10 ਡਾਊਨਿੰਗ ਸਟਰੀਟ ਤੋਂ ਰਵਾਨਾ ਹੋਏ, ਜਿੱਥੇ ਲੋਕਾਂ ਵੱਲੋਂ ਉਹਨਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਉਹਨਾਂ ਨੇ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣ ਮੱਤਾ ਪਲ ਦੱਸਿਆ ਅਤੇ ਕਿਹਾ ਕਿ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਸਨ। ਸ਼੍ਰੀ ਸਟਾਮਰ ਨੇ ਕਿਹਾ ਕਿ ਉਹ ਸਤੰਬਰ ਵਿੱਚ ਸੰਸਦ ਦਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨਵੇਂ ਨੇਤਾ ਚੁਣੇ ਜਾਣ ਤੱਕ ਆਪਣੇ ਅਹੁਦੇ 'ਤੇ ਰਹਿਣਗੇ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀ ਸਹਿਕਾਰੀ ਮੰਡੀਕਰਨ ਸੰਘ ਨੈਫਡ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਪੋਰਟਲ ਦੀ ਸ਼ੁਰੂਆਤ ਪਾਰਦਰਸ਼ਤਾ, ਕੁਸ਼ਲਤਾ ਅਤੇ ਨਿਲਾਮੀ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪੋਰਟਲ ਨਿਲਾਮੀ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਬਣਾਏਗਾ ਅਤੇ ਕਿਸਾਨਾਂ, ਮੈਂਬਰ ਸੰਸਥਾਵਾਂ ਅਤੇ ਹਿੱਸੇਦਾਰਾਂ ਦੇ ਲਾਭ ਲਈ ਇੱਕ ਬਿਹਤਰ ਡਿਜੀਟਲ ਪਲੇਟਫਾਰਮ ਪ੍ਰਦਾਨ ਕਰੇਗਾ। FIH ਪ੍ਰੋ ਲੀਗ ਦੇ ਲੰਡਨ ਪੜਾਅ ਦੇ ਸ਼ੁਰੂਆਤੀ ਮੈਚ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਕੱਲ੍ਹ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਖੇਡੇਗੀ। 2024 ਵਿੱਚ ਚੀਨ ਦੇ ਹੁਲਨਪੁਰ ਵਿੱਚ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਮੁਕਾਬਲੇ ਤੋਂ ਬਾਅਦ ਪਹਿਲੀ ਵਾਰ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਉਸ ਮੈਚ ਵਿੱਚ ਭਾਰਤ ਨੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਸਰਕਾਰ ਨੇ ਦਿਸ਼ਾ ਪ੍ਰੋਗਰਾਮ ਦੇ ਦੂਜੇ ਪੜਾਅ ਨਿਆਂ ਤੱਕ ਸਭ ਦੀ ਪਹੁੰਚ ਲਈ ਨਵੀਨਤਾਕਾਰੀ ਹੱਲਾਂ ਦੀ ਘੋਖ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਇਸ ਸਾਲ 1 ਅਪ੍ਰੈਲ ਤੋਂ 31 ਮਾਰਚ 2031 ਤੱਕ 5 ਸਾਲਾਂ ਦੀ ਮਿਆਦ ਲਈ ਇੱਕ ਨਵੇਂ ਫਾਰਮੈਟ ਵਿੱਚ ਲਾਗੂ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁਖਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UBT ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਨੇ। ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਹੁਕਨਾ ਨਾਲ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਲਓ, ਸ਼ਾਮ ਦੇ 7:40 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਫਿਲਮ ਗੀਤ, ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਦੱਸਣੀਆਂ ਨੇ ਇਸ ਫੋਨ ਕਰਕੇ। ਸਾਡਾ ਨੰਬਰ 0175-2280-4994, ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ। ਅਤੇ ਜੋ ਤੱਕ ਕਿ ਸਾਡੇ ਕੋਈ ਪਹਿਲੇ ਕਾਲਰ ਸਾਡੇ ਨਾਲ ਕਨੈਕਟ ਕਰਦੇ ਨੇ, ਮੈਂ ਤੁਹਾਨੂੰ ਸੁਣਵਾ ਰਹੀ ਹਾਂ ਆਪਣੀ ਪਸੰਦ ਦਾ ਇਹ ਗੀਤ।

0: ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
1: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
2: ਹਰ ਮਨੁੱਖ ਲਾਵੇ ਇੱਕ ਰੁੱਖ।
3: ਹੈਲੋ ਹੈਲੋ,
4: ਹਾਂਜੀ ਹਾਂ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਆਪਣਾ ਨਾਮ ਦੱਸ ਦਿਓ।
4: ਠੀਕ ਆ ਜੀ, ਰਾਮਪੁਰ ਤੋਂ ਬੋਲ ਰਹੇ ਹਾਂ, ਨਿਗਰ ਦੇ ਨਾਲ ਪਿੰਡ ਆ ਜੀ, ਜਸਵੰਤ ਸਿੰਘ
3: ਜੀ। ਜਸਵੰਤ ਸਿੰਘ ਜੀ, ਸਵਾਗਤ ਹੈ ਤੁਹਾਡਾ।
4: ਹਾਂ, ਤੁਹਾਡੇ ਸਵਾਗਤ ਹੈ ਜੀ, ਫੋਨ ਮਸਾ ਮਿਲ ਗਿਆ ਜੀ, ਬਹੁਤ ਸਾਲ ਹੋ ਗਏ ਲਾਉਂਦੇ
3: ਨੂੰ। ਅੱਛਾ ਜੀ, ਚਲੋ ਵਧੀਆ, ਅੱਜ ਲੱਗ ਗਿਆ। ਗੀਤ ਕਿਹੜਾ ਸੁਣੋਗੇ?
4: ਰਣਜੀਤ ਰਾਣਾ ਦਾ ਸੁਣਾ ਦਿਓ ਜੀ, ਜੇ ਹੈਗਾ।
3: ਹਾਂਜੀ, ਰਣਜੀਤ ਰਾਣਾ ਦਾ
4: ਮੇਰੇ ਮੌਲਾ
3: ਸੁਣਵਾ ਰਹੇ ਹਾਂ, ਤੁਹਾਡੀ ਪਸੰਦ ਹੈ ਗੀਤ।
4: ਧੰਨਵਾਦ ਭੈਣ, ਧੰਨਵਾਦ
3: ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ। ਹੈਲੋ,
1: ਹਾਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਆਪਣਾ ਨਾਮ ਦੱਸ ਦਿਓ।
1: ਮੈਂ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੇ ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਬੋਲਦੇ ਹਾਂ ਜੀ। ਮੈਡਮ ਜੀ
0: ਹਾਂਜੀ, ਸਵਾਗਤ ਹੈ ਤੁਹਾਡਾ।
1: ਕਾਫੀ ਜ਼ਿਆਦਾ ਧੰਨਵਾਦ ਕਰਦੇ ਹਾਂ
0: ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਤੁਹਾਨੂੰ ਰਮੇਸ਼ ਰੰਗੀਲਾ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਸੁਣਾ ਦੋ ਜੀ, ਮੱਛਰਦਾਨੀ।
0: ਠੀਕ ਹੈ ਜੀ, ਸੁਣਵਾ ਰਹੇ ਹਾਂ, ਤੁਹਾਡੀ ਪਸੰਦ ਹੈ ਗੀਤ।
1: ਆਪ ਜੀ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਜੀ ਮੈਡਮ ਜੀ।

ਜੀ ਸੰਦੇਸ਼ੇ ਤੁਹਾਡੇ ਲਵਾਂਗੇ, ਪਰ ਇੱਕ ਛੋਟੇ ਜਿਹੇ ਵਿਰਾਮ ਤੋਂ ਬਾਅਦ ਰਾਤ ਦੇ 8 ਵਜੇ ਨੇ ਇਹ ਵੇਲਾ ਹੈ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਕੱਲ੍ਹ ਇੱਕ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਨਾਲ 14 ਵਿਦਿਆਰਥੀਆਂ ਦੀ ਮੌਤ ਹੋ ਗਈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੁਖਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਸ਼ਿਵ ਸੈਨਾ ਨੇਤਾ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਦੇ ਵਿੱਚ ਸ਼ਾਮਿਲ ਹੋ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਾਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕੀਤੀ। ਬਰਤਾਨੀਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਖਾਸ ਖ਼ਬਰਾਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ।

ਤੇ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ ਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਦੱਸਣੀਆਂ ਨੇ 0175280494 'ਤੇ ਕਾਲ ਕਰਕੇ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 0175228049 4। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਉਡੀਕ ਹੈ ਤੁਹਾਡੇ ਫੋਨ ਕਾਲਸ ਦੀ।

0: ਪ੍ਰੋਗਰਾਮ ਦੇ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ,
1: ਜੀ ਮੈਮ ਨਮਸਕਾਰ ਜੀ।
0: ਹਾਂਜੀ ਨਮਸਕਾਰ ਜੀ, ਕੀ ਨਾਮ ਹੈ ਤੁਹਾਡਾ?
1: ਨਰਿੰਦਰ ਕੁਮਾਰ ਬੋਲਦੇ ਜੀ, ਅਸੀਂ ਪਿੰਡ ਮਕਾਰਪੁਰ, ਤਹਿਸੀਲ ਬਹੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਜੀ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਫਸਟ ਕਲਾਸ, ਕਿਰਪਾ ਜੀ, ਨਮਸਕਾਰ ਜੀ।
0: ਚਲੋ ਬਹੁਤ ਵਧੀਆ, ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਜੀ ਸੁਣਿਆ ਜੀ, ਯਾਰਾਂ ਨੇ ਮਿਲੇ
0: ਜੀ, ਸ਼ੈਰੀ ਮਾਨ ਦੀ ਆਵਾਜ਼ 'ਚ ਸੁਣਵਾ ਰਹੇ ਹਾਂ, ਤੁਹਾਡੀ ਪਸੰਦ ਦਾ ਗੀਤ।
1: ਜੀ ਧੰਨਵਾਦ ਜੀ,
0: ਜੀ
1: ਮਿਹਰਬਾਨੀ।
0: ਜੀ

0: ਆਕਾਸ਼ਵਾਣੀ ਪਟਿਆਲਾ ਤੁਹਾਨੂੰ ਭਾਰਤ ਦੀ ਇੱਕ ਦਿਲਚਸਪ ਯਾਤਰਾ ਤੇ ਲੈ ਕੇ ਜਾ ਰਿਹਾ ਹੈ। ਸਾਡਾ ਭਾਰਤ ਇੱਕ ਅਜਿਹੀ ਧਰਤੀ ਹੈ ਜਿੱਥੇ ਕਈ ਭਾਸ਼ਾਵਾਂ, ਧਰਮ, ਰੀਤੀ ਰਿਵਾਜ਼ ਅਤੇ ਪਰੰਪਰਾਵਾਂ ਇੱਕ ਸੁਰਤਾ ਵਿੱਚ ਮੌਜੂਦ ਨੇ। ਭਾਰਤ ਸਿਰਫ ਇੱਕ ਦੇਸ਼ ਨਹੀਂ ਹੈ, ਇਹ ਸੱਭਿਆਚਾਰਾਂ ਦੀ ਇੱਕ ਜੀਵੰਤ ਤਸਵੀਰ ਹੈ ਅਤੇ ਭਾਰਤ ਦੀ ਵਿਭਿੰਨਤਾ ਇਸ ਸ਼ਾਨਦਾਰ ਤਸਵੀਰ ਵਿੱਚ ਆਪਣੇ ਵਿਲੱਖਣ ਰੰਗ ਦਾ ਯੋਗਦਾਨ ਪਾਉਂਦੀ ਹੈ। ਭਾਰਤ ਦਾ ਹਰ ਕੋਨਾ ਇੱਕ ਵੱਖਰੀ ਕਹਾਣੀ ਦੱਸਦਾ ਹੈ, ਫਿਰ ਵੀ ਸਾਰੀ ਕਹਾਣੀਆਂ ਵਿਭਿੰਨਤਾ ਦੇ ਸਾਂਝੇ ਧਾਗੇ ਨਾਲ ਜੁੜੀਆਂ ਹੋਈਆਂ ਨੇ। ਆਓ ਇਸ ਸਾਂਝੀ ਵਿਰਾਸਤ ਦੀ ਅਮੀਰੀ ਵਿੱਚ ਡੁਬਕੀ ਮਾਰੀਏ ਅਤੇ ਜਸ਼ਨ ਮਨਾਈਏ ਜੋ ਸਾਨੂੰ ਵਿਲੱਖਣ ਬਣਾਉਂਦਾ ਹੈ। ਸਾਡੀ ਇਸ ਖਾਸ ਪੇਸ਼ਕਸ਼ ਐਸਾ ਦੇਸ ਹੈ ਮੇਰਾ ਰਾਹ।
1: ਆਓ ਚੱਲਦੇ ਹਾਂ ਭਾਰਤ ਦੀ ਖੂਬਸੂਰਤ ਯਾਤਰਾ ਤੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਐਸਾ ਦੇਸ ਹੈ ਮੇਰਾ, ਐਸੀ ਲੜੀ ਤਹਿਤ ਆਓ ਵਧਦੇ ਹਾਂ ਤਮਿਲਨਾਡੂ ਵੱਲ।
2: ಕಿಟ ಧಿಮಿತ ಕಿಟ ದಕ ದಿತ್ತ ಕಣಕ

ਤਮਿਲਨਾਡੂ ਭਾਰਤ ਦਾ ਦੱਖਣੀ ਰਾਜ ਹੈ। ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ 10ਵਾਂ ਸਭ ਤੋਂ ਵੱਡਾ ਰਾਜ ਤੇ ਆਬਾਦੀ ਪੱਖੋਂ 6ਵਾਂ ਸਭ ਤੋਂ ਵੱਡਾ ਰਾਜ ਹੈ। ਇਹ ਤਮਿਲਾਂ ਦਾ ਘਰ ਹੈ। ਤਮਿਲਨਾਡੂ ਦੀ ਸਰਕਾਰੀ ਭਾਸ਼ਾ ਤਮਿਲ ਹੈ, ਜਦੋਂ ਕਿ ਅੰਗਰੇਜ਼ੀ ਵਾਧੂ ਸਰਕਾਰੀ ਭਾਸ਼ਾ ਵਜੋਂ ਕੰਮ ਕਰਦੀ ਹੈ। ਤਮਿਲ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ ਤੇ ਭਾਰਤ ਦੀ ਪਹਿਲੀ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਪ੍ਰਾਪਤ ਹੈ। ਤਮਿਲਨਾਡੂ ਦੀ ਰਾਜਧਾਨੀ ਚੇਨਈ ਹੈ ਤੇ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਚੇਨਈ ਹੀ ਹੈ। ਤਮਿਲਨਾਡੂ ਦੀ ਤੱਟ ਰੇਖਾ ਤਕਰੀਬਨ 1068 ਕਿਲੋਮੀਟਰ ਲੰਮੀ ਹੈ, ਜੋ ਕਿ ਭਾਰਤ ਵਿੱਚ ਗੁਜਰਾਤ ਤੋਂ ਬਾਅਦ ਸਭ ਤੋਂ ਲੰਮੀ ਤੱਟ ਰੇਖਾ ਹੈ। ਇਹ ਇੱਕ

ਲੱਖ 30,058 ਵਰਗ ਕਿਲੋਮੀਟਰ ਖੇਤਰਫਲ ਨੂੰ ਕਵਰ ਕਰਦਾ ਹੈ। ਇਸ ਦੇ ਉੱਤਰ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ, ਪੱਛਮ ਵਿੱਚ ਕੇਰਲਾ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਇਸ ਦੇ ਦੱਖਣ ਵੱਲ ਹਿੰਦ ਮਹਾਂਸਾਗਰ ਹੈ। ਇਹ ਪੰਬਨ ਟਾਪੂ ਅਤੇ ਸ਼੍ਰੀਲੰਕਾ ਦੇ ਉੱਤਰੀ ਸੂਬੇ ਨਾਲ ਇੱਕ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਰਾਜ ਦੇ ਪੱਛਮੀ ਹਿੱਸੇ ਵਿੱਚ ਵੈਸਟਰਨ ਘਾਟਸ ਪਹਾੜੀ ਲੜੀ ਸਥਿਤ ਹੈ, ਜੋ ਕੁਦਰਤੀ ਸੁੰਦਰਤਾ ਅਤੇ ਜੈਵਿਕ ਵਿਭਿੰਨਤਾ ਲਈ ਮਸ਼ਹੂਰ ਹੈ। ਤਮਿਲਨਾਡੂ ਦਾ ਜਲਵਾਯੂ ਮੁੱਖ ਤੌਰ 'ਤੇ ਗਰਮ ਅਤੇ ਨਮੀ ਵਾਲਾ ਹੈ, ਪਰ ਪਹਾੜੀ ਖੇਤਰਾਂ ਵਿੱਚ ਮੌਸਮ ਸੁਹਾਵਣਾ ਰਹਿੰਦਾ ਹੈ। ਭਾਰਤ ਦੀ ਮੁੱਖ ਭੂਮੀ ਦਾ ਦੱਖਣੀ ਸਿਰਾ ਕੰਨਿਆਕੁਮਾਰੀ ਹੈ ਅਤੇ ਜਿੱਥੇ ਹਿੰਦ ਮਹਾਂਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਮਿਲਦੇ ਨੇ। ਪ੍ਰਸ਼ਾਸਕੀ ਤੌਰ 'ਤੇ ਤਮਿਲਨਾਡੂ ਨੂੰ 38 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ। ਤਮਿਲਨਾਡੂ ਸਮਾਜਿਕ ਵਿਕਾਸ ਦੇ ਮਾਮਲੇ 'ਚ ਭਾਰਤ ਦੇ ਅਗੇਤਰ ਰਾਜਾਂ ਵਿੱਚੋਂ ਇੱਕ ਹੈ। 2011 ਦੀ ਜਨਗਣਨਾ ਅਨੁਸਾਰ ਤਮਿਲਨਾਡੂ ਦਾ ਲਿੰਗ ਅਨੁਪਾਤ 996 ਮਹਿਲਾਵਾਂ ਪ੍ਰਤੀ 1,000 ਪੁਰਖ ਹੈ, ਜੋ ਰਾਸ਼ਟਰੀ ਔਸਤ ਨਾਲੋਂ ਵੱਧ ਹੈ। ਤਮਿਲਨਾਡੂ ਕਈ ਪ੍ਰਾਚੀਨ ਅਵਸ਼ੇਸ਼ਾਂ, ਇਤਿਹਾਸਕ ਇਮਾਰਤਾਂ, ਧਾਰਮਿਕ ਸਥਾਨਾਂ, ਬੀਚਾਂ, ਪਹਾੜੀ ਸਟੇਸ਼ਨਾਂ, ਕਿਲ੍ਹਿਆਂ, ਝਰਨਿਆਂ ਅਤੇ 4 ਵਿਸ਼ਵ ਵਿਰਾਸਤ ਸਥਾਨਾਂ ਦਾ ਘਰ ਹੈ। ਰਾਜ ਵਿੱਚ 3 ਬਾਇਓਸਫੇਅਰ ਰਿਜ਼ਰਵ, ਮੈਂਗਰੂਵ ਜੰਗਲ, 5 ਰਾਸ਼ਟਰੀ ਪਾਰਕ, 18 ਵਾਈਲਡ ਲਾਈਫ ਸੈਂਚੁਰੀਜ਼ ਅਤੇ 17 ਬਰਡ ਸੈਂਚੁਰੀਜ਼ ਨੇ।

ਆਓ ਜਾਣਦੇ ਹਾਂ ਇਸ ਦੇ ਇਤਿਹਾਸਕ ਪਿਛੋਕੜ ਬਾਰੇ। ਤਮਿਲਨਾਡੂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਇਹ ਦ੍ਰਵਿੜ ਸੱਭਿਆਚਾਰ ਦਾ ਮਹੱਤਵਪੂਰਨ ਕੇਂਦਰ ਰਿਹਾ ਹੈ। ਪ੍ਰਾਚੀਨ ਸਮੇਂ ਵਿੱਚ ਤਮਿਲਨਾਡੂ ਉੱਤੇ ਮੁੱਖ ਤੌਰ 'ਤੇ ਚੇਰਾ, ਚੌਲ ਅਤੇ ਪਾਂਡਿਆ ਰਾਜਵੰਸ਼ਾਂ ਦਾ ਸ਼ਾਸਨ ਰਿਹਾ। ਇਹਨਾਂ ਰਾਜਵੰਸ਼ਾਂ ਨੇ ਨਾ ਸਿਰਫ ਖੇਤਰ ਦੀ ਰਾਜਨੀਤਿਕ ਤਾਕਤ ਨੂੰ ਮਜ਼ਬੂਤ ਕੀਤਾ, ਸਗੋਂ ਕਲਾ, ਸਾਹਿਤ, ਵਪਾਰ ਅਤੇ ਵਸਤੂ ਕਲਾ ਨੂੰ ਵੀ ਉਚਾਈਆਂ ਤੱਕ ਪਹੁੰਚਾਇਆ। ਤਮਿਲ ਦੁਨੀਆ ਦੀਆਂ ਸਭ ਤੋਂ ਪੁਰਾਤਨ ਜੀਵੰਤ ਭਾਸ਼ਾਵਾਂ ਵਿੱਚੋਂ ਇੱਕ ਹੈ। ਤਮਿਲ ਸਾਹਿਤ ਦਾ ਸਵਰਣ ਯੁੱਗ ਸੰਗਮ ਕਾਲ ਮੰਨਿਆ ਜਾਂਦਾ ਹੈ, ਜੋ ਲਗਭਗ 300 ਈਸਾ ਪੂਰਵ ਤੋਂ 300 ਈਸਵੀ ਤੱਕ ਰਿਹਾ। ਇਸ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਕਵਿਤਾਵਾਂ ਅਤੇ ਸਾਹਿਤਕ ਰਚਨਾਵਾਂ ਲਿਖੀਆਂ ਗਈਆਂ, ਜੋ ਅੱਜ ਵੀ ਤਮਿਲ ਸੱਭਿਆਚਾਰ ਦੀ ਅਮੁੱਲ ਧਰੋਹਰ ਨੇ। ਚੌਲ ਰਾਜਵੰਸ਼ ਦੇ ਸਮੇਂ ਸਮੁੰਦਰੀ ਵਪਾਰ ਬਹੁਤ ਵਿਕਸਿਤ ਹੋਇਆ ਅਤੇ ਉਹਨਾਂ ਦਾ ਪ੍ਰਭਾਵ ਦੱਖਣ ਪੂਰਬੀ ਏਸ਼ੀਆ ਤੱਕ ਫੈਲ ਗਿਆ। ਮੱਧਕਾਲ ਵਿੱਚ ਤਮਿਲਨਾਡੂ ਅਤੇ ਵਿਜੇਨਗਰ ਸਾਮਰਾਜ ਅਤੇ ਬਾਅਦ ਵਿੱਚ ਨਾਇਕ ਸ਼ਾਸਕਾਂ ਦਾ ਪ੍ਰਭਾਵ ਰਿਹਾ। 17ਵੀਂ ਅਤੇ 18ਵੀਂ ਸਦੀ ਵਿੱਚ ਯੂਰਪੀ ਤਾਕਤਾਂ, ਖਾਸ ਕਰਕੇ ਅੰਗਰੇਜ਼ਾਂ ਨੇ ਇਸ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਇਆ। ਆਖਿਰਕਾਰ ਇਹ ਖੇਤਰ ਬ੍ਰਿਟਿਸ਼ ਸ਼ਾਸਨ ਅਧੀਨ ਮਦਰਾਸ ਪ੍ਰੈਜ਼ੀਡੈਂਸੀ ਦਾ ਹਿੱਸਾ ਬਣ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਮਦਰਾਸ ਰਾਜ ਦਾ ਗਠਨ ਹੋਇਆ ਅਤੇ 1969 ਵਿੱਚ ਇਸ ਦਾ ਨਾਮ ਬਦਲ ਕੇ ਤਮਿਲਨਾਡੂ ਰੱਖਿਆ ਗਿਆ, ਜਿਸ ਦਾ

ਅਰਥ ਹੈ ਤਮਿਲ ਲੋਕਾਂ ਦੀ ਧਰਤੀ। ਅੱਜ ਤਮਿਲਨਾਡੂ ਆਪਣੀ ਪ੍ਰਾਚੀਨ ਵਿਰਾਸਤ, ਸ਼ਾਨਦਾਰ ਮੰਦਰਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਆਰਥਿਕ ਵਿਕਾਸ ਲਈ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ। ਇਸ ਦਾ ਇਤਿਹਾਸ ਭਾਰਤੀ ਸੱਭਿਆਚਾਰ ਦੀ ਅਨਮੋਲ ਧਰੋਹਰ ਮੰਨਿਆ ਜਾਂਦਾ ਹੈ।

ਆਓ ਜਾਣਦੇ ਹਾਂ ਤਮਿਲਨਾਡੂ ਦੀ ਅਰਥ ਵਿਵਸਥਾ ਬਾਰੇ। ਤਮਿਲਨਾਡੂ ਭਾਰਤ ਦੇ ਸਭ ਤੋਂ ਵਿਕਸਿਤ ਅਤੇ ਉਦਯੋਗਿਕ ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਰਥ ਵਿਵਸਥਾ ਖੇਤੀਬਾੜੀ, ਉਦਯੋਗ, ਸੇਵਾ ਖੇਤਰ ਦੇ ਸੰਯੁਕਤ ਯੋਗਦਾਨ ਨਾਲ ਮਜ਼ਬੂਤ ਬਣੀ ਹੋਈ ਹੈ। ਇਸ ਰਾਜ ਦੀ ਰਾਜਧਾਨੀ ਚੇਨਈ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਦਾ ਮੁੱਖ ਕੇਂਦਰ ਹੈ। ਖੇਤੀਬਾੜੀ ਤਮਿਲਨਾਡੂ ਦੀ ਅਰਥ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਥੇ ਚੌਲ, ਗੰਨਾ, ਕਪਾਹ, ਮੱਕੀ, ਮੂੰਗਫਲੀ ਅਤੇ ਕੇਲੇ ਦੀ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ। ਰਾਜ ਵਿੱਚ ਸਿੰਚਾਈ ਦੀਆਂ ਸੁਵਿਧਾਵਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਕਾਰਨ ਖੇਤੀ ਉਤਪਾਦਨ ਵਿੱਚ ਵਾਧਾ ਹੋਇਆ ਹੈ। ਭਾਰਤ ਦੇ ਉਦਯੋਗਿਕ ਵਿਕਾਸ ਵਿੱਚ ਤਮਿਲਨਾਡੂ ਦਾ ਮਹੱਤਵਪੂਰਨ ਸਥਾਨ ਹੈ। ਇਹ ਰਾਜ ਆਟੋਮੋਬਾਈਲ, ਟੈਕਸਟਾਈਲ, ਚਮੜਾ, ਇਲੈਕਟ੍ਰੋਨਿਕਸ ਅਤੇ ਸੀਮੈਂਟ ਉਦਯੋਗਾਂ ਲਈ ਪ੍ਰਸਿੱਧ ਹੈ। ਚੇਨਈ ਨੂੰ ਭਾਰਤ ਦਾ ਡੈਟਰੋਇਟ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਕਈ ਵੱਡੀਆਂ ਵਾਹਨ ਨਿਰਮਾਣ ਕੰਪਨੀਆਂ ਦੇ ਕਾਰਖਾਨੇ ਸਥਿਤ ਨੇ। ਕੱਪੜਾ ਉਦਯੋਗ ਦੇ ਕੇਂਦਰ ਵਜੋਂ ਕੋਇੰਬਟੂਰ ਨੂੰ ਖਾਸ ਪਛਾਣ ਪ੍ਰਾਪਤ ਹੈ। ਸੇਵਾ ਖੇਤਰ ਵੀ ਰਾਜ ਦੀ ਅਰਥ ਵਿਵਸਥਾ 'ਚ ਵੱਡਾ ਯੋਗਦਾਨ ਪਾਉਂਦਾ ਹੈ। ਆਈਟੀ, ਸਿੱਖਿਆ, ਸਿਹਤ ਸੇਵਾਵਾਂ ਅਤੇ ਸੈਰ ਸਪਾਟਾ ਤੇਜ਼ੀ ਨਾਲ ਵਿਕਸਿਤ ਹੋ ਰਹੇ ਨੇ। ਰਾਜ ਦੇ ਪ੍ਰਸਿੱਧ ਮੰਦਰ, ਸਮੁੰਦਰੀ ਤੱਟ ਅਤੇ ਇਤਿਹਾਸਕ ਸਥਾਨ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਨੇ ਜਿਸ ਨਾਲ ਆਮਦਨ ਅਤੇ ਰੁਜ਼ਗਾਰ ਦੇ ਮੌਕੇ ਵਧਦੇ ਨੇ। ਇਹ ਰਾਜ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਗੱਲ ਕਰੀਏ ਜੇ ਇੱਥੇ ਦੇ ਸੈਰ ਸਪਾਟਾ ਸਥਾਨਾਂ ਦੀ। ਚੇਨਈ ਤਮਿਲਨਾਡੂ ਦੀ ਰਾਜਧਾਨੀ ਹੈ ਅਤੇ ਇੱਥੇ ਸਥਿਤ ਮੇਰੇਨਾ ਬੀਚ ਦੁਨੀਆ ਦੀ ਸਭ ਤੋਂ ਲੰਬੇ ਸ਼ਹਿਰੀ ਸਮੁੰਦਰੀ ਤੱਟਾਂ ਵਿੱਚੋਂ ਇੱਕ ਹੈ। ਸੈਲਾਨੀ ਇੱਥੇ ਸੂਰਜ ਚੜ੍ਹਨ ਅਤੇ ਡੁੱਬਣ ਦੇ ਅਨੋਖੇ ਨਜ਼ਾਰੇ ਦਾ ਆਨੰਦ ਮਾਣਦੇ ਨੇ। ਮਦੁਰਈ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਸਥਿਤ ਮੀਨਾਕਸ਼ੀ ਟੈਂਪਲ ਆਪਣੀ ਸ਼ਾਨਦਾਰ ਵਸਤੂ ਕਲਾ ਅਤੇ ਧਾਰਮਿਕ ਮਹੱਤਤਾ ਲਈ ਜਾਣਿਆ ਜਾਂਦਾ ਹੈ। ਕੰਨਿਆਕੁਮਾਰੀ ਭਾਰਤ ਦਾ ਦੱਖਣੀ ਸਿਰ ਹੈ, ਜਿੱਥੇ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਂਸਾਗਰ ਮਿਲਦੇ ਨੇ। ਇੱਥੋਂ ਦਾ ਵੀ ਸੂਰਜ ਉੱਗਣ ਅਤੇ ਡੁੱਬਣ ਦਾ ਦ੍ਰਿਸ਼ ਬੜਾ ਹੀ ਮਨਮੋਹਕ ਹੁੰਦਾ ਹੈ। ਅਤੇ ਵਿਵੇਕਾਨੰਦ ਰੌਕ ਮੈਮੋਰੀਅਲ ਵੀ ਇੱਕ ਪ੍ਰਸਿੱਧ ਆਕਰਸ਼ਣ ਹੈ। ਊਟੀ ਤਮਿਲਨਾਡੂ ਦਾ ਇੱਕ ਪ੍ਰਸਿੱਧ ਪਹਾੜੀ ਸਥਾਨ ਹੈ। ਹਰੇ ਭਰੇ ਨਜ਼ਾਰਿਆਂ, ਚਾਹ ਦੇ ਬਾਗਾਂ ਅਤੇ ਠੰਡੇ ਮੌਸਮ ਕਾਰਨ ਇਹ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਰਾਮੇਸ਼ਵਰਮ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤੀਰਥ ਸਥਾਨ ਹੈ। ਇੱਥੇ ਸਥਿਤ ਰਾਮਨਾਥ ਸਵਾਮੀ ਟੈਂਪਲ ਆਪਣੀਆਂ ਲੰਬੀਆਂ ਅਤੇ ਸੋਹਣੀਆਂ ਗੈਲਰੀਆਂ ਲਈ ਮਸ਼ਹੂਰ ਹੈ। ਇਸ ਤੋਂ ਇਲਾਵਾ ਮਹਾਬਲੀਪੁਰਮ ਆਪਣੇ ਪ੍ਰਾਚੀਨ ਸ਼ਿਲਪਕਲਾ ਅਤੇ ਸਮੁੰਦਰੀ ਮੰਦਰਾਂ ਲਈ ਜਾਣਿਆ ਜਾਂਦਾ ਹੈ। ਇੱਥੇ ਦੇ ਇਤਿਹਾਸਕ ਸਮਾਰਕ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਨੇ। ਮਹਾਬਲੀਪੁਰਮ ਦੇ ਸਮਾਰਕਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਵੀ ਦਿੱਤਾ ਗਿਆ ਹੈ। ਤਮਿਲਨਾਡੂ ਆਪਣੇ ਕੁਦਰਤੀ ਸੁੰਦਰਤਾ, ਧਾਰਮਿਕ ਮਹੱਤਤਾ ਅਤੇ ਇਤਿਹਾਸਕ ਵਿਰਾਸਤ ਕਰਕੇ ਭਾਰਤ ਦੇ ਮਹੱਤਵਪੂਰਨ ਸੈਰ ਸਪਾਟਾ ਕੇਂਦਰਾਂ ਵਿੱਚੋਂ ਇੱਕ ਹੈ। ਇਹ ਰਾਜ ਹਰ ਯਾਤਰੀ ਨੂੰ ਇੱਕ ਵਿਲੱਖਣ ਅਤੇ ਯਾਦਗਾਰ ਅਨੁਭਵ ਦਿੰਦਾ ਹੈ, ਕਿਉਂਕਿ ਇਹ ਰਾਜ ਪੱਛਮੀ ਅਤੇ ਪੂਰਬੀ ਘਾਟਾਂ ਨਾਲ ਘਿਰਿਆ ਹੋਇਆ ਹੈ। ਇਸ ਲਈ ਬਹੁਤ ਸਾਰੇ ਪਹਾੜੀ ਸਟੇਸ਼ਨਾਂ ਦਾ ਘਰ ਹੈ, ਜਿਨ੍ਹਾਂ ਵਿੱਚੋਂ ਪ੍ਰਸਿੱਧ ਨੇ ਨੀਲਗਿਰੀ ਪਹਾੜੀਆਂ ਵਿੱਚ ਸਥਿਤ ਉਦਗਮੰਡਲਮ ਅਤੇ ਪਹਾੜੀ ਸੈਲਾਨੀਆਂ ਵਿੱਚ ਕੋਡਾਈਕਨਾਲ। ਤਮਿਲਨਾਡੂ ਵਿੱਚ ਕਈ ਗੁਫਾ ਮੰਦਰ ਵੀ ਨੇ। ਮਹਾਬਲੀਪੁਰਮ ਵਿਖੇ ਸਮਾਰਕਾਂ ਦਾ ਸਮੂਹ, ਮਹਾਨ ਜੀਵਤ ਚੌਲ ਮੰਦਰ, ਨੀਲਗਿਰੀ ਪਹਾੜੀ ਰੇਲਵੇ ਅਤੇ ਨੀਲਗਿਰੀ ਬਾਇਓਸਫੀਅਰ ਰਿਜ਼ਰਵ, ਇਹ ਚਾਰੋਂ ਹੀ ਯੂਨੈਸਕੋ ਵੱਲੋਂ ਘੋਸ਼ਿਤ ਵਿਸ਼ਵ ਵਿਰਾਸਤ ਸਥਾਨ ਨੇ।

ਤਮਿਲਨਾਡੂ ਭਾਰਤ ਦਾ ਇੱਕ ਅਜਿਹਾ ਰਾਜ ਹੈ ਜੋ ਆਪਣੀ ਸਮ੍ਰਿੱਧ ਕਲਾ, ਸੰਸਕ੍ਰਿਤੀ ਅਤੇ ਪਰੰਪਰਾਵਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਚ ਰੂਪ ਰਾਜ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਨੇ। ਤਮਿਲਨਾਡੂ ਵਿੱਚ ਸ਼ਾਸਤਰੀ ਅਤੇ ਲੋਕ ਨਾਚ ਦੋਵੇਂ ਹੀ ਪ੍ਰਸਿੱਧ ਨੇ। ਸਭ ਤੋਂ ਪ੍ਰਸਿੱਧ ਨਾਚ ਰੂਪ ਹੈ ਭਰਤ ਨਾਟਿਅਮ। ਇਹ ਭਾਰਤੀ ਸ਼ਾਸਤਰੀ ਨਾਚਾਂ ਵਿੱਚੋਂ

ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੀ ਉਤਪਤੀ ਤਮਿਲਨਾਡੂ ਦੇ ਮੰਦਰਾਂ ਵਿੱਚ ਹੋਈ ਸੀ। ਇਸ ਨਾਚ ਵਿੱਚ ਹੱਥਾਂ ਦੀਆਂ ਮੁਦਰਾਵਾਂ, ਚਿਹਰੇ ਦੇ ਹਾਵ ਭਾਵ ਅਤੇ ਪੈਰਾਂ ਦੀ ਚਾਲ ਰਾਹੀਂ ਧਾਰਮਿਕ ਅਤੇ ਪੌਰਾਣਿਕ ਕਹਾਣੀਆਂ ਪੇਸ਼ ਕੀਤੀਆਂ ਜਾਂਦੀਆਂ ਨੇ। ਕਰਗੱਟਮ ਵੀ ਇੱਥੋਂ ਦਾ ਇੱਕ ਮਸ਼ਹੂਰ ਲੋਕ ਨਾਚ ਹੈ। ਇਸ ਵਿੱਚ ਨਰਤਕ ਆਪਣੇ ਸਿਰ 'ਤੇ ਸਜਾਏ ਘੜੇ ਰੱਖ ਕੇ ਨਾਚ ਕਰਦੇ ਨੇ। ਇਹ ਨਾਚ ਆਮ ਤੌਰ 'ਤੇ ਮਰੀਅਮਨ ਦੇਵੀ ਦੀ ਭਗਤੀ ਅਤੇ ਮੀਂਹ ਦੀ ਕਾਮਨਾ ਨਾਲ ਜੁੜਿਆ ਹੋਇਆ ਹੈ। ਕਾਵੜੀ ਅੱਟਮ ਭਗਵਾਨ ਮੁਰਗਨ ਨੂੰ ਸਮਰਪਿਤ ਧਾਰਮਿਕ ਨਾਚ ਹੈ। ਇਸ ਵਿੱਚ ਸ਼ਰਧਾਲੂ ਆਪਣੇ ਮੋਢਿਆਂ ਉੱਤੇ ਕਾਵੜੀ ਚੁੱਕ ਕੇ ਨੱਚਦੇ ਨੇ ਅਤੇ ਇਹ ਨਾਚ ਖਾਸ ਤੌਰ 'ਤੇ ਧਾਰਮਿਕ ਤਿਉਹਾਰਾਂ ਦੌਰਾਨ ਕੀਤਾ ਜਾਂਦਾ ਹੈ। ਕੋਲਾਟਮ ਇੱਕ ਪ੍ਰਸਿੱਧ ਲੋਕ ਨਾਚ ਹੈ ਜਿਸ ਵਿੱਚ ਨਰਤਕ ਰੰਗ ਬਿਰੰਗੀਆਂ ਲੱਕੜੀਆਂ ਨਾਲ ਤਾਲ ਮਿਲਾ ਕੇ ਨੱਚਦੇ ਨੇ। ਇਹ ਨਾਚ ਤਿਉਹਾਰਾਂ ਅਤੇ ਵਿਆਹਾਂ ਦੇ ਸਮੇਂ ਕੀਤਾ ਜਾਂਦਾ ਹੈ। ਤਮਿਲਨਾਡੂ ਦੇ ਨਾਚ ਰੂਪ ਪ੍ਰਾਚੀਨ ਪਰੰਪਰਾਵਾਂ, ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਇੱਕ ਮਹੱਤਵਪੂਰਨ ਮਾਧਿਅਮ ਨਹੀਂ।

ਆਓ ਜਾਣਦੇ ਹਾਂ ਤਮਿਲਨਾਡੂ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਬਾਰੇ। ਇੱਥੇ ਮਨਾਏ ਜਾਣ ਵਾਲੇ ਤਿਉਹਾਰ ਲੋਕਾਂ ਦੀਆਂ ਪਰੰਪਰਾਵਾਂ, ਆਸਥਾ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਨੇ। ਤਮਿਲਨਾਡੂ ਦੇ ਤਿਉਹਾਰਾਂ ਵਿੱਚ ਰੰਗ ਬਿਰੰਗੇ ਸਮਾਰੋਹ, ਨਾਚ, ਸੰਗੀਤ ਅਤੇ ਧਾਰਮਿਕ ਰਸਮਾਂ ਦੀ ਖਾਸ ਮਹੱਤਤਾ ਹੁੰਦੀ ਹੈ। ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਪੋਂਗਲ, ਜੋ ਜਨਵਰੀ ਮਹੀਨੇ ਵਿੱਚ 4 ਦਿਨਾਂ ਤੱਕ ਮਨਾਇਆ ਜਾਂਦਾ ਹੈ। ਇਹ ਕਿਸਾਨਾਂ ਦਾ ਫਸਲੀ ਤਿਉਹਾਰ ਹੈ। ਇਸ ਵਿੱਚ ਸੂਰਜ ਦੇਵਤਾ, ਪ੍ਰਕਿਰਤੀ ਅਤੇ ਪਸ਼ੂਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਲੋਕ ਨਵੇਂ ਚਾਵਲਾਂ ਨਾਲ ਪੋਂਗਲ ਨਾਮਕ ਵਿਸ਼ੇਸ਼ ਭੋਜਨ ਤਿਆਰ ਕਰਦੇ ਨੇ ਅਤੇ ਘਰਾਂ ਦੇ ਸਾਹਮਣੇ ਰੰਗ ਬਿਰੰਗੇ ਕੋਲਮ ਬਣਾਉਂਦੇ ਨੇ। ਟਾਈਪੂਸਮ ਭਗਵਾਨ ਮੁਰਗਨ ਨੂੰ ਸਮਰਪਿਤ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਦੌਰਾਨ ਸ਼ਰਧਾਲੂ ਮੰਦਰ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਨੇ ਅਤੇ ਧਾਰਮਿਕ ਯਾਤਰਾਵਾਂ ਵਿੱਚ ਭਾਗ ਲੈਂਦੇ ਨੇ। ਰੌਸ਼ਨੀ ਦਾ ਤਿਉਹਾਰ ਕਾਰਤਿਕਾਈ ਦੀਪਮ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਲੋਕ ਆਪਣੇ ਘਰਾਂ ਅਤੇ ਮੰਦਰਾਂ ਵਿੱਚ ਦੀਵੇ ਜਗਾਉਂਦੇ ਨੇ। ਇਹ ਤਿਉਹਾਰ ਚੰਗਿਆਈ ਦੀ ਬੁਰਾਈ 'ਤੇ ਜਿੱਤ ਅਤੇ ਅਧਿਆਤਮਿਕ ਪ੍ਰਕਾਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹਨਾਂ ਸਭ ਤੋਂ ਇਲਾਵਾ ਤਮਿਲਨਾਡੂ ਨਵਾਂ ਸਾਲ ਪੁਥਾਂਡੂ, ਨਵਰਾਤਰੀ, ਦੀਵਾਲੀ, ਵਿਨਾਇਕ ਚਤੁਰਥੀ ਤਿਉਹਾਰ ਵੀ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਨੇ। ਇਹ ਤਿਉਹਾਰ ਲੋਕਾਂ ਵਿੱਚ ਖੁਸ਼ੀ, ਭਾਈਚਾਰੇ ਅਤੇ ਪਰੰਪਰਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਨੇ। ਤਮਿਲਨਾਡੂ ਆਪਣੀ ਸੰਸਕ੍ਰਿਤੀ ਅਤੇ ਖਾਸ ਤੌਰ 'ਤੇ ਆਪਣੀ ਰਸੋਈ ਕਲਾ ਲਈ ਜਾਣਿਆ ਜਾਂਦਾ ਹੈ। ਇੱਥੇ ਦੇ ਭੋਜਨ ਵਿੱਚ ਚਾਵਲ ਦੀ ਮੁੱਖ ਭੂਮਿਕਾ ਹੁੰਦੀ ਹੈ, ਕਿਉਂਕਿ ਇਹ ਇਲਾਕਾ ਗਰਮ ਅਤੇ ਨਮੀ ਵਾਲਾ ਹੈ, ਜਿਸ ਕਾਰਨ ਚਾਵਲ ਮੁੱਖ ਖੁਰਾਕ ਬਣ ਗਿਆ ਹੈ। ਤਮਿਲਨਾਡੂ ਦੇ ਭੋਜਨ ਦੀ ਖਾਸੀਅਤ ਇੱਥੇ ਦੇ ਤਿੱਖੇ ਸਵਾਦ, ਨਾਰੀਅਲ ਅਤੇ ਵਿਆਪਕ ਇਸਤੇਮਾਲ ਅਤੇ ਸਾਦਗੀ ਵਿੱਚ ਹੈ। ਇੱਥੇ ਸਾਂਬਰ, ਰਸਮ, ਕੋਲੰਬੂ

0: ये है विविध भारती।
1: थोड़ी ही देर में आप सुनेंगे आज के फनकार।

आज का कार्यक्रम केंद्रित है अभिनेता अमरीश पुरी पर।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਲਾਓ, ਇਸ ਵੇਲੇ ਰਾਤ ਦੇ 10 ਵਜੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।

ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੁਖਾਂ ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਸ਼ਿਵ ਸੈਨਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UTV ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਦੇ ਵਿੱਚ ਸ਼ਾਮਿਲ ਹੋ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਉਲਾਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲ ਉਖਨਾ ਨਾਲ ਮੁਲਾਕਾਤ ਕੀਤੀ। ਬਰਤਾਨੀਆ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੇ ਪ੍ਰਧਾਨ ਮੰਤਰੀ ਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਅਤੇ ਪੰਜਾਬੀ ਗੀਤ ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ 94650026268 ਅਤੇ ਵਟਸਐਪ ਮੈਸੇਜ ਕਰਕੇ। ਜੀ, ਮੈਸੇਜਿਸ ਤੁਹਾਡੇ ਮਿਲਣੇ ਸ਼ੁਰੂ ਹੋ ਗਏ ਨੇ ਅਤੇ ਸਭ ਤੋਂ ਪਹਿਲਾਂ ਮੈਸੇਜ ਸਾਨੂੰ ਭੇਜਿਆ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਅਤੇ ਓਮ ਕੁਮਾਰ ਨੇ। ਲੋਹਗੜ੍ਹ ਪਿੰਡ ਅਤੇ ਡਾਕਖਾਨਾ ਲੋਹਗੜ੍ਹ, ਠਾਕੁਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਭਗਵਾਨ ਸਿੰਘ ਭਗਵਾਨ ਮਾਫ ਕਰਨਾ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ ਮੈਸੇਜ ਕਰਦੇ ਨੇ। ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬ੍ਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਰਾਜੂ ਬਬੀਤਾ, ਸੁਭਾਸ਼ ਯੋਗੀ, ਬੱਬੂ ਅਤੇ ਡੱਬੂ। ਜਾਂ ਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਪੂਜਾ ਖੱਟਕ।

ਪਿੰਡ ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ, ਨਾਨਕ ਚੰਦ ਮਲਹੋਤਰਾ। ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ, ਡੁੱਗੂ, ਭਾਵਿਕ ਸਿੱਕਾ। ਕਾਲੇਗਾਓਂ ਜਾਫਰਾਬਾਦ ਤੋਂ ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ, ਸੰਚਿਤ ਵਾਇਆਲ, ਪ੍ਰਥਮੇਸ਼ ਦੇਸ਼ਮੁਖ, ਪ੍ਰਣਾਲੀ ਦੇਸ਼ਮੁਖ, ਸਰਵਤ ਸਾਨਵੀ ਅਤੇ ਹਰਸ਼ਿਤਾ ਦੇਸ਼ਮੁਖ। ਗੁਰਮੀਤ ਸਿੰਘ ਮਿੱਤਾ ਲਿਖਦੇ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਹੁਸਨਜੀਤ ਸਿੰਘ, ਨਵਜੋਤ ਕੌਰ ਅਤੇ ਹਰਜੋਤ ਸਿੰਘ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ ਮੈਸੇਜ ਕਰਦੇ ਨੇ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਅਤੇ ਕਰੁਣਾ ਵਰਮਾ। ਲੇਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰ, ਰਾਜਾਦਾਸ ਅਤੇ ਰਾਣੀ ਮਾਨਿਕਪੁਰ। ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਕੌਰ, ਮੁਹੰਮਦ ਸ਼ਾਦਾਬ ਖੱਤਰੀ, ਵੈਸ਼ਨਵ ਕਲੋਨੀ ਸਨਾਵਤ ਤੋਂ। ਮੁਹੰਮਦ ਯਾਸੀਨ ਅਨਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਫਰਾ ਨਾਜ਼ ਅਤੇ ਚਾਹਤ, ਦਾਦਾ ਬਾਬੂ ਰੋਡ, ਝਾਰਖੰਡ ਤੋਂ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਸਿਧਾਰਥ ਨਗਰ, ਦਯਾਪੁਰ, ਭਾਵਲੀ ਤੋਂ ਗਜਾਨਨ ਗੇਲੇ, ਨਵਦੀਪ ਸ਼ੈਰੀ, ਵੱਡਨੇ ਰਕੋਲਾ, ਦਾ ਆਦਿਤਯ ਦਾਮੋਦਰ ਅਤੇ ਅਰੁਣਾ ਦਾਮੋਦਰ। ਬਿਹਾਰ ਤੋਂ ਰਾਜ ਐਸ ਡੀ ਅੰਸਾਰੀ, ਨਸਰੀਨ ਅੰਸਾਰੀ ਅਤੇ ਵਲੀਉੱਲਾ ਅੰਸਾਰੀ। ਇੰਦਰਾ ਚੌਕ ਦਿੱਲੀ ਤੋਂ ਅਜ਼ੀਮ ਵਕਾਰ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼ ਮੈਂਡੀ, ਸੌਰਵ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਦਾ ਇਹ ਮੈਸੇਜ ਹੈ। ਅਗਲਾ ਮੈਸੇਜ ਕੀਤਾ ਹੈ ਕ੍ਰਿਸ਼ਨਾ ਘੋਟਕੇ, ਪ੍ਰਸ਼ਾਂਤ ਸ਼ਿੰਦੇ, ਰੁਸ਼ੀ, ਯਸ਼ਰਾਜ, ਸੁਨੀਤਾ, ਰੋਹੀਦਾਸ ਚੌਂਕ, ਪੰਡਰਪੁਰ ਤੋਂ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਭਰਤ, ਕਮਲ ਸਾਹਨੀ, ਪਿੰਗਾ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਦਾ ਇਹ ਗੀਤ।

ਮਹਾਰਾਸ਼ਟਰ ਤੋਂ ਸ਼੍ਰੀ ਕ੍ਰਿਸ਼ਨ ਬਾਠੇ, ਸੰਦੀਪ ਅਤੇ ਅਮੂਲਿਆ ਬਾਠੇ, ਗੁਰਵਿੰਦਰ ਸਿੰਘ, ਅੰਮ੍ਰਿਤ ਅਵਤਾਰ ਸਿੰਘ ਪਿੰਡ ਬਾਗੜੀਆਂ ਤੋਂ, ਫਕੀਰ ਸਿੰਘ, ਸੋਮਾ ਸ਼ੈਟੀ, ਤੇਜਾ ਸਿੰਘ ਪਿੰਡ ਬਾਗੜੀਆਂ ਜ਼ਿਲ੍ਹਾ ਮਲੇਰਕੋਟ ਤੋਂ, ਪਦਮਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ, ਬੋਰਖੇੜਾ ਪੀਤਰਾਮਲ ਤੋਂ, ਵਿਨੋਦ ਮੂਰਨਤ, ਨੇਹਾ ਜੈਨ, ਦੀਪਕ, ਮਯੰਕ, ਚੇਤਨ ਹਾਟਾ, ਦੀਕਸ਼ਾ ਅਤੇ ਕੁਸ਼, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਅੰਕਾ, ਗੁਰਕਿਰਤ, ਮੰਨਤ, ਸਿਮਰਤ, ਗੁਰਸ਼ਬਦ ਅਤੇ ਵਿਜੇਂਦਰ ਜੈਜਾਨ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਜਨਕਪੁਰੀ ਸਹਾਰਨਪੁਰ ਤੋਂ, ਜੌਨ ਡਿਕੈਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡਿਕੈਸਟਰੋ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਮਜਨੂ ਕਾਟੀਲਾ ਤੋਂ ਮੈਸੇਜ ਕਰਦੇ ਨੇ, ਸਤਨਾ ਮੱਧ ਪ੍ਰਦੇਸ਼ ਤੋਂ, ਉਮੰਗ ਮਲਿਕ, ਆਕਾਂਕਸ਼ਾ ਅਤੇ ਮਾਹੀ ਮਲਿਕ, ਗੜੀ ਕੋਟਾਹਾ, ਪੰਚਕੂਲਾ, ਹਰਿਆਣਾ ਤੋਂ, ਸਿਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਅਕਰਮ ਅੰਸਾਰੀ, ਸ਼ਾਨੀਆ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ, ਅਮਰ ਅੰਸਾਰੀ ਅਤੇ ਸਮੀਨਾ ਅੰਸਾਰੀ, ਅਮਰਾਵਤੀ ਤੋਂ ਸ਼ਿਆਮ, ਕਿਟੇ, ਵੰਦਨਾ ਅਤੇ ਭਾਵਿਕਾ, ਇਹਨਾਂ ਸਭ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਬੱਬੂ ਮਾਨ ਦਾ ਇਹ ਗੀਤ।

0: ਵਾਹਨ ਚਲਾਉਂਦਿਆਂ ਮੋਬਾਈਲ ਫੋਨ ਤੇ ਗੱਲਾਂ ਕਰਨੀਆਂ ਕਾਨੂੰਨੀ ਅਪਰਾਧ ਹੈ ਤੇ ਇਹ ਤੁਹਾਡੇ ਅਤੇ ਸੜਕ ਤੇ ਚੱਲਦੇ ਦੂਜੇ ਲੋਕਾਂ ਲਈ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ।
1: ਵਾਹਨ ਚਲਾਉਂਦਿਆਂ ਮੋਬਾਈਲ ਫੋਨ ਕਦੇ ਵੀ ਨਾ ਸੁਣੋ।
0: ਲੋੜ ਪੈਣ ਤੇ ਵਾਹਨ ਸੜਕ ਤੋਂ ਥੱਲੇ ਉਤਾਰ ਕੇ ਮੋਬਾਈਲ ਫੋਨ ਸੁਣੋ।
2: ਪ੍ਰੋਗਰਾਮ ਪੰਜਾਬੀ ਤੜਕਾ ਦੀ ਆਖਰੀ ਪੇਸ਼ਕਸ਼ ਹਰਜੀਤ ਹਰਮਨ ਦਾ ਗੀਤ, ਜਿਸ ਦੀ ਫਰਮਾਇਸ਼ ਕੀਤੀ ਹੈ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਆਲੀਆ ਅਤੇ ਆਯਾਨ ਹੋਰਾਂ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਚੌੜਾ ਅਤੇ ਸੀ ਟੀ ਦੀਵਾਨਾ, ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਐੱਸ ਐੱਮ ਜਾਵੇਦ ਗੁਮਲਾ ਝਾਰਖੰਡ ਤੋਂ, ਪਿੰਡ ਤੰਗੇੜਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਲੱਕੀ ਅਤੇ ਤਾਨਿਆ ਨਾਰੰਗ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਉਹ ਸੁਣਦੇ ਹਾਂ ਇਹ ਗੀਤ।

ਇਸ ਦੇ ਨਾਲ ਹੀ ਪ੍ਰੋਗਰਾਮ 'ਚ ਫਰਮਾਇਸ਼ ਕਰਦੇ ਨੇ ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਭਾਟੀਆ, ਰੀਟਾ ਰਜਤ ਅਤੇ ਮਯੰਕ ਭਾਟੀਆ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ ਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂ ਪ੍ਰਿਆ ਅਤੇ ਦੇਵਾਸ਼੍ਰੀ।

ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਲਾਨੀ, ਜਗਮੋਹਨ ਪ੍ਰਜਾਪਤੀ, ਕਿਰਨ, ਸ਼ਸ਼ੀ ਬਾਲਾ, ਇਸ਼ਪ੍ਰੀਤ, ਸੁਹਾਨੀ, ਪੰਕਜ, ਰੋਹਿਤ, ਮੀਨਾਕਸ਼ੀ ਤਿਵਾਰੀ ਤੇ ਇਹਨਾਂ ਦੇ ਹੋਰ ਸਾਥੀ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਤੇ ਸਜਨੀ।

FM 100.2 MHz ਤੇ ਤੁਸੀਂ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਇਸ ਵੇਲੇ ਰਾਤ ਦੇ 10:30 ਹੋਏ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀ ਗੰਧਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਕਾਲੀਆ ਵਿੱਚੋਂ ਇਸ ਗੀਤ ਨਾਲ, ਜਿਸ ਦਾ ਸੰਗੀਤ ਦਿੱਤਾ ਹੈ RD ਬਰਮਨ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਨੇ।

ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ 'ਚ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਲਤਾ ਮੰਗੇਸ਼ਕਰ ਦਾ ਇਹ ਗੀਤ। ਫਿਲਮ ਹੈ ਘਰ, ਗੀਤਕਾਰ ਗੁਲਜ਼ਾਰ ਅਤੇ ਸੰਗੀਤਕਾਰ ਆਰ ਡੀ ਬਰਮਨ।

ਇਹ ਗੀਤ ਤੁਸੀਂ ਸੁਣਿਆ ਕਿਸ਼ੋਰ ਕੁਮਾਰ ਅਤੇ ਅਨੁਰਾਧਾ ਪੌਡਵਾਲ ਦੀਆਂ ਆਵਾਜ਼ਾਂ 'ਚ ਫਿਲਮ ਕਲਾਕਾਰ ਵਿੱਚੋਂ। ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਕਲਿਆਣ ਜੀ ਆਨੰਦ ਜੀ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਸਨ ਇੰਦਿਵਰ ਅਤੇ ਮਨੋਜ ਕੁਮਾਰ ਨੇ। ਅਗਲਾ ਗੀਤ ਸੁਣਦੇ ਹਾਂ ਫਿਲਮ ਬਾਲਿਕਾ ਵਧੂ ਵਿੱਚੋਂ ਅਮਿਤ ਕੁਮਾਰ ਦਾ ਗਾਇਆ, ਸੰਗੀਤ ਰਾਹੁਲ ਦੇ ਬਰਮਨ ਦਾ ਅਤੇ ਬੋਲ ਆਨੰਦ ਬਖਸ਼ੀ ਦੇ ਹੈ।

ਇੱਕ ਗੀਤ ਤੁਸੀਂ ਸੁਣਿਆ ਫਿਲਮ ਸ਼ਰਾਬੀ ਵਿੱਚੋਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ 'ਚ ਅਣਜਾਣ ਦੇ ਲਿਖੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਬੱਪੀ ਲਹਿਰੀ ਨੇ। ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਫਿਲਮ ਹਮ ਕਿਸੀ ਸੇ ਕਮ ਨਹੀਂ ਵਿੱਚੋਂ ਆਸ਼ਾ ਭੋਸਲੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ 'ਚ, ਰਾਹੁਲ ਦੇ ਬਰਮਨ ਦਾ ਸੰਗੀਤ ਅਤੇ ਬੋਲ ਮਜਰੂਹ ਸੁਲਤਾਨਪੁਰੀ ਦੇ।